ਆਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗਾਮੇ ਅਪਾਰਾ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ

ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੂ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰਸ਼ਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਬੈ ਤੁਮ ਘਾਵ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮਹਿ ਸ਼ਾੜ ਕੋਈ ਅਵਰ ਨਾ ਧਿਆਉ, ਜੋ ਬਰ ਚਹੂੰ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ।

ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਪੁਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮੜ ਪਿਓ ਸ਼ੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਇਆ ਚੰਬਵ ਆਦ ਜੁਗਾਦ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਧਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਗਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰਸ਼ਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਧਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮੂਹਾ ਰਿਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸ ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂੰ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਿਓ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਘਰ ਤਾਂ ਤੇਰੈ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਾਨਾ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈ ਓ, ਸਤ ਸੰਤੋਖ ਵਿਚਾਰੂ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੂ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੂ। ਇਹ ਵਸਤ ਜੀ ਨਾ ਜਾਈ, ਨਿਤ ਨਿਤ ਰੱਖ ਉਰਧਾਰੂ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ

ਪਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ,

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ,

ਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ ਜੀ ਕੀ ਇੱਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ ਜੀ ਕੀ ਇੱਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਵਤਾਨੀ, ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀ ਓ ਬੰਦਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਮੁਬਾਰਕ ਬਾਣੀ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ ਰੱਬੀ ਬਾਣੀ ਕੇ ਕੀਰਤਨ ਗੁਰੂ ਕਰਕੇ ਰਾਗੀ ਜਿੱਥੇ ਆਪ ਜੀ ਨੂੰ ਸਰਵਣ ਕਰਾ ਰਹੇ ਸੀ, ਉਪਰੰਤ ਸੋਦਰ ਦੇ ਪਾਠ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਹੋਣਗੇ। ਸੋ ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਸਮਾਂ ਹੈ ਗੁਰਬਾਣੀ ਕੀਰਤਨ ਦਾ। ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਸੇ ਤਰ੍ਹਾਂ ਹੀ ਬਖਸ਼ਦੇ ਰਹਿਣ। ਨਿੱਤਾ ਪ੍ਰਤੀ ਅਸੀਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਦਸਵੰਧ ਰੂਪੀ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਰਹੀਏ। ਸੋ ਗੁਰਬਾਣੀ ਕੀਰਤਨ ਦਿੱਤੀ ਸੇਵਾ ਪ੍ਰਵਾਨ ਔਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਵਰਿੰਦਰ ਸਿੰਘ ਜੀ ਵਾਰਸ, ਤਿੰਨਾਂ ਪਾਸੋਂ ਸ਼ਰਮ ਕਰੀਏ ਜੀ, ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੁੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਸਮੁੱਚੇ ਜਥੇ ਉੱਤੇ ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਆਪ ਜੀ ਭਾਈ ਸਾਹਿਬ ਜੀ ਦੇ ਜਥੇ ਨੂੰ ਰੋਜ਼ਾਨਾ ਸੰਗਤਾਂ ਸਰਵਣ ਕਰਦੀਆਂ ਨੇ, ਤੋ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਕਰਦੇ ਹਾਂ। ਤੋ ਗੁਰੂ ਪਿਆਰਿਓ, ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਦੀ ਮਰਿਆਦਾ ਉਹਦੇ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਤੌਰ 'ਤੇ ਇੱਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਦੇ ਦੋ ਸੈਸ਼ਨ ਹੋਣਗੇ। ਤੋ ਪਹਿਲਾ ਸੈਸ਼ਨ 26 ਜੂਨ ਦਿਨ ਸ਼ੁੱਕਰਵਾਰ, ਇਹਦਾ ਸਮਾਂ ਸ਼ਾਮ 6:30 ਤੋਂ 8 ਵਜੇ ਤੱਕ ਹੋਵੇਗਾ। ਸਮਾਂ ਜ਼ਰੂਰ ਨੋਟ ਕਰ ਲੈਣਾ, 26 ਜੂਨ ਦਿਨ ਸ਼ੁੱਕਰਵਾਰ ਸ਼ਾਮ 6:30 ਤੋਂ 8 ਵਜੇ ਤੱਕ। ਔਰ ਇਸੇ ਤਰ੍ਹਾਂ ਇਹਦਾ ਜਿਹੜਾ ਦੂਜਾ ਸੈਸ਼ਨ ਹੈ ਉਹ ਜੁਲਾਈ ਦੇ ਵਿੱਚ 11 ਜੁਲਾਈ ਨੂੰ ਦਿਨ ਸਨਿੱਚਰਵਾਰ ਦੁਪਹਿਰੇ 2:30 ਤੋਂ 4 ਵਜੇ ਤੱਕ ਹੋਵੇਗਾ। ਇਹਦੇ ਵਿੱਚ ਆਨੰਦ ਕਾਰਜ ਦੀ ਮਰਿਆਦਾ ਦੇ ਸੰਦਰਭ ਦੇ ਵਿੱਚ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਉਹਦੇ 'ਚ ਚਰਚਾ ਹੋਵੇਗੀ। ਤੋ ਜ਼ਰੂਰ ਸੰਗਤਾਂ ਇਹਦਾ ਆਪ ਜੀ ਲਾਹਾ ਉਠਾਉਣ ਦੀ ਕੋਸ਼ਿਸ਼ ਕਰਨੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦੀਆਂ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈਆਂ ਜਾਂਦੀਆਂ ਨੇ, ਉਹਨਾਂ ਕੀਰਤਨ ਕਲਾਸਾਂ ਦਾ ਵੀ ਆਪ ਜੀ ਲਾਹਾ ਉਠਾ ਸਕਦੇ ਹੋ। ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ੁੱਕਰਵਾਰ ਸ਼ਾਮ 6 ਵਜੇ, ਜੋ ਨੌਜਵਾਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ, ਪ੍ਰਬੰਧ ਕੀਤਾ ਗਿਆ। ਤੋ ਆਪ ਜੀ ਨੂੰ ਬੇਨਤੀ ਹੈ ਕਿ ਦਸਤਾਰਾਂ ਸਿੱਖਣ ਦੇ ਚਾਹਵਾਨ ਨੌਜਵਾਨ ਆਪੋ ਆਪਣੀਆਂ ਦਸਤਾਰਾਂ ਲੈ ਕੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਤੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਜੇਤਾ

तेते अवगुण हमारे, दया करो किस मेरे उपावो।

पितर वगै काती, प्राणवात नानक

सुख होवे दिन राती, तुमरी शरण

0: पूजय नारतन करोड़ जुगो जुगटल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दीआं हाजरियां भर रहे सन्मान योग सत्कार योग सतसंगी जनों सतगुरां ने बड़ी बख्शिश कीती है आप सब गुरदेव दी पावन हजूरी विच सज्जे दवाना दीआं हाजरियां भरदिआं मेरे तो पहला गुरु करके रागी जथे पासों तुरकी बाणी के कीर्तन श्रवण कर रहे सी। तो आओ साध संगत समा है लड़ीवार चल रहे भगत कबीर साहब जी दे पावन श्लोकां दी विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो विचारां नूं आरंभण तों पहलां सतगुरां वल्लों बख्शी हुई फतेह दी सांझ पाईए जी। वाहिगुरु जी का खालसा वाहिगुरु जी की फतेह। धन गुरु ग्रंथ साहिब महाराज की बाणी विच सतगुर ने बहुत सारिया प्रचलित कथा कहानियां जिथे वरतियां ने उथे बहुत सारे जिहड़े प्रचलित तीर्थ ने उन्हां दे नाम वरत के मनुख नूं कुछ समझाया है। ये चेता रखो भी गुरु ग्रंथ साहब की हर चीज़ की व्याख्या परिभाषा जिहड़ी अपनी है। जिवें वैसे तो सारे कहिंदे ने रब एक है पर जे तुसी इस्लाम वाले को पुछोगे तो उहदी रब की डेफिनेशन कोई वक्री है। इदां ही सनातन मत वालियां दी रब की परिभाषा कोई वक्री है। गुरमत ने जो रब की गल कीती है तो उन्होंने वक्री गल कीती है। रब दे दो स्वरूपां दा जिक्र आउंदा एक निर्गुण है दूजा सरगुण है। हुण जदों निर्गुण जां सरगुण स्वरूप की गल आवेगी तो एक प्रतख रूप विच स्वरूप कोई देवी देवत्यां नूं मन्नेगा तो एक मन्नेगा कोई ऐसी ताकत जिहड़ी सानूं नज़र नहीं आ रही। पर जदों गुरु ग्रंथ साहिब महाराज की बाणी निर्गुण जां सरगुण की गल करेगी तो उत्थे एक तो वह ताकत है ही है जिन्हें अपने आप नूं आपे सिरजिया है। पर जदों सामने प्रतख दिसदे दी गल आउंदी है तो फिर बाबा जी कहिंदे ने भी ये वे संसार तुम देखदे हर का रूप है। उत्थे कोई खास देवी देवतियां दी गल नहीं है बल्कि जो भी तुसी वेख रहे हो ये सारा कुछ ये जिहड़ी सृष्टि है जिहड़ी कायनात है ये परमेश्वर दा ही रूप है रब दा ही रूप है। आप ही ने आप साजो आप ही ने रचियो नाऊ दुई कुदरत साजी है करासन टिठो चाओ दाता करता आप तू तुस देवें करें पसाउ तू जनोई सब से दे लैसें जिंद कवाओ कर आसन टिठो चाओ। हुण जदों गुरदेव की बाणी ने उस एक रब दे वसेबे की गल की भी वह कित्थे है तो महाराज कहिंदे उत्तों बाहर तो कुछ है ही नहीं हर थां विच उह है घट घट मैं हर जू वसै ईबै बीठल ऊबै बीठल बीठल बिन। पर जदों तुसी एक मुसलमान भरा नूं पुछोगे तो वह आखेगा भी अल्लाह है तो सारी जगह है पर उहदी एक खास टिकाणा है खास थां है जिहड़ा मक्का है उहदे सतवें आसमान उत्ते अल्लाह रहिंदा है। तो कल्ली गल ये कह देनी भी परमेश्वर एक है उत्थे सानू ये वेखना पैना है। हुण तुसी जे रब की गल भी करो ना वेखो छे शास्त्र ने ते उना शास्त्रां दे विच्चों कुछ शास्त्र ऐसे ने जिन्हां ने रब की होंद नूं अस्वीकार किया है भी नहीं हुंदी कोई उन्होंने तत्तां नूं जिहड़ा है वह मुख मन्निया है। जिवें कणाद वर्गिया ने रिशी कणाद वर्गिया ने तत्तां की गल की है भी तत्तां तों ही सब कुछ है। जिवें आपां आम ही अज एक गल कहिंदे आ भी इह सारा कुछ जिहड़ा है इह तत्तां तों ही बणिया है तत्तां नूं बणाउण वाला तत्त अपने आप तों ने। सो उन्हां छे शास्त्रां दे विच वी इह चीज़ां मिल जांदियां ने। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਰੱਬ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਤਾਂ ਖੈਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਵਰਤੇ ਗਏ ਨੇ, ਗੋਬਿੰਦ ਹੈ, ਬੀਠਲ ਹੈ, ਕ੍ਰਿਸ਼ਨ ਹੈ, ਰਾਮ ਹੈ, ਇਹ ਸਾਰੇ ਸ਼ਬਦ ਜਿਹੜੇ ਨੇ ਇਹ ਰੱਬੀ ਨਾਮ ਉਹਦੇ ਗੁਣ ਉਹਦੇ ਗੁਣਾਂ ਦੇ ਵੱਲ ਵੇਖ ਕੇ ਜਿਹੜੇ ਨੇ ਉਹ ਵਰਤੇ ਗਏ ਨੇ। ਹਾਲਾਂਕਿ ਗੁਰੂ ਸਾਹਿਬ ਨੇ ਨਹੀਂ ਵਰਤਿਆ, ਨਾਂ ਪਹਿਲਾਂ ਹੀ ਪ੍ਰਚਲਿਤ ਸਨ। ਇਹ ਚੇਤਾ ਰੱਖੋ ਵੀ ਜੇ ਗੁਰੂ ਸਾਹਿਬ ਨੇ ਗੋਬਿੰਦ ਨਾਂ ਵਰਤਿਆ ਹੈ ਤੇ ਉਹ ਨਾਂ ਪਹਿਲਾਂ ਹੀ ਪ੍ਰਚਲਿਤ ਸੀ। ਮਹਾਰਾਜ ਨੇ ਤੇ ਕੋਈ ਨਾਂ ਨਹੀਂ ਵਰਤਿਆ, ਉਹਨਾਂ ਤੇ ਇੱਕ ਓਅੰਕਾਰ ਹੀ ਕਿਹਾ ਹੈ ਬਸ, ਵੀ ਇੱਕੋ ਹੈ। ਤੇ ਇਹ ਇਹ ਨਾਂ ਨਹੀਂ ਹੁੰਦਾ, ਇੱਕ ਓਅੰਕਾਰ ਨਾਂ ਨਹੀਂ ਹੈ ਆਪਣੇ ਆਪ ਦੇ ਵਿੱਚ। ਈਵਨ ਜੇ ਆਪਾਂ ਇਹ ਵੀ ਕਹਿੰਦੇ ਨਾ ਵਾਹਿਗੁਰੂ, ਤੇ ਵਾਹਿਗੁਰੂ ਵੀ ਰੱਬ ਦਾ ਕੋਈ ਨਾਂ ਨਹੀਂ ਹੈਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜੇ ਨਾਂ ਵਰਤੇ ਗਏ ਨੇ, ਹਾਂ ਠੀਕ ਹੈ, ਜੇ ਕਰਤਾਰ ਆਪਾਂ ਕਹਿੰਦੇ ਹਾਂ ਤੇ ਕਰਤਾਰ ਉਹਨੂੰ ਕਹਿੰਦੇ ਨੇ ਜਿਹੜਾ ਕਰਤਾ ਪੁਰਖ ਹੈ, ਜਿਹੜਾ ਸਿਰਜਣ ਵਾਲਾ ਹੈ, ਕ੍ਰੀਏਟਰ ਹੈ ਜਿਹੜਾ। ਪਰ ਉਹਦਾ ਰੱਬ ਦਾ ਕੋਈ ਵਿਸ਼ੇਸ਼ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਵਰਤਿਆ ਗਿਆ ਵੀ ਇਹੋ ਹੀ ਰੱਬ ਦਾ ਨਾਂ ਹੁੰਦਾ। ਤੋ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੰਨੇ ਇਹ ਨਾਂ ਵਰਤੇ ਨੇ, ਇੱਕ ਬਚਨ ਆਪਾਂ ਬਾਣੀ ਦਾ ਪੜ੍ਹਦੇ ਹਾਂ, ਉੱਥੇ ਸਤਿਗੁਰੂ ਹਜ਼ੂਰ ਸਾਹਿਬ ਹਜ਼ੂਰ ਮਹਾਰਾਜ ਕਹਿੰਦੇ ਨੇ ਵੀ ਇਹ ਖਿਆਲ ਰੱਖੋ ਵੀ ਜਿੰਨੇ ਨਾਂ ਦੁਨੀਆਂ ਦੇ ਜ਼ੁਬਾਨ ਤੋਂ ਨਿਕਲਦੇ ਨੇ ਉਹ ਉਹ ਨਾਂ ਉਸ ਹਸਤੀ ਨੂੰ ਸੀਮਿਤ ਵੀ ਕਰਦੇ ਨੇ। ਜਿੰਨੇ ਨਾਂ ਜਿਹੜੇ ਗੁਣਾਤਮਕ ਨਾਂ ਹੁੰਦੇ ਨੇ ਨਾ, ਉਹ ਕਿਸੇ ਹਸਤੀ ਨੂੰ ਸੀਮਿਤ ਕਰਦੇ ਨੇ। ਪਰ ਰੱਬ ਅਸੀਮ ਹੈ, ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਸੀਮ ਹੈ। ਜਦੋਂ ਤੁਸੀਂ ਕਿਸੇ ਬੰਦੇ ਦੀ ਇੱਕ ਖੂਬੀ ਦਾ ਜ਼ਿਕਰ ਕਰਦੇ ਹੋ ਤੇ ਉਹ ਬੰਦਾ ਇੱਕ ਖੂਬੀ ਤਾਂ ਹੀ ਸੀਮਿਤ ਵੀ ਹੋ ਜਾਂਦਾ ਨਾ। ਸਮਝ ਕੇ ਬੇਨਤੀ ਨੂੰ, ਵੀ ਮੰਨ ਲਓ ਹੁਣ ਤੁਸੀਂ ਕਿਸੇ ਨੂੰ ਕਹਿੰਦੇ ਹੋ ਵੀ ਇਹ ਬੰਦਾ ਜਿਹੜਾ ਹੈ ਇਹ ਇਹਦਾ ਕੋਈ ਗੁਣ ਹੈ ਵੀ ਇਹ ਗ੍ਰੰਥੀ ਹੈ, ਯਾਨੀ ਸਿਰਫ ਉਹ ਗ੍ਰੰਥੀ ਹੋ ਗਿਆ। ਰੱਬ ਦੇ ਬਾਰੇ ਜਿਹੜਾ ਹੈ ਉਹ ਏਦਾਂ ਉਹਨੂੰ ਖੂਬੀਆਂ ਨਾਲ ਸੀਮਿਤ ਨਹੀਂ ਕੀਤਾ ਜਾ ਸਕਦਾ ਵੀ ਉਹ ਦਾਤਾ ਹੀ ਹੈ ਇਕੱਲਾ, ਉਹ ਸਾਜਣ ਵਾਲਾ ਹੀ ਹੈ ਇਕੱਲਾ। ਨਹੀਂ ਨਹੀਂ ਨਹੀਂ, ਜਿਹੜਾ ਕੁਆਲਿਟੀ ਨੇਮ ਵੀ ਹੁੰਦਾ ਨਾ ਉਹ ਵੀ ਬੰਦੇ ਨੂੰ ਕਈ ਵਾਰ ਸੀਮਿਤ ਕਰ ਦਿੰਦਾ। ਇੱਕ ਬੰਦਾ ਹੈ ਉਹ ਵਕੀਲ ਹੈ, ਉਹਦੇ ਧੰਦੇ ਦਾ ਉਹਦੇ ਪੇਸ਼ੇ ਦਾ ਨਾਂ ਹੋ ਗਿਆ, ਉਹ ਸੀਮਿਤ ਹੋ ਗਿਆ ਵੀ ਇਹ ਵਕੀਲ ਹੈ, ਇਹ ਡਾਕਟਰ ਨਹੀਂ ਹੋ ਸਕਦਾ। ਜਾਣੀ ਜਿਹੜਾ ਗੁਣ ਵੀ ਹੁੰਦਾ ਹੈ ਉਹ ਵੀ ਕਈ ਵਾਰ ਕੀ ਕਰਦਾ ਹੈ ਬੰਦੇ ਨੂੰ, ਆਈ ਹੋਪ ਤੁਸੀਂ ਅੰਡਰਸਟੈਂਡ ਕਰ ਪਾ ਰਹੇ ਹੋਗੇ ਇਸ ਗੱਲ ਨੂੰ, ਉਹ ਵੀ ਇੱਕ ਥਾਂ ਉੱਤੇ ਸੀਮਿਤ ਕਰ ਦਿੰਦਾ। ਜਿਹੜਾ ਡਾਕਟਰ ਹੈ ਉਹ ਵਕੀਲ ਨਹੀਂ ਹੋ ਸਕਦਾ, ਸੀਮਿਤ ਹੋ ਗਿਆ। ਭਾਵੇਂ ਕਿ ਡਾਕਟਰ ਆਪਣੇ ਆਪ ਦੇ ਵਿੱਚ ਬੜੀ ਵੱਡੀ ਚੀਜ਼ ਹੈ, ਲੋਕਾਂ ਨੂੰ ਲਾਈਫ ਦਿੰਦਾ, ਜ਼ਿੰਦਗੀ ਦਿੰਦਾ, ਪਰ ਜੇ ਕੋਈ ਡਾਕਟਰ ਹੈ ਤਾਂ ਇਹਦਾ ਮਤਲਬ ਉਹ ਡਾਕਟਰ ਹੀ ਹੈ, ਉਹ ਵਕੀਲ ਨਹੀਂ ਹੈ, ਉਹਦੇ ਵਿੱਚ ਦੂਜੀ ਗੱਲ ਨਹੀਂ ਹੈਗੀ। ਜੇ ਡਾਕਟਰ ਹੈ ਤੇ ਉਹ ਕੋਈ ਦੋਧੀ ਨਹੀਂ ਹੈ, ਜੇ ਡਾਕਟਰ ਹੈ ਤੇ ਉਹ ਮਕੈਨਿਕ ਨਹੀਂ ਹੈ, ਜੇ ਮਕੈਨਿਕ ਹੈ ਤੇ ਉਹ ਡਾਕਟਰ ਨਹੀਂ ਹੈ। ਮਤਲਬ ਜਿਹੜਾ ਇਕੱਲਾ ਇਕੱਲਾ ਗੁਣ ਵੀ ਹੁੰਦਾ ਨਾ ਇਹ ਵੀ ਕੀ ਕਰਦਾ ਹੈ ਵੀ ਬੰਦੇ ਨੂੰ ਇੱਕ ਲਿਮਿਟੇਸ਼ਨ ਦੇ ਦਿੰਦਾ ਹੈ, ਲਿਮਿਟਡ ਕਰ ਦਿੰਦਾ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਹੈ ਉਹ ਲਿਮਿਟਡ ਨਹੀਂ ਕੀਤਾ ਜਾ ਸਕਦਾ। ਰੱਬ ਨੂੰ, ਪਰਮੇਸ਼ਰ ਨੂੰ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਵੀ ਉਹ ਦਾਤਾਂ ਦੇਣ ਵਾਲਾ ਹੈ, ਠੀਕ ਹੈ, ਪਰ ਇਕੱਲਾ ਦਤਾਰ ਕਹਿ ਕੇ ਉਹਨੂੰ ਲਿਮਿਟਡ ਨਹੀਂ ਕੀਤਾ ਜਾ ਸਕਦਾ, ਉਹ ਇਕੱਲਾ ਦਤਾਰ ਨਹੀਂ ਹੈ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ। ਉਹ ਕਹਿਣਾ ਸਤਿਗੁਰੂ ਨੂੰ ਤਾਂ ਹੀ ਪਿਆ ਵੀ ਮੈਂ ਤੈਨੂੰ ਕਿਤੇ ਕੋਈ ਇੱਕ ਨਾਂ ਲਵਾਂ ਤੇ ਮੈਂ ਤੈਨੂੰ ਉਹਦੀ ਜਿਹੜੀ ਬਾਉਂਡਰੀ ਹੁੰਦੀ ਹੈ ਨਾਮ ਦੇ ਉਹਦੇ ਵਿੱਚ ਬੰਦ ਕਰਦੇ ਹਾਂ। ਨਹੀਂ ਨਹੀਂ ਨਹੀਂ ਨਹੀਂ, ਮੈਂ ਵਾਹ ਕਹਿ ਸਕਦਾ ਵੀ ਵਾਹ ਹੀ ਹੈ। ਉਹ ਗੋਰੇ ਵੀ ਕਹਿੰਦੇ ਨੇ ਵਾਹ, ਉਹ ਉਹ ਉਹ ਹੁੰਦਾ ਹੈ ਵੀ ਜਿੱਥੇ ਅਸਚਰਜ ਹੈ, ਜਿੱਥੇ ਵਿਸਮਾਦ ਹੈ। ਜੇ ਮੈਂ ਤੈਨੂੰ ਇੱਕ ਨਾਂ ਤੋਂ ਪੁਕਾਰਾਂਗਾ ਤੇ ਮੈਂ ਤੈਨੂੰ ਛੋਟਾ ਕਰ ਦਿਆਂਗਾ, ਇਹ ਖਾਸ ਨਾਂ ਤੋਂ ਜੇ ਤੈਨੂੰ ਪੁਕਾਰਾਂਗਾ ਤੇ। ਜੇ ਮੈਂ ਕਵਾਂਗਾ ਉਹ ਰਾਮ ਹੈ, ਮੈਂ ਇਹਨੂੰ ਲਿਮਿਟਡ ਕਰ ਦਿੱਤਾ। ਜੇ ਮੈਂ ਕਵਾਂਗਾ ਉਹ ਦਾਤਾ ਹੈ, ਫਿਰ ਉਹਨੂੰ ਮੈਂ ਕੀ ਕਰ ਦਿੱਤਾ, ਲਿਮਿਟਡ ਕਰ ਦਿੱਤਾ। ਸੋ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੀ ਕੋਈ ਲਿਮਿਟ ਨਹੀਂ ਹੈ, ਉਹਦੇ ਬਾਰੇ ਕੋਈ ਏਦਾਂ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਸਤਿਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਨੇ ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ। ਇਹਦਾ ਮਤਲਬ ਜਿੰਨੀਆਂ ਅੱਜ ਤੱਕ ਰੱਬ ਦੀਆਂ ਵਡਿਆਈਆਂ ਕਹੀਆਂ ਗਈਆਂ ਬਾਬੇ ਨੇ, ਆਖੋ ਤੇ ਤਿਲ ਜਿੰਨੀਆਂ ਵੀ ਨਹੀਂ ਨੇ, ਤਿਲ ਤੇ ਬੜੀ ਛੋਟੀ ਚੀਜ਼ ਹੈ। ਜਿੰਨਾ ਕੁਝ ਕਿਹਾ ਗਿਆ ਤੇਰੇ ਬਾਰੇ, ਜੋ ਤੇਰੇ ਬਾਰੇ ਕਿਸੇ ਨੇ ਕਿਹਾ ਉਹ ਤਿਲ ਤੋਂ ਵੱਧ ਨਹੀਂ ਹੈਗਾ, ਕੋਈ ਵੀ ਤਿਲ ਹੈ, ਛੋਟਾ ਹੈ, ਲਾਈਕ ਸੀਜ਼ਮੀ ਸੀਡ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਕਹਿੰਦੇ ਜਿਹੜਾ ਤੈਨੂੰ ਕਹਿੰਦਾ ਵੀ ਹੈ ਉਹਦੀ ਕੀ ਹਸਤੀ ਹੈ, ਉਹ ਕੀ ਵਿਚਾਰਾ, ਉਹਦੀ ਕੀ ਲਿਮਿਟ ਹੈ, ਕਿੰਨਾ ਕੁ ਕਹਿ ਸਕਦਾ। ਤੁਸੀਂ ਜੋ ਵੀ ਕਹੋਗੇ ਕਮ ਸੇ ਕਮ ਤੁਸੀਂ ਆਪਣੇ ਦਿਮਾਗ ਦੀ ਬਣੀ ਹੋਈ ਸੋਚ ਦੇ ਦਾਇਰੇ ਵਿੱਚੋਂ ਹੀ ਤੇ ਕਹੋਗੇ ਨਾ, ਉਹ ਤੋਂ ਬਾਹਰ ਤਾਂ ਨਹੀਂ ਕੁਝ ਕਹਿ ਸਕਦੇ। ਇੱਕ ਬੱਚੇ ਦਾ ਦਾਇਰਾ ਵੱਖਰਾ ਹੈ, ਵੱਡੇ ਦਾ ਦਾਇਰਾ ਵੱਖਰਾ ਹੈ, ਉਹ ਸਾਡੀ ਸੋਚ ਮੰਡਲ ਦੇ ਕੈਦ ਵਿੱਚ ਨਹੀਂ ਆਉਂਦਾ, ਉਹ ਏਡਾ ਵੱਡਾ ਅਸੀਮ ਹੈ। ਰੱਬ ਬਾਰੇ ਜੋ ਵੀ ਕਿਹਾ ਗਿਆ, ਚਾਹੇ ਜਿੰਨੇ ਧਾਰਮਿਕ ਗ੍ਰੰਥ ਲਿਖੇ ਗਏ, ਜਿੰਨੀਆਂ ਧਾਰਮਿਕ ਪੋਥੀਆਂ ਪੁਸਤਕਾਂ ਲਿਖੀਆਂ ਗਈਆਂ, ਉਹ ਵੀ ਕਿਤੇ ਨਾ ਕਿਤੇ ਲਿਮਿਟਡ ਰਹਿ ਗਈਆਂ, ਕਿਉਂਕਿ ਜਿੱਥੋਂ ਤੱਕ ਸੋਚ ਮੰਡਲ ਪਹੁੰਚਿਆ ਉੱਥੋਂ ਤੱਕ ਗੱਲ ਆਈ, ਪਰ ਰੱਬ ਤੇ ਉੱਥੋਂ ਵੀ ਪਰੇ ਹੈ, ਅਕਾਲ ਪੁਰਖ ਤੇ ਉੱਥੋਂ ਵੀ ਪਰੇ। ਹੁਣ ਜਿੱਥੋਂ ਤੱਕ ਨਾ, ਜਿਵੇਂ ਕਹਿ ਲਓ ਵੀ ਕੋਈ ਕਹਿੰਦੇ ਖੂਹ ਦਾ ਡੱਡੂ ਸੀ, ਤੇ ਖੂਹ ਦਾ ਡੱਡੂ ਜਿਹੜਾ ਸੀ ਉਹ ਰਹਿੰਦਾ ਖੂਹ ਦੇ ਵਿੱਚ, ਉਨੀ ਕੁ ਚਾਰ ਦੁਆਰੀ ਖੂਹ ਦੀ, ਉਹਦੇ ਲਈ ਉਹੀ ਲਾਈਫ ਹੈ, ਉਹਨੂੰ ਤੇ ਨਹੀਂ ਨਾ ਪਤਾ ਵੀ ਬਾਹਰ ਕੀ ਹੋ ਰਿਹਾ। ਤੇ ਇੱਕ ਦਿਨ ਖੂਹ ਦੇ ਡੱਡੂ ਦੇ ਉਹ ਉੱਪਰ ਕੋਈ ਆਣ ਕੇ, ਕੋਈ ਹੰਸ ਕੋਈ ਬੰਗਲਾ ਆਣ ਕੇ ਬਹਿ ਗਿਆ, ਤੇ ਉਹ ਡੱਡੂ ਨੂੰ ਕਹਿੰਦਾ ਵੀ ਆ ਤੈਨੂੰ ਦੁਨੀਆਂ ਵਿਖਾਈਏ, ਆ ਤੈਨੂੰ ਸੰਸਾਰ ਵਿਖਾਵਾਂ ਕਿੱਡਾ ਵੱਡਾ ਜੀ। ਹੁਣ ਡੱਡੂ ਦੀ ਜਾਣੇ ਬਲਾ ਵੀ ਸੰਸਾਰ ਕੀ ਹੁੰਦਾ, ਉਹ ਕਦੀ ਬਾਹਰ ਹੀ ਨਹੀਂ ਗਿਆ ਸੀ। ਤੇ ਉਹਨੇ ਜੀ ਜਿੱਥੇ ਉਹ ਖਲੋਤਾ ਸੀ ਉੱਥੋਂ ਨਾ ਥੋੜੀ ਜਿਹੀ ਛੋਟਾ ਜਿਹਾ ਇੱਕ ਸਟੈਪ ਪੁੱਟ ਕੇ ਕਹਿੰਦਾ, ਕਹਿੰਦਾ ਐਡਾ ਕੁ ਵੱਡਾ ਹੈਗਾ ਤੇਰਾ ਸੰਸਾਰ? ਉਹ ਕਹਿੰਦਾ ਨਹੀਂ, ਏਡਾ ਨਹੀਂ, ਇਹ ਤੋਂ ਵੱਡਾ ਹੈ। ਉਹਨੇ ਇੱਕ ਛਾਲ ਹੋਰ ਮਾਰੀ, ਕਹਿੰਦਾ ਏਡਾ ਕੁ ਤੇ ਹੋਵੇਗਾ ਹੀ? ਕਹਿੰਦਾ ਨਹੀਂ, ਇਹ ਤੋਂ ਵੀ ਵੱਡਾ। ਤੇ ਅਖੀਰ ਤੇ ਚਲੋ ਲੌਂਗ ਸਟੋਰੀ ਸ਼ਾਰਟ ਕਰਾਂ ਮੈਂ, ਉਹਨੇ ਪੂਰੇ ਖੂਹ ਦਾ ਇੱਦਾਂ ਗੇੜਾ ਦੇ ਕੇ ਨਾ ਇੱਦਾਂ ਕਰਕੇ, ਕਹਿੰਦਾ ਫਿਰ ਏਡਾ ਕੁ ਤੇ ਹੋਵੇਗਾ। ਹੁਣ ਉਹਨੂੰ ਕੌਣ ਦੱਸੇ ਵੀ ਸੰਸਾਰ ਏਡਾ ਵੱਡਾ ਏ, ਇਹੋ ਜਿਹੇ ਪਤਾ ਨਹੀਂ ਕਿੰਨੇ ਬਿਲੀਅਨ ਟ੍ਰਿਲੀਅਨ ਕਿੰਨਾ ਕੁਝ ਕਹਿ ਸਕਦੇ ਹਾਂ ਆਪਾਂ, ਕਿੰਨੇ ਖੂਹ ਉਸ ਸੰਸਾਰ ਦੇ ਵਿੱਚ ਆ ਜਾਣਗੇ, ਸੰਸਾਰ ਏਡਾ ਵੱਡਾ ਏ। ਪਰ ਕਿਉਂਕਿ ਉਹਦੇ ਲਈ ਜਿਹੜਾ ਉਹ ਦਾਇਰਾ ਸੀ ਉਹੀ ਉਹਦਾ ਕੀ ਸੀ, ਸੰਸਾਰ ਸੀ, ਉਹਦੇ ਲਈ ਸੰਸਾਰ ਉੱਥੋਂ ਬਾਹਰ ਨਹੀਂ ਸੀ ਹੋ ਸਕਦਾ। ਸੋ ਜਿੰਨਾ ਕੁ ਬੰਦੇ ਦੀ ਸਮਝ ਵਿੱਚ ਗੱਲ ਆਈ ਰੱਬ ਬਾਰੇ, ਅਕਾਲ ਪੁਰਖ ਦੇ ਬਾਰੇ, ਮਹਾਰਾਜ ਨੇ ਆਖਿਆ ਮੈਂ ਉਹ ਲਿਖ ਚੱਲਿਆ, ਪਰ ਰੱਬ ਬੜਾ ਬੇਅੰਤ ਹੈ, ਅਕਾਲ ਪੁਰਖ ਜਿਹੜਾ ਹੈ ਉਹ ਬਹੁਤ ਵੱਡਾ ਹੈ, ਉਹਦੇ ਬਾਰੇ ਬਿਆਨ ਕੀਤਾ ਨਹੀਂ ਜਾ ਸਕਦਾ। ਤੋ ਮਹਾਰਾਜ ਨੇ ਸਾਰੇ ਸ਼ਬਦ ਵਰਤੇ ਨੇ, ਰਾਮ ਵਰਤਿਆ, ਬੀਠਲ ਵਰਤਿਆ, ਇੱਕ ਵੀ ਨਾਮ ਮਹਾਰਾਜ ਨੇ ਆਪ ਨਹੀਂ ਦਿੱਤਾ, ਪਹਿਲਾਂ ਹੀ ਪ੍ਰਚਲਿਤ ਸਨ ਸਾਰੇ, ਰਾਮ ਪਹਿਲਾਂ ਪ੍ਰਚਲਿਤ ਸੀ। ਹਾਂ, ਕੁਝ ਨਾਂ ਆਪਾਂ ਪੰਜਾਬੀ ਦੇ ਸੁਣਦੇ ਹਾਂ ਜਿਹੜੇ ਜ਼ਰੂਰ ਆਪਾਂ ਨੂੰ ਨਵੇਂ ਲੱਗ ਸਕਦੇ ਨੇ, ਕਰਤਾਰ ਹੋ ਗਿਆ, ਇਹ ਸ਼ਬਦ ਆਪਣੇ ਲਈ ਨਵਾਂ ਹੋ ਸਕਦਾ, ਬਟ ਇਸ ਤੋਂ ਇਲਾਵਾ ਜਿੰਨੇ ਨਾਂ ਤਕਰੀਬਨ ਗੁਰੂ ਗ੍ਰੰਥ ਸਾਹਿਬ ਚ ਆਏ ਨੇ ਉਹ ਪਹਿਲਾਂ ਐਗਜ਼ਿਸਟ ਕਰ ਰਹੇ ਸੀ ਦੁਨੀਆਂ ਵਿੱਚ। ਤੇ ਉਹ ਕਿਹਨੂੰ ਮਤਲਬ ਕਿਹਨੂੰ ਜਸਟੀਫਾਈ ਕਰ ਰਹੇ ਸੀ ਉਹ ਨਾਂ, ਉਹਦੇ ਇੱਕ ਇੱਕ ਗੁਣ ਨੂੰ, ਉਹਦੀ ਕਿਸੇ ਇੱਕ ਖੂਬੀ ਨੂੰ। ਜਿਵੇਂ ਮੰਨ ਲਓ ਵੀ ਪਹਿਲਾਂ ਕੋਈ ਵਕੀਲ ਸੀ ਤੇ ਉਹ ਇੱਕ ਖੂਬੀ ਨੂੰ ਬਿਆਨ ਕਰ ਰਿਹਾ ਸੀ, ਇੱਕ ਨੂੰ ਵਕੀਲ ਕਿਹਾ ਜਾਂਦਾ ਸੀ, ਇੱਕ ਨੂੰ ਡਾਕਟਰ ਕਿਹਾ ਜਾਂਦਾ ਸੀ, ਇੱਕ ਨੂੰ ਕੋਈ ਨਾਈ ਕਿਹਾ ਜਾਂਦਾ ਸੀ, ਇੱਕ ਨੂੰ ਕੋਈ ਲੁਹਾਰ ਕਿਹਾ ਜਾਂਦਾ ਸੀ, ਇੱਕ ਨੂੰ ਕੋਈ ਸੁਨਿਆਰ ਕਿਹਾ ਜਾਂਦਾ, ਮਤਲਬ ਏਦਾਂ ਨਾਂ, ਇੱਕ ਇੱਕ ਜਿਹੜੀ ਉਹਨਾਂ ਦੀ ਖੂਬੀ ਸੀ ਕੋਈ, ਜਾਂ ਜੋ ਉਹਨਾਂ ਦਾ ਸੁਭਾਅ ਸੀ ਉਹਨੂੰ ਉਹ ਜਿਹੜਾ ਸੀ ਉਹਦੀ ਵਿਆਖਿਆ ਕਰਦੇ ਸੀ। ਗੁਰੂ ਸਾਹਿਬ ਨੇ ਉਹ ਸਾਰੇ ਨਾਵਾਂ ਨੂੰ ਆਪਣੇ ਵਿੱਚ ਲਿਆ ਤੇ ਸਾਰੇ ਨਾਮ ਲੈ ਕੇ ਵੀ ਇਹ ਗੱਲ ਆਖੀ ਵੀ ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੁਰਬਲਾ। ਸੱਤ ਨਾਮ ਦਾ ਮਤਲਬ ਹੈ ਵੀ ਤੇਰੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ ਵੀ ਤੇਰੀ ਜਿਹੜੀ ਐਗਜ਼ਿਸਟੈਂਸ ਹੈ ਨਾ, ਤੇਰਾ ਜਿਹੜਾ ਨਾਮ ਹੈ ਉਹ ਸਦਾ ਹੈ, ਬਸ ਆਹ ਗੱਲ ਹੈ। ਉਹਨੂੰ ਹੀ ਫਿਰ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੋ ਮਹਾਰਾਜ ਨੇ ਅੱਜ ਵੀ ਜਿਹੜੀ ਬਖਸ਼ਿਸ਼ ਕਬੀਰ ਸਾਹਿਬ ਨੇ ਸਾਡੇ ਉੱਤੇ ਕੀਤੀ ਹੈ ਨਾ, ਇੱਥੇ ਉਹਨਾਂ ਦੋ ਸ਼ਬਦ ਵਰਤੇ ਨੇ ਜੀ, ਇੱਕ ਹੈ ਗੰਗਾ ਤੇ ਦੂਜਾ ਜਮਨਾ। ਹੁਣ ਗੰਗਾ ਤੇ ਜਮਨਾ ਸਾਡਾ ਸਭ ਤੋਂ ਪਹਿਲਾਂ ਧਿਆਨ ਜਦੋਂ ਅਸੀਂ ਇੱਦਾਂ ਪੜ੍ਹਦੇ ਹਾਂ ਨਾ, ਉਹ ਜਾਂਦਾ ਹੈ ਜਿਹੜੀ ਗੰਗਾ ਇੱਕ ਵਗਦੀ ਹਰਿਦੁਆਰ ਦੇ ਕੋਲ, ਜਮਨਾ ਜਿਹੜੀ ਨਦੀ ਵਗਦੀ ਹੈ, ਤੇ ਲੋਕ ਆਪਾਂ ਵੇਹਨੇ ਹਾਂ ਵੀ ਕਿੰਨੇ ਉੱਥੇ ਜਾ ਕੇ ਇਸ਼ਨਾਨ ਪਾਣੀ ਕਰਦੇ ਨੇ। ਹੁਣ ਸ਼ਬਦ ਤੇ ਗੰਗਾ ਜਮਨਾ ਹੀ ਨੇ, ਪਰ ਇੱਥੇ ਅਰਥ ਉਹ ਨਹੀਂ ਹੈਗੇ, ਇੱਥੇ ਉਸ ਗੰਗਾ ਜਮਨਾ ਦੀ ਤੇ ਗੱਲ ਹੀ ਕੋਈ ਨੀ ਨਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ ਮਾਘ ਦੇ ਮਹੀਨੇ ਦਾ ਇੱਕ ਬੋਲ ਆਉਂਦਾ ਗੁਰੂ ਨਾਨਕ ਸਾਹਿਬ ਦਾ, ਤੁਖਾਰੀ ਰਾਗ ਦੇ ਵਿੱਚ ਸ਼ੰਤ ਦੇ ਸਰਲੇਖ ਹੇਠ 12 ਮਾਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਦਰਜ ਹੈ। ਵੇਖੋ ਇਹ ਗੱਲ ਪੱਕੀ ਕਰ ਲਓ ਵੀ ਗੁਰੂ ਸਾਹਿਬ ਨੇ ਜਦੋਂ ਵੀ ਗੰਗਾ ਜਮਨਾ ਕਿਸੇ ਇਸ਼ਨਾਨ ਦੀ ਗੱਲ ਕੀਤੀ ਹੈ ਤੇ ਉਹ ਇਸ਼ਨਾਨ ਸਾਡੇ ਅੰਦਰ ਹੋਣਾ, ਉਹ ਕਿਤੇ ਬਾਹਰ ਨਹੀਂ ਹੋਣਾ। ਆ ਤੁਸੀਂ ਜਾਣ ਲੱਗੇ ਹੁਕਮਨਾਮਾ ਪੜ੍ਹ ਦਿਓ ਤੇ ਹੁਕਮਨਾਮਾ ਸਾਹਿਬ ਦੇ ਬੋਲ ਸਨ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦੁਸਾਹਰਾ। ਆਖਿਆ ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ ਤੇ ਗੁਰੂ ਦਾ ਗਿਆਨ ਹੀ ਮੇਰੇ ਲਈ ਦਸ ਪੁਰਬ ਨੇ। ਦਸ ਪੁਰਬ ਕਿਹੜੇ ਹੁੰਦੇ ਨੇ? ਪਹਿਲਾ ਪੁਰਬ ਜਿਵੇਂ ਕੋਈ ਕਹਿ ਲਓ ਵੀ 14 ਹੋ ਗਈ, ਮੱਸਿਆ ਹੋ ਗਈ, ਸੰਗਰਾਂਦ ਹੋ ਗਈ, ਪੂਰਨਮਾਸੀਆਂ ਹੋ ਗਈਆਂ, ਜਨਮਾਸ਼ਟਮੀ ਹੋ ਗਈ, ਏਦਾਂ ਕਰਕੇ ਇਹ ਕੁੱਲ ਕਿੰਨੇ ਬਣ ਜਾਂਦੇ ਨੇ? ਦਸ ਪੁਰਬ ਬਣ ਜਾਂਦੇ ਨੇ। ਤੋ ਮਹਾਰਾਜ ਨੇ ਆਖਿਆ ਗੁਰੂ ਦਾ ਗਿਆਨ ਮੇਰੇ ਲਈ ਕੀ ਹੈ? ਦਸ ਪੁਰਬ ਨੇ। ਦਸ ਪੁਰਬ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦੁਸਹਿਰਾ। ਸਦਾ ਹੀ ਮੇਰੇ ਲਈ ਦੁਸਹਿਰਾ ਵੀ ਇਹ ਹੈ ਤੇ ਮੇਰੇ ਲਈ ਦਸ ਪੁਰਬ। ਆਮ ਗੁਰਦੁਆਰਿਆਂ ਵਿੱਚ ਇੱਕ ਰਿਵਾਜ਼ ਹੈ ਪੁੱਛਣ ਦਾ ਵੀ ਜਦੋਂ ਨਾ ਭਾਈ ਨੂੰ ਆਪਾਂ ਜਾ ਕੇ ਪੁੱਛਦੇ ਭਾਈ ਸਾਹਿਬ ਜੀ ਪੂਰਨਮਾਸ਼ੀ ਕਦੋਂ ਹੈ, ਭਾਈ ਸਾਹਿਬ ਜੀ ਸੰਗਰਾਂਦ ਕਦੋਂ ਹੈ, ਭਾਈ ਸਾਹਿਬ ਜੀ ਮੱਸਿਆ ਕਦੋਂ ਹੈ, ਤੇ ਬਾਬੇ ਨੇ ਕੀ ਆਖਿਆ? ਆਖਿਆ ਜਦੋਂ ਤੁਸੀਂ ਗੁਰੂ ਦਾ ਗਿਆਨ ਜੀਵਨ ਵਿੱਚ ਕਮਾ ਲਓ ਨਾ ਤੇ ਉਦੋਂ ਹੀ ਪੂਰਨਮਾਸੀ ਹੈ। ਜਦੋਂ ਤੁਸੀਂ ਗੁਰੂ ਦੇ ਗਿਆਨ ਨੂੰ ਸਮਝ ਲਿਆ ਨਾ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਵਾਕ ਨੂੰ ਸਮਝ ਲਿਆ ਤੇ ਸਮਝ ਲਓ ਉਦਨ ਹੀ ਤੁਹਾਡੀ ਸੰਗਰਾਂਦ ਹੈ, ਉਦਨ ਹੀ ਤੁਹਾਡਾ 14 ਹੈ, ਉਦਨ ਹੀ ਮੱਸਿਆ, ਸਾਰਾ ਕੁਝ ਉਦਨ ਹੀ ਹੈ। ਜਿੱਦਣ ਤੁਸੀਂ ਗੁਰੂ ਦੇ ਵਾਕ ਨੂੰ ਬੁੱਝ ਲਿਆ, ਸਮਝ ਲਿਆ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ, ਇਹ ਦਸੇ ਪੁਰਬ ਸਾਰਾ ਕੁਝ ਹੋਈ ਹੈ। ਤੋ ਮਹਾਰਾਜ ਨੇ ਤੁਖਾਰੀ ਰਾਗ ਦਾ ਜਿਹੜਾ 12 ਮਾਹ ਸੀ ਉਹਦੇ ਵਿੱਚ ਜ਼ਿਕਰ ਕੀਤਾ ਵੀ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਕਿੱਥੇ ਜਾਣਿਆ ਮੈਂ ਤੀਰਥ ਨੂੰ? ਅੰਦਰ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਕਿੱਥੇ ਤੀਰਥ ਨਹਾਤਾ ਮੈਂ? ਅੰਦਰ ਹੀ। ਅੰਤਰਗਤ ਤੀਰਥ ਮਲ, ਅੰਦਰ ਅੰਦਰ ਦੇ ਤੀਰਥ ਦੀ ਗੱਲ ਨਾ। ਮਾਘ ਪੁਨੀਤ ਭਈ, ਆਖਿਆ ਮਾਘ ਦੇ ਮਹੀਨੇ ਵਿੱਚ ਪਵਿੱਤਰਤਾ ਆ ਗਈ। ਕਿਵੇਂ? ਤੀਰਥ ਅੰਤਰ ਜਾਣੇ ਆ, ਮੈਂ ਆਪਣੇ ਅੰਦਰ ਤੀਰਥ ਨੂੰ ਜਾਣ ਲਿਆ ਹੈ। ਗੰਗਾ ਜਮਨਾ ਮੇਰੇ ਲਈ ਕੋਈ ਬਾਹਰ ਨਹੀਂ ਹੈ, ਗੰਗਾ ਜਮਨਾ ਮੇਰੀ ਅੰਦਰ ਹੀ ਹੈ। ਹੁਣ ਇੱਥੇ ਦੋ ਨਾੜੀਆਂ ਵੀ ਮੰਨੀਆਂ ਜਾਂਦੀਆਂ, ਜਿਵੇਂ ਨਾ ਜੋਗੀ ਪ੍ਰਾਣਾਯਾਮ ਕਰਦੇ ਨੇ ਤੇ ਤੁਸੀਂ ਆਮ ਵੇਖਿਆ ਹੋਵੇਗਾ, ਉਹ ਇੱਕ ਨਾੜੀ ਥਾਣੀ ਸਾਹ ਖਿੱਚਦੇ ਨੇ, ਦੂਜੀ ਥਾਣੀ ਛੱਡਦੇ ਨੇ ਤੇ ਇੱਕ ਜਗ੍ਹਾ ਤੇ ਉਹ ਟਿਕਾਉਂਦੇ ਨੇ। ਉਹ ਕਹਿੰਦੇ ਨੇ ਵੀ ਇੱਥੋਂ ਜਦੋਂ ਨਾੜੀ ਨੂੰ, ਨਾੜੀ ਤੋਂ ਤਾਂ ਨੂੰ ਖਿੱਚਿਆ ਸਾਹ ਤੇ ਇੱਥੇ ਕ ਟਿਕਾਉਣਾ। ਆਮ ਅਸੀਂ ਵੀ ਕਈ ਵਾਰਾਂ ਵੇਖਾ ਵੇਖੀ ਸਭ ਕੁਝ ਕਰੀ ਜਾਂਦੇ ਹਾਂ, ਸਾਨੂੰ ਕਿਸੇ ਪ੍ਰਾਣਾਯਾਮ ਦੀ ਲੋੜ ਨਹੀਂ ਹੈ। ਹਾਂ, ਕਿਸੇ ਨੂੰ ਕੋਈ ਸਰੀਰਕ ਬੈਨੀਫਿਟ ਹੁੰਦਾ ਹੈ ਤੇ ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ, ਪਰ ਰੱਬ ਦੀ ਇਬਾਦਤ ਲਈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਖਾਸ ਕਰਕੇ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦਾ ਤਾਂ ਜੀਵਨ ਬੜਾ ਸਾਦਾ ਸਿੰਪਲ, ਵੀ ਆਪਦੀ ਕਿਰਤਕਾਰ ਉਹਨਾਂ ਨੇ ਕਰਨੀ। ਕਿਹੜਾ ਪ੍ਰਾਣਾਯਾਮ ਯੋਗੀਆਂ ਵਾਲਾ ਕਰਦੇ ਹੁੰਦੇ ਸੀ ਸਾਡੇ ਵੱਡੇ ਵਡੇਰੇ? ਕੁਝ ਵੀ ਨਹੀਂ ਸੀ। ਇਹ ਨਵੀਆਂ ਨਵੀਆਂ ਚੀਜ਼ਾਂ ਹੁਣ ਆ ਗਈਆਂ, ਅਸੀਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਤਾਂ ਰਾਮਦੇਵ ਨੇ ਇਹਦਾ ਪ੍ਰਚਾਰ ਬੜਾ ਕੀਤਾ, ਇਸ ਕਰਕੇ ਵੀ ਅਸੀਂ ਇਹ ਕੰਮ ਜਿਹੜੇ ਨੇ ਕਈ ਵਾਰ ਗੁਰਦੁਆਰਿਆਂ ਵਿੱਚ ਕਰਨ ਲੱਗ ਪਏ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ, ਬਚਣਾ ਚਾਹੀਦਾ। ਕੱਖ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਕੁਝ ਨਹੀਂ ਰੱਖਿਆ। ਆ ਜਿਹੜੇ ਮੁਲਕਾਂ ਦੇ ਵਿੱਚ ਪ੍ਰਾਣਾਯਾਮ ਨਹੀਂ ਕਰਦੇ ਇਹਨਾਂ ਦੀ ਏਜ ਸਭ ਤੋਂ ਵੱਧ ਹੈ, ਤੇ ਜਿੱਥੇ ਪ੍ਰਾਣਾਯਾਮ ਹੋ ਰਿਹਾ ਉੱਥੇ ਤੇ ਬੰਦਾ ਜਦੋਂ 65-70 ਸਾਲ ਦਾ ਹੁੰਦਾ ਉਦੋਂ ਹੀ ਕਹਿੰਦੇ ਵੀ ਹੁਣ ਬਾਪੂ ਦੇ ਦਿਨ ਨੇੜੇ ਆ ਗਏ ਨੇ। ਤੇ ਜਿੱਥੇ ਇੱਦਾਂ ਦਾ ਕੁਝ ਨਹੀਂ ਹੁੰਦਾ, ਹਵਾ ਸ਼ੁੱਧ ਹੈ, ਹਵਾ ਪਾਣੀ ਸਾਫ਼ ਹੈ। ਹੁਣ ਕਿੰਨੇ ਮੁਲਕ ਐਸੇ ਨੇ, ਹੁਣ ਜੇ ਤੁਸੀਂ ਮੈਨੂੰ ਖਾਸ ਕਰਕੇ ਇੱਕ ਮੁਲਕ ਸੀ ਉਹਦਾ ਨਾਮ ਮੈਨੂੰ ਭੁੱਲ ਗਿਆ ਵੀ ਉੱਥੇ 150-150 ਸਾਲ ਦੀ ਵੀ ਉਮਰ ਹੁੰਦੀ ਹੈ ਵੀ ਲੋਕ ਜੀ ਜਾਂਦੇ ਨੇ। ਕਾਹਦੇ ਸਿਰ ਉੱਤੇ ਹੈ? ਖੁਰਾਕ ਦੇ ਸਿਰ ਉੱਤੇ ਹੈ, ਹਵਾ ਪਾਣੀ ਦੇ ਸਿਰ ਉੱਤੇ, ਫਿਰ ਹੀ ਹੈ ਨਾ, ਕੋਈ ਪ੍ਰਾਣਾਯਾਮ ਥੋੜ੍ਹਾ ਕਰਦੇ ਨੇ। ਹੁਣ ਪ੍ਰਾਣਾਯਾਮ ਜਿਹੜਾ ਹੈ ਉਹਦੇ ਵਿੱਚ ਇਹ ਕੰਮ ਕੀਤਾ ਜਾਂਦਾ ਵੀ ਸਾਹ ਤਾਂ ਨੂੰ ਖਿੱਚੋ, ਸਾਹ ਥੱਲੇ ਨੂੰ ਛੱਡੋ। ਗੁਰਦੇਵ ਨੇ ਆਖਿਆ ਨਹੀਂ, ਇੱਦਾਂ ਬੰਦੇ ਦਾ ਨਾਂ ਤੇ ਅੰਦਰ ਸ਼ੁੱਧ ਹੁੰਦਾ ਹੈ ਤੇ ਨਾਂ ਅੰਦਰ ਟਿਕਾ ਆਉਂਦਾ ਹੈ। ਇਹਨਾਂ ਚੀਜ਼ਾਂ ਇਹੋ ਜਿਹੀਆਂ ਪ੍ਰੈਕਟਿਸਿਸ ਦੇ ਨਾਲ ਬੰਦੇ ਦੇ ਅੰਦਰ ਸਹਿਜ ਨਹੀਂ ਆ ਸਕਦਾ, ਟਿਕਾ ਨਹੀਂ ਆ ਸਕਦਾ। ਜੇ ਤੁਸੀਂ ਇਹ ਸਮਝੋ ਵੀ ਇਹਨਾਂ ਚੀਜ਼ਾਂ ਨਾਲ ਬੰਦਾ ਅੰਦਰੋਂ ਵੀ ਕਲੀਨ ਹੋ ਜਾਵੇਗਾ ਤੇ ਉਹ ਕਲੀਨ ਨਹੀਂ ਹੋ ਸਕਦਾ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਕਬੀਰ ਸਾਹਿਬ ਨੇ ਆਖਿਆ। ਹੁਣ ਪ੍ਰੋਫੈਸਰ ਸਾਹਿਬ ਸਿੰਘ ਦੇ ਜਦੋਂ ਤੁਸੀਂ ਇੱਥੇ ਅਰਥ ਪੜੋਗੇ ਨਾ, ਉਹਨਾਂ ਨੇ ਨਾ ਥੱਲੇ ਇੱਕ ਨੋਟ ਦਿੱਤਾ ਆਪਣੇ ਟੀਕੇ ਦੇ ਵਿੱਚ। ਉਹ ਨੋਟ ਉਹਨਾਂ ਨੇ ਇਹ ਦਿੱਤਾ ਵੀ ਪਤਾ ਨਹੀਂ ਸਾਡੇ ਕਈ ਟੀਕਾਕਾਰ ਸੱਜਣ ਜਿਹੜੇ ਨੇ ਉਹ ਕਬੀਰ ਜੀ ਨੂੰ ਬਦੋ ਬਦੀ ਪ੍ਰਾਣਾਯਾਮੀ ਬਣਾਏ ਜਾ ਰਹੇ ਨੇ ਵੀ ਕਬੀਰ ਸਾਹਿਬ ਵੀ ਇੱਦਾਂ ਜਿਹੜਾ ਸੀ ਉਹ ਨੱਕ ਤੋਂ ਤਾਂ ਸਾਹ ਨੂੰ ਖਿੱਚ ਕੇ ਥੱਲੇ ਨੂੰ ਖੜਦੇ ਹੁੰਦੇ ਸੀ। ਤੇ ਇਸ ਸਲੋਕ ਦੇ ਜਿਹੜੇ ਅਰਥ ਨੇ ਇੱਦਾਂ ਕੀਤੇ ਜਾਂਦੇ ਨੇ ਵੀ ਖੱਬੀ ਤੇ ਸੱਜੀ ਸੁਰ ਜਿੱਥੇ ਮਿਲਦੀ ਆ, ਵੀ ਆ ਖੱਬੀ ਤੇ ਸੱਜੀ ਸੁਰ ਜਿੱਥੇ ਜਾ ਕੇ ਮਿਲ ਗਈ, ਉੱਥੋਂ ਫਿਰ ਅਫੁਰ ਅਵਸਥਾ ਹੋ ਗਈ, ਜਿਹਨੂੰ ਸ਼ੁਨ ਅਵਸਥਾ ਕਹਿੰਦੇ ਨੇ। ਅਫੁਰ ਦਾ ਅਰਥ ਹੁੰਦਾ ਜਿੱਥੇ ਫੁਰਨਾ ਨਹੀਂ ਉੱਠਦਾ, ਮਤਲਬ ਬੰਦਾ ਕੋਈ ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਮੁਕੰਮਲ ਅਫੁਰ ਹੋ ਜਾਂਦਾ ਵੀ ਫੁਰਨਾ ਉੱਠਦਾ ਹੀ ਕੋਈ ਨਹੀਂ। ਵੇਖੋ ਅਫੁਰ ਅਵਸਥਾ ਦੀ ਗੱਲ ਸਤਿਗੁਰੂ ਦੀ ਬਾਣੀ ਨੇ ਵੀ ਕੀਤੀ ਹੈ, ਪਰ ਫੁਰਨਿਆਂ ਨਾਲ ਹੀ ਤੇ ਸੰਸਾਰ ਹੈ ਨਾ, ਫੁਰਨਿਆਂ ਤੋਂ ਬਚਿਆ ਕਿਵੇਂ ਜਾਵੇਗਾ? ਤੁਹਾਨੂੰ ਫੁਰਨਾ ਆਉਂਦਾ ਹੈ ਮਨ ਦੇ ਵਿੱਚ ਵੀ ਗੁਰਦੁਆਰੇ ਜਾਣਾ, ਤਾਂ ਕੋਈ ਮਾੜਾ ਫੁਰਨਾ ਥੋੜਾ ਹੈ। ਤੁਹਾਨੂੰ ਫੁਰਨਾ ਆਇਆ ਵੀ ਮੈਂ ਆਪਣੇ ਕੰਮ ਤੇ ਜਾਣਾ ਹੈ, ਫੁਰਨਿਆਂ ਨਾਲ ਹੀ ਤੇ ਸਾਰਾ ਸੰਸਾਰ ਚੱਲਦਾ ਹੈ, ਫੁਰਨਿਆਂ ਤੋਂ ਬਿਨਾਂ ਅਫੁਰ ਕਿਵੇਂ ਹੋ ਜਾਓਗੇ? ਵੀ ਜੇ ਬੰਦਾ ਆਖੇ ਵੀ ਮੈਂ ਅਫੁਰ ਹੋ ਗਿਆ ਵੀ ਮੈਨੂੰ ਹੁਣ ਕੋਈ ਫੁਰਨਾ ਹੀ ਨਹੀਂ ਆਉਂਦਾ, ਤੇ ਤੁਸੀਂ ਤੇ ਗੁਰਦੁਆਰੇ ਬੈਠੇ ਰਹੋ ਜੋਗੇ, ਘਰੇ ਤੇ ਜਾ ਹੀ ਨਹੀਂ ਸਕਦੇ ਤੁਸੀਂ, ਕਿਉਂਕਿ ਫੁਰਨਾ ਹੀ ਨਹੀਂ ਆਇਆ। ਹੁਣ ਅਫੁਰ ਅਵਸਥਾ ਜਿਹੜੀ ਹੈ, ਆਖਿਆ ਉਹ ਅਵਸਥਾ ਜਿਹਦੇ ਵਿੱਚ ਫੁਰਨਾ ਨਹੀਂ ਆਉਂਦਾ, ਤੇ ਮਹਾਰਾਜ ਨੇ ਕਿਹੜੀ ਅਵਸਥਾ ਨੂੰ ਫੁਰ ਆਖਿਆ? ਆਖਿਆ ਜਿੱਥੇ ਮਾਇਆ ਦੇ ਮੋਹ ਦੇ ਫੁਰਨੇ ਬੰਦ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਅਫੁਰ ਅਵਸਥਾ। ਜਿੱਥੇ ਵਿਕਾਰਾਂ ਦੇ ਫੁਰਨੇ ਬੰਦ ਹੋ ਗਏ, ਜਿੱਥੇ ਬੁਰਾਈਆਂ ਦੇ ਫੁਰਨੇ ਬੰਦ ਹੋ ਗਏ, ਉਹਨੂੰ ਕਹਿੰਦੇ ਨੇ ਅਫੁਰ ਅਵਸਥਾ। ਸਤਿਗੁਰ ਦੀ ਬਾਣੀ ਨੇ ਉਹਨੂੰ ਸ਼ੁਨ ਅਵਸਥਾ ਵੀ ਕਿਹਾ। ਸ਼ੁਨ ਕੀ ਹੁੰਦਾ ਹੈ? ਸਾਡੇ ਸਰੀਰ ਉੱਤੇ ਕੋਈ ਜ਼ਖਮ ਲੱਗ ਜਾਵੇ, ਕੋਈ ਕੱਟ ਲੱਗ ਜਾਵੇ, ਤੇ ਡਾਕਟਰ ਕੀ ਕਰਦਾ ਹੈ ਵੀ ਕਈ ਵਾਰ ਉਹਨੂੰ ਓਪਰੇਟ ਕਰਨ ਦੇ ਲਈ ਉੱਥੇ ਕੋਈ ਉਹਨੂੰ ਸੀਣ ਦੇ ਲਈ ਸਭ ਤੋਂ ਪਹਿਲਾਂ ਮਾਸ ਨੂੰ ਕੀ ਕਰਦਾ? ਸੁੰਨ ਕਰਦਾ, ਉਹਨੂੰ ਕਹਿੰਦੇ ਨੇ ਸੁੰਨ ਹੋ ਜਾਣਾ। ਤੇ ਫਿਰ ਉਹ ਆਪਣੀ ਸੂਈ ਦੇ ਨਾਲ ਜਿੱਦਾਂ ਮਰਜ਼ੀ ਉਹਨੂੰ ਸੀ ਵੀ ਜਾਵੇ ਤੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਹੁਣ ਸੁੰਨ ਹੋਣ ਕਰਕੇ ਹੁਣ ਉਹ ਚੀਜ਼ ਉਹਦੇ ਉੱਤੇ ਅਸਰ ਨਹੀਂ ਕਰ ਰਹੀ। ਹੁਣ ਸੁੰਨ ਅਵਸਥਾ ਕੀ ਹੈ? ਵੀ ਜਿੱਥੇ ਬੁਰਾਈ ਹੁਣ ਮੇਰੇ ਉੱਤੇ ਅਸਰ ਨਹੀਂ ਕਰਦੀ, ਉਹਨੂੰ ਕਹਿੰਦੇ ਨੇ ਸੁੰਨ ਅਵਸਥਾ। ਵੀ ਸੰਸਾਰ ਵਿੱਚ ਆਲੇ ਦੁਆਲੇ ਸੂਈਆਂ ਚੱਲ ਰਹੀਆਂ ਨੇ, ਬੁਰਾਈ ਦੀਆਂ ਸੂਈਆਂ ਧਾਗੇ ਚੱਲੀ ਜਾ ਰਹੇ ਨੇ, ਪਰ ਇਹ ਜਿਹੜੀ ਬੁਰਾਈ ਹੈ, ਮੈਂ ਗੁਰੂ ਦੀ ਮੱਤ ਲੈ ਕੇ ਆਪਣੇ ਆਪ ਨੂੰ ਇੰਨਾ ਸੁੰਨ ਕਰ ਲਿਆ ਹੈ ਵੀ ਇਸ ਬੁਰਾਈ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਬੁਰਾਈ ਮੇਰੇ ਉੱਤੇ ਅਸਰ ਨਹੀਂ ਪਾ ਸਕਦੀ, ਇਹਨੂੰ ਕਹਿੰਦੇ ਨੇ ਸ਼ੁਨ ਅਵਸਥਾ। ਕਿਸੇ ਜੋਗੀ ਵਾਲੇ ਕੋਈ ਕਰਮ ਕਰਨ ਦੀ ਲੋੜ ਨਹੀਂ, ਕਿਸੇ ਜੋਗੀ ਵਾਲੇ। ਤਾਂ ਬਾਬੇ ਨੇ ਇੱਥੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਕਬੀਰ ਗੰਗ ਜਮਨ ਕੇ ਅੰਤਰੇ, ਅਰਥ ਕੀਤੇ ਨੇ ਇਹਦੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ। ਉਹਨਾਂ ਨੇ ਕਿਹਾ ਵੀ ਗੰਗਾ ਤੇ ਜਮਨਾ ਦਾ ਅੰਤਰ, ਗੰਗਾ ਜਮਨਾ ਤੇ ਦੂਜਾ ਇੱਕ ਤੀਜਾ ਸਰਸਵਤੀ ਹੁੰਦੀ ਹੈ ਨਦੀ, ਉਹਦੇ ਬਾਰੇ ਮੰਨਿਆ ਜਾਂਦਾ ਵੀ ਫਿਰ ਜਿੱਥੇ ਤਿੰਨੇ ਇਕੱਠੀਆਂ ਹੋ ਜਾਂਦੀਆਂ ਨਾ ਉਹਨੂੰ ਕਹਿੰਦੇ ਨੇ ਪ੍ਰਯਾਗਰਾਜ, ਬੇਣੀ ਤ੍ਰਿਬੇਣੀ ਕਹਿ ਦਿੰਦੇ ਨੇ ਤ੍ਰਿਬੇਣੀ। ਉੱਥੇ ਜਾ ਕੇ ਹਿੰਦੂ ਵੀਰ ਜਿਹੜੇ ਨੇ ਇਸ਼ਨਾਨ ਕਰਦੇ ਨੇ ਤੇ ਜਾ ਕੇ ਜਿਹੜਾ ਹੈ ਆਪਣੇ ਆਪ ਨੂੰ ਇਹ ਸਮਝਦੇ ਨੇ ਵੀ ਅਸੀਂ ਪਵਿੱਤਰ ਹੋ ਗਏ। ਤੇ ਬਾਬਾ ਕਬੀਰ ਸਾਹਿਬ ਨੇ ਆਖਿਆ ਵੀ ਸੰਸਾਰ ਦੇ ਲੋਕੋ ਵੀ ਮੈਂ ਰੱਬ ਨੂੰ ਪਰਵਦਗਾਰ ਨੂੰ ਪਰਮੇਸ਼ਰ ਨੂੰ ਜਪਿਆ ਹੈ ਤੇ ਮੇਰਾ ਜਿਹੜਾ ਮਨ ਹੈ ਨਾ ਹੁਣ ਉਸ ਪੱਤਨ ਦੇ ਉਸ ਟਿਕਾਣੇ ਤੇ ਪਹੁੰਚ ਗਏ ਜਿੱਥੇ ਸਹਿਜ ਵਿੱਚ ਆ ਗਿਆ। ਉਸ ਜਿਵੇਂ ਗੰਗਾ ਦੇ ਦਰਿਆਵਾਂ ਦੇ ਕੰਢਿਆਂ ਨੂੰ ਕੀ ਕਹਿੰਦੇ ਨੇ, ਕਿਹੜਾ ਸ਼ਬਦ ਵਰਤਦੇ ਨੇ? ਪੱਤਣ। ਜਿਵੇਂ ਸਾਡੇ ਲਾਗੇ ਹਰੀ ਕਾ ਪੱਤਣ, ਦੋ ਦਰਿਆ ਉੱਥੇ ਇਕੱਠੇ ਹੁੰਦੇ ਨੇ ਤੇ ਉਹਨੂੰ ਕਹਿੰਦੇ ਨੇ ਪੱਤਣ। ਪੱਤਣ ਕਹਿੰਦੇ ਨੇ ਦਰਿਆਵਾਂ ਦੇ ਕੰਢਿਆਂ ਨੂੰ। ਤੇ ਲੋਕ ਗੰਗਾ ਜਾਂ ਜਮਨਾ ਦੇ ਕੰਢੇ ਉੱਤੇ ਜਾ ਕੇ ਜਾਂ ਤ੍ਰਿਬੇਣੀ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਸੀ, ਉਹਦੇ ਪੱਤਣ ਤੇ ਬਹਿ ਕੇ ਕੰਢੇ ਉੱਤੇ ਬਹਿ ਕੇ ਪਵਿੱਤਰ ਜਲ ਪਾਉਂਦੇ ਸੀ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਜਿੱਦਾਂ ਜਿੱਦਾਂ ਮੈਂ ਪਰਵਦਗਾਰ ਵਾਹਿਗੁਰੂ ਅਕਾਲ ਪੁਰਖ ਦਾ ਜਾਪ ਕੀਤਾ, ਉਹਨੂੰ ਜਪਿਆ, ਆਪਣੇ ਅੰਦਰ ਦੇ ਹੰਕਾਰ ਨੂੰ ਛੱਡਿਆ ਤੇ ਹੁਣ ਮੇਰੀ ਐਸੀ ਅਵਸਥਾ ਬਣ ਗਈ ਹੈ ਵੀ ਰੱਬ ਦਾ ਸੇਵਕ ਰੱਬ ਵਰਗਾ ਹੀ ਹੁੰਦਾ। ਜਿਵੇਂ ਆਪਾਂ ਪਿਛਲੇ ਸਲੋਕ ਵਿੱਚ ਕੱਲ ਵਿਚਾਰਿਆ ਸੀ, ਅਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਰੱਬ ਦਾ ਸੇਵਕ ਰੱਬ ਵਰਗਾ। ਤੇ ਬਾਬੇ ਨੇ ਆਖਿਆ ਵੀ ਹੁਣ ਕੀ ਹੋਇਆ ਵੀ ਗੰਗਾ ਜਮਨਾ ਦੇ ਪਾਣੀਆਂ ਦਾ ਜਿਵੇਂ ਮਿਲਾਪ ਹੋ ਜਾਂਦਾ ਤੇ ਉੱਥੇ ਇੱਕ ਟਿਕਾ ਹੁੰਦਾ ਹੈ ਜਿੱਥੇ ਜਾ ਕੇ ਲੋਕੀ ਇਸ਼ਨਾਨ ਕਰਦੇ ਨੇ, ਮੇਰਾ ਮਿਲਾਪ ਵਾਹਿਗੁਰੂ ਦੇ ਨਾਲ ਹੋ ਗਿਆ ਹੈ ਤੇ ਮੈਂ ਸਹਿਜ ਵਿੱਚ ਆ ਗਿਆ ਆਪਣੇ ਅੰਦਰ ਹੀ। ਉਹ ਗੰਗਾ ਤੇ ਜਮਨਾ ਮੇਰੇ ਕਿੱਥੇ ਹੈ? ਅੰਦਰ ਹੀ ਹੈ। ਬੋਲ ਆਉਂਦਾ ਬਾਣੀ ਦਾ ਇੱਕ, ਉੱਥੇ ਸਤਿਗੁਰ ਦੀ ਬਾਣੀ ਵਿੱਚ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਣ ਮੈਂ ਨਾਵੋ। ਮੈਂ ਕਿਸੇ ਬਾਹਰੀ ਸੰਗਮ, ਜਿੱਥੇ ਸੰਗਮ ਕਹਿੰਦੇ ਨੇ ਜਿੱਥੇ ਦੋ ਤਿੰਨ ਨਦੀਆਂ ਆਣ ਕੇ ਮਿਲਦੀਆਂ ਨੇ ਉਹਨੂੰ ਸੰਗਮ ਕਹਿੰਦੇ ਨੇ, ਜਿੱਥੇ ਦਰਿਆ ਇੱਦਾਂ ਆਣ ਕੇ ਮਿਲਦੇ ਨੇ। ਆਖਿਆ ਮੈਂ ਆਪਣੇ ਮਨ ਨੂੰ ਮਾਇਆ ਦੇ ਮੋਹ ਦੇ ਫੁਰਨਿਆਂ ਤੋਂ ਉਲਟਾ ਕਰ ਲਿਆ, ਇਹੋ ਹੀ ਮੇਰੇ ਲਈ ਗੰਗਾ ਏ, ਇਹੋ ਹੀ ਮੇਰੇ ਲਈ ਉਹ ਸੰਗਮ ਹੈ, ਇਹੋ ਹੀ ਮੇਰੇ ਲਈ ਇਸ਼ਨਾਨ ਕਰਨਾ ਹੈ। ਤੇ ਕਬੀਰ ਨੇ ਇੱਥੇ ਵੀ ਇਹੋ ਗੱਲ ਆਖੀ ਵੀ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਘਾਟ ਦਾ ਅਰਥ ਹੁੰਦਾ ਪੱਤਣ, ਆਖਿਆ ਉਹ ਗੰਗਾ ਤੇ ਜਮਨਾ ਮੇਰੇ ਅੰਦਰ ਹੀ ਹੈ ਤੇ ਮੈਂ ਐਸੀ ਅਵਸਥਾ ਤੇ ਪਹੁੰਚ ਗਿਆ ਜਿਹਨੂੰ ਸਹਿਜ ਕਹਿੰਦੇ ਨੇ। ਸਹਿਜ ਦਾ ਅਰਥ ਹੁੰਦਾ ਜੀ ਟਿਕਾ, ਬੰਦੇ ਨੂੰ ਟਿਕਾ ਹੀ ਤੇ ਚਾਹੀਦਾ, ਤੇ ਟਿਕਾ ਜਿਹੜਾ ਹੈ ਉਹ ਕਿਸੇ ਕਰਮ ਕਾਂਡ ਦੇ ਨਾਲ ਨਹੀਂ ਮਿਲਦਾ, ਟਿਕਾ ਜਿਹੜਾ ਹੈ ਉਹ ਕਿਸੇ ਥਾਂ ਦੇ ਉੱਤੇ ਇਸ਼ਨਾਨ ਕਰਨ ਲੱਗਿਆਂ ਨਹੀਂ ਮਿਲਦਾ, ਟਿਕਾ ਮਿਲਦਾ ਹੈ ਗੁਰੂ ਦੀ ਮੱਤ ਵਿੱਚੋਂ, ਹੋਰ ਕਿਤੇ ਸਹਿਜ ਨਹੀਂ ਮਿਲ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਵਾਕ ਹੈ, ਉਹ ਕਹਿੰਦੇ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ, ਵੀ ਸਹਿਜ ਜਿਹੜਾ ਹੈ ਗੁਰੂ ਤੋਂ ਬਿਨਾਂ ਪਾਇਆ ਨਹੀਂ ਜਾ ਸਕਦਾ, ਬੰਦੇ ਦਾ ਜੀਵਨ ਟੇਕ ਹੀ ਗੁਰੂ ਦੀ ਮੱਤ ਨਾਲ ਸਕਦਾ ਹੈ, ਕਿਤੇ ਗੰਗਾ ਜਮਨਾ ਜਾਂ ਗੋਦਾਵਰੀ ਵਿੱਚ ਨਹਾਇਆ ਨਹੀਂ ਟਿਕੇਗਾ। ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ, ਗੁਰੂ ਅਮਰਦਾਸ ਸਾਹਿਬ ਨੇ ਆਖਿਆ ਸੀ ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਬੰਦੇ ਦਾ ਅੰਦਰ ਮੈਲਾ ਹੋਇਆ ਫਿਰਦਾ ਹੈ ਸਹਿਮਾਂ ਦੇ ਨਾਲ, ਤੇ ਕਿਹੜਾ ਤਰੀਕਾ ਹੈ ਜਿਹਦੇ ਨਾਲ ਇਹਨੂੰ ਧੋ ਸਕਦੇ ਹਾਂ, ਆਖਿਆ ਸ਼ਬਦ ਦੇ ਨਾਲ ਇਹਨੂੰ ਧੋਇਆ ਜਾ ਸਕਦਾ ਹੈ। ਹੁਣ ਜੇ ਸਾਨੂੰ ਸਹਿਜ ਚਾਹੀਦਾ ਹੈ ਤੇ ਮਹਾਰਾਜ ਨੇ ਆਖਿਆ ਸਹਿਜ ਮਿਲੇਗਾ ਗੁਰੂ ਦੀ ਮੱਤ ਵਿੱਚੋਂ। ਅੱਛਾ ਕਿੰਨਾ ਕੋਈ ਚੀਜ਼ ਸਹਿਜ ਦਾ ਮਤਲਬ ਹੈ ਜੀ ਟਿਕਾ ਆਪਾਂ ਸੌਖਾ ਸਮਝ ਲਈਏ ਹੋਰ, ਜਿਹੜਾ ਸੋਨਾ ਹੁੰਦਾ ਨਾ ਸੋਨਾ, ਜਿੰਨਾ ਚਿਰ ਉਹਦੇ ਅੰਦਰ ਮਿਲਾਵਟ ਹੋਵੇ ਉਹ ਟਿਕਦਾ ਨਹੀਂ, ਜਿੱਦਾਂ ਜਿੱਦਾਂ ਉਹਦੀ ਮਿਲਾਵਟ ਨਿਕਲਦੀ ਹੈ ਤਿੱਦਾਂ ਤਿੱਦਾਂ ਉਹ ਟਿਕਾ ਵਿੱਚ ਆ ਜਾਂਦਾ। ਜਿੰਨੀ ਖੋਟ ਹੋਵੇਗੀ ਥੱਲੇ ਅੱਗ ਬਾਲੋ ਓਨਾ ਹੀ ਉਹ ਕੁਠਾਰੀ ਦੇ ਵਿੱਚ ਬੁੜਕੇਗਾ, ਜਿੱਦਾਂ ਜਿੱਦਾਂ ਉਹਦੀ ਉਹ ਮੈਲ ਨਿਕਲਦੀ ਜਾਂਦੀ ਹੈ ਉੱਦਾਂ ਉੱਦਾਂ ਸੋਨਾ ਫਿਰ ਟਿਕਦਾ ਜਾਂਦਾ, ਟਿਕਾ ਵਿੱਚ ਆ ਜਾਂਦਾ। ਬਾਬੇ ਨੇ ਆਖਿਆ ਬਿਲਕੁਲ ਏਦਾਂ, ਜਦੋਂ ਤੁਸੀਂ ਗੁਰੂ ਦੀ ਮੱਤ ਲੈ ਕੇ ਆਪਣੇ ਅੰਦਰ ਦੀ ਖੋਟ ਕੱਢਦੇ ਜਾਂਦੇ ਹੋ ਨਾ, ਕੱਢਦੇ ਜਾਂਦੇ ਹੋ, ਤਾਂ ਹੀ ਤੁਹਾਡੇ ਜੀਵਨ ਵਿੱਚ ਕੀ ਆਉਂਦਾ ਹੈ, ਸਹਿਜ ਆਉਂਦਾ। ਹੋਰ ਕੋਈ ਤਰੀਕਾ ਨਹੀਂ ਹੈਗਾ ਸਹਿਜ ਦਾ। ਤੋ ਮਹਾਰਾਜ ਨੇ ਆਖਿਆ ਸਹਿਜੇ ਨੂੰ ਸਭ ਲੋਚਦੀ, ਸਾਰਾ ਸੰਸਾਰ ਚਾਹੁੰਦਾ ਹੈ ਜੀ ਸਹਿਜ ਮਿਲ ਜਾਵੇ, ਟਿਕਾ ਮਿਲ ਜਾਵੇ, ਬਿਨ ਗੁਰ ਪਾਇਆ ਨਾ ਜਾਏ। ਮਹਾਰਾਜ ਕੁਝ ਪੜ੍ਹ ਲਈਏ ਫਿਰ, ਆਖਿਆ ਪੜ੍ਹ ਪੜ੍ਹ ਪੰਡਿਤ ਜੋਤ ਕੀ, ਇੱਥੇ ਵੱਡੇ ਵੱਡੇ ਜੋਤਸ਼ੀ ਪੰਡਿਤ ਥੱਕ ਗਏ ਪੜ੍ਹ ਪੜ੍ਹ ਕੇ, ਪੜ੍ਹ ਪੜ੍ਹ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ, ਕਈਆਂ ਨੇ ਸਹਿਜ ਦੀ ਪ੍ਰਾਪਤੀ ਲਈ ਭੇਖ ਕਰ ਲਿਆ, ਕਈ ਭਰਮਾਂ ਚ ਫਸ ਗਏ, ਗੁਰ ਭੇਟੇ ਸਹਿਜ ਪਾਇਆ, ਜਿਹੜਾ ਗੁਰੂ ਨੂੰ ਮਿਲਿਆ ਸਹਿਜ ਉਹਨੂੰ ਮਿਲਿਆ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਏ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਗੁਰੂ ਤੋਂ ਬਿਨਾਂ ਜੀਵਨ ਵਿੱਚ ਸਹਿਜ ਨਹੀਂ ਆ ਸਕਦਾ, ਟਿਕਾ ਨਹੀਂ ਆ ਸਕਦਾ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦ ਹੀ ਤੇ ਸਹਿਜ ਉਪਜੈ, ਗੁਰੂ ਦੇ ਸ਼ਬਦ ਵਿੱਚੋਂ ਕੀ ਪੈਦਾ ਹੋਵੇਗਾ, ਸਹਿਜ ਪੈਦਾ ਹੋਵੇਗਾ। ਸ਼ਬਦ ਦਾ ਮਤਲਬ ਹੈ ਸਿੱਖਿਆ, ਗੁਰੂ ਦੀ ਸਿੱਖਿਆ ਵਿੱਚੋਂ ਸਹਿਜ ਪੈਦਾ ਹੋਣਾ ਹੈ। ਜੇ ਬੰਦਾ ਆਖੇ ਵੀ ਮੈਂ ਕੋਈ ਖਾਸ ਕਿਸਮ ਦੀਆਂ ਸਮਾਧੀਆਂ ਲਾ ਕੇ ਕੋਈ ਹੋਰ ਮੈਡੀਟੇਸ਼ਨ ਕਰਕੇ ਸਹਿਜ ਪ੍ਰਾਪਤ ਕਰ ਲਵਾਂਗਾ, ਤੇ ਚੇਤਾ ਰੱਖੋ ਦੁਨੀਆਂ ਦੀ ਕੋਈ ਮੈਡੀਟੇਸ਼ਨ ਬੰਦੇ ਨੂੰ ਸਹਿਜ ਨਹੀਂ ਦੇ ਸਕਦੀ, ਕੋਈ ਮੈਡੀਟੇਸ਼ਨ ਨਹੀਂ। ਨਵੇਂ ਨਵੇਂ ਸ਼ਬਦ ਵੈਸੇ ਹੁਣ ਅੱਜ ਕੱਲ੍ਹ ਆਉਂਦੇ ਨੇ, ਮੈਡੀਟੇਸ਼ਨ ਕਰਦੇ ਹੋ, ਕਈ ਹੁਣ ਸਾਨੂੰ ਵੀ ਲੋਕ ਪੁੱਛਣ ਲੱਗ ਪਏ ਭਾਈ ਸਾਹਿਬ ਜੀ ਮੈਡੀਟੇਸ਼ਨ ਕਰਦੇ ਹੋ, ਤੇ ਮੈਂ ਪੁੱਛਦਾ ਵੀ ਮੈਡੀਟੇਸ਼ਨ ਹੁੰਦੀ ਕੀ ਹੈ, ਇੱਦਾਂ ਹੀ ਬਹਿਣਾ ਚੌਂਕੜੀ ਮਾਰ ਕੇ ਘੜੀ ਇਕਾਂਤ ਵਿੱਚ, ਫਿਰ ਅੱਖਾਂ ਬੰਦ ਕਰ ਲੈਣੀਆਂ, ਨਹੀਂ ਇੱਦਾਂ ਦੀ ਮੈਡੀਟੇਸ਼ਨ ਨਾ ਸਾਡੇ ਬਾਬੇ ਨੇ ਕੀਤੀ ਹੈ ਤੇ ਨਾ ਸਾਨੂੰ ਆਉਂਦੀ ਹੈ, ਨਾ ਹੀ ਕਰਨੀ ਹੈ, ਇੱਦਾਂ ਦੀ ਮੈਡੀਟੇਸ਼ਨ ਦੀ ਲੋੜ ਕੋਈ ਨਹੀਂ। ਤੋ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ, ਹਾਂ ਇਹ ਹੋ ਸਕਦਾ ਹੈ ਮੈਡੀਟੇਸ਼ਨ, ਇਹ ਹੋ ਸਕਦੀ ਹੈ ਵੀ ਜਦੋਂ ਤੁਸੀਂ ਤਾਂ ਬਾਣੀ ਪੜ੍ਹੋ ਨਾ ਕਦੀ, ਤੇ ਬਾਣੀ ਦੇ ਵਿੱਚੋਂ ਵਾਕ ਪੜ੍ਹੋ, ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਤੇ ਕਹੋ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ, ਮੈਡੀਟੇਸ਼ਨ ਕਰੋ ਇੱਦਾਂ ਵੀ ਭਰੀਐ ਹੱਥ ਪੈਰ ਤਨ ਦੇ, ਵੀ ਮੇਰੇ ਹੱਥ ਵੀ ਪੈਰ ਵੀ ਤਨ ਵੀ ਦੇਹ ਵੀ ਗੰਦਗੀ ਨਾਲ ਭਰੇ ਹੋਏ ਨੇ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ, ਇੱਦਾਂ ਮੈਡੀਟੇਸ਼ਨ ਕਰਾਂ ਮੈਂ ਵੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਇੱਦਾਂ ਮੈਡੀਟੇਸ਼ਨ ਕਰਾਂ ਵੀ ਭਰੀਏ ਮਤ ਪਾਪਾਂ ਕਹਿ ਸੰਗ, ਪਾਪ ਦਾ ਅਰਥ ਹੁੰਦਾ ਹੈ ਮੇਰੀ ਮਤ ਮਾੜੇ ਖਿਆਲਾਂ ਨਾਲ ਭਰੀ ਹੋਈ ਹੈ, ਇੱਦਾਂ ਮੈਡੀਟੇਸ਼ਨ ਇੱਦਾਂ ਹੋਵੇ, ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੇਂ ਕਹਿ ਰੰਗ, ਤੇ ਕਿਵੇਂ ਧੁੱਪੇਗੀ, ਜਦੋਂ ਮੈਂ ਗੁਰੂ ਦੇ ਉਪਦੇਸ਼ ਨੂੰ ਕਮਾਵਾਂਗਾ ਉਹਦੇ ਨਾਮ ਨੂੰ ਜਪਾਂਗਾ ਤੇ ਫਿਰ ਮੇਰੀ ਉਹ ਮੱਤ ਧੁੱਪ ਜਾਵੇਗੀ, ਆਹ ਮੈਡੀਟੇਸ਼ਨ ਹੈ, ਇਹਨੂੰ ਕਹਿੰਦੇ ਨੇ ਮੈਡੀਟੇਸ਼ਨ, ਹੋਰ ਕੋਈ ਨਹੀਂ। ਤੋ ਮਹਾਰਾਜ ਨੇ ਆਖਿਆ ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੇ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ, ਸ਼ਬਦ ਵਿੱਚੋਂ ਸਹਿਜ ਪੈਦਾ ਹੁੰਦਾ, ਉਪਦੇਸ਼ ਵਿੱਚੋਂ ਸਹਿਜ ਪੈਦਾ ਹੁੰਦਾ। ਤਾਂ ਗੁਰਦੇਵ ਦਾ ਪੂਰਾ ਸ਼ਬਦ ਆਖਿਆ ਸਹਿਜੇ ਗਾਵਿਆ, ਗਾਉਣਾ ਵੀ ਸਹਿਜ ਨਾਲ ਹੈ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਆਖਿਆ ਰੱਬ ਦੇ ਨਾਂ ਦਾ ਰੇੜਕਾ ਪਾਓ ਤੇ ਪਾਓ ਸਹਿਜੇ ਸਹਿਜੇ ਟਿਕਾ ਦੇ ਵਿੱਚ। ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਨਾ, ਤੁਸੀਂ ਬੀਜ ਬੀਜਿਆ ਧਰਤੀ ਦੇ ਵਿੱਚ, ਟਿਕਾ ਤੇ ਚਾਹੀਦਾ ਹੈ, ਉਹਨੂੰ ਦਹੀਂ ਜਮਾਉਣਾ ਹੈ ਤੇ ਟਿਕਾ ਚਾਹੀਦਾ ਹੈ, ਉਹਦਾ ਨਹੀਂ ਜੰਮ ਸਕਦਾ। ਹਰ ਚੀਜ਼ ਟਿਕਾ ਮੰਗਦੀ ਹੈ। ਤੋ ਗੁਰਦੇਵ ਨੇ ਆਖਿਆ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਤੱਤ ਨਾ ਮਾਰ ਲਿਓ ਕਿਤੇ, ਵੀ ਇੱਦਾਂ ਦਾ ਰੇੜਕਾ ਵੀ ਨਾ ਪਾ ਲਏ ਵੀ ਘੜਾ ਵੀ ਭੱਜ ਜਾਵੇ ਤੇ ਤੱਤ ਵੀ ਖਤਮ ਹੋ ਜਾਵੇ, ਨਹੀਂ ਇੱਦਾਂ ਦਾ ਰੇੜਕਾ ਵੀ ਪਾਉਣ ਦਾ ਕੋਈ ਲਾਭ ਨਹੀਂ ਹੈ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ ਵੀ ਕਬੀਰ ਗੰਗ ਜਮਨ ਕੇ ਅੰਤਰੇ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਸਹਿਜ ਸੁਣ ਕੇ ਘਾਟ, ਤਹਾਂ ਕਬੀਰੇ ਮੱਟ ਕੀਆ ਖੋਜਤ ਮੁਨ ਜਨ ਬਾਟ। ਘਾਟ ਦਾ ਅਰਥ ਹੁੰਦਾ ਪੱਤਣ, ਮੱਟ ਦਾ ਮਤਲਬ ਹੁੰਦਾ ਨਿਵਾਸ। ਬਾਬਾ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ, ਸਲੋਕ ਵਿੱਚ ਕਹਿੰਦੇ ਨੇ ਵੀ ਹੇ ਕਬੀਰ, ਜਿੱਦਾਂ ਜਿੱਦਾਂ ਮੈਂ ਰੱਬ ਨੂੰ ਜਪਿਆ, ਉਸ ਪਰਵਤਗਾਰ ਨੂੰ ਧਿਆਇਆ ਤੇ ਰੋੜੇ ਵਰਗਾ ਹੰਕਾਰ ਮੈਂ ਕੱਢ ਕੇ ਬਾਹਰ ਮਾਰਿਆ, ਆਪਣਾ ਰੱਬ ਦਾ ਹੋ ਗਿਆ ਰੂਪ, ਤੇ ਮੇਰੇ ਮਨ ਨੇ ਉਸ ਪੱਤਨ ਤੇ ਟਿਕਾਣਾ ਕਰ ਲਿਆ, ਉਸ ਘਾਟ ਉੱਤੇ ਟਿਕਾਣਾ ਕਰ ਲਿਆ ਜਿੱਥੇ ਮੇਰੀ ਅਵਸਥਾ ਸਹਿਜ ਦੀ ਬਣ ਗਈ ਹੈ। ਹੁਣ ਮੇਰਾ ਮਨ ਜਿਹੜਾ ਹੈ ਮਾਇਕ ਪਦਾਰਥਾਂ ਵਾਲੇ ਬੰਨੇ ਬਹੁਤਾ ਭੱਜਦਾ ਨਹੀਂ ਹੈ। ਤੇ ਆਖਿਆ ਜਿੱਥੇ ਮਨ ਨੂੰ ਗੰਗਾ ਤੇ ਜਮਨਾ ਦੇ ਪਾਣੀਆਂ ਦਾ ਮਿਲਾਪ ਹੋ ਗਿਆ, ਅਸਲੀ ਮਿਲਾਪ ਇੱਥੇ ਹੋਣਾ ਅੰਦਰ ਹੀ, ਵੀ ਵੱਖ ਵੱਖ ਨਦੀਆਂ ਦੇ ਪਾਣੀ ਦਾ ਨਾ ਵੇਗ ਤੁਸੀਂ ਵੇਖੋ, ਜਦੋਂ ਨਾ ਨਦੀਆਂ ਤੇ ਦਰਿਆ ਤੇਜ਼ ਵਗਦੇ ਹੋਣ ਤੇ ਜਿੱਥੇ ਆਣ ਕੇ ਉਹ ਇਕੱਠੇ ਹੁੰਦੇ ਨੇ, ਇੱਕ ਦੂਜੇ ਨਾਲ ਟਕਰਾਉਂਦੇ ਨੇ, ਤੇ ਵੇਗ ਦੇ ਵਿੱਚ ਜਿਹੜੀ ਹੈ ਉਹ ਰੁਕਾਵਟ ਪੈ ਜਾਂਦੀ ਹੈ, ਉਹ ਸਪੀਡ ਨਹੀਂ ਰਹਿੰਦੀ ਉਹਦੀ। ਇੱਕ ਤੇ ਆ ਵੀ ਬਿਨਾਂ ਰੁਕਾਵਟ ਤੋਂ ਪਾਣੀ ਭੱਜਾ ਜਾ ਰਿਹਾ, ਇੱਕ ਉਹ ਹੈ ਵੀ ਜਿੱਥੇ ਜਾ ਕੇ ਤਿੰਨ ਨਦੀਆਂ ਇੱਦਾਂ ਆਣ ਕੇ ਵਿਚਕਾਰ ਟਕਰਾਈਆਂ, ਉਹਨਾਂ ਦੀ ਸਪੀਡ 'ਚ ਇੱਕ ਬ੍ਰੇਕ ਲੱਗ ਗਈ। ਜਦੋਂ ਬ੍ਰੇਕ ਲੱਗ ਗਈ ਤੇ ਉੱਥੇ ਗੰਭੀਰਤਾ ਹੋ ਗਈ, ਉੱਥੇ ਉਹ ਥਾਂ ਵੀ ਡੂੰਘਾ ਹੋ ਜਾਂਦਾ। ਬਾਬੇ ਨੇ ਆਖਿਆ ਬਸ ਇੱਦਾਂ ਹੀ ਮੇਰੇ ਅੰਦਰ ਵੀ ਗੰਭੀਰਤਾ ਆ ਗਈ, ਹੁਣ ਡੂੰਘਾ ਹੋ ਗਿਆ ਮੈਂ। ਤੋ ਬੋਲ ਅਗਲਾ ਰੱਖਿਆ, ਅਖੀਰਲਾ ਸਲੋਕ ਹੈ ਜਿਹੜਾ ਆਪਾਂ ਅਗਲਾ ਪੜ੍ਹਿਆ ਸੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜੈਸੀ ਉਪਜੀ ਪੇੜ ਤੇ। ਆਹ ਸਲੋਕ ਬਹੁਤ ਕਮਾਲ ਦਾ, ਵੈਸੇ ਤੇ ਸਾਰੀ ਬਾਣੀ ਚਲੋ ਕਮਾਲ ਦੀ ਹੈ। ਜੋ ਤੈਸੀ ਨਿਭੈ ਉੜ, ਜੈਸੀ ਉਪਜੇ ਪੇੜ ਦੇ ਅਰਥ ਹੈ ਵੀ ਜਦੋਂ ਨਾ ਕੋਈ ਨਵਾਂ ਨਵਾਂ ਬੂਟਾ ਉੱਗਦਾ, ਤੁਸੀਂ ਵੇਖਿਆ ਹੋਣਾ ਬੜਾ ਨਰਮ ਹੁੰਦਾ, ਬੜਾ ਕੋਮਲ ਹੁੰਦਾ, ਪਰ ਜਿੱਦਾਂ ਜਿੱਦਾਂ ਫਿਰ ਉਹ ਹਨੇਰੀਆਂ ਵੀ ਆਉਣ ਤੇ ਹਨੇਰੀਆਂ ਉਹਦਾ ਕੋਮਲ ਬੂਟਿਆਂ ਦਾ ਹਨੇਰੀਆਂ ਨਹੀਂ ਕੁਝ ਵਿਗਾੜ ਸਕਦੀਆਂ। ਭਲਾ ਕਿਉਂ? ਕਿਉਂਕਿ ਉਹਦੇ ਵਿੱਚ ਇੱਕ ਫਲੈਕਸੀਬਿਲਿਟੀ ਹੁੰਦੀ ਹੈ। ਸਮਝਦੇ ਬੇਨਤੀ ਨੂੰ? ਵੀ ਜਦੋਂ ਨਿੱਕਾ ਨਿੱਕਾ ਬੂਟਾ ਉੱਗਿਆ, ਅਜੇ ਕੋਮਲ ਹੈ, ਤੇਜ਼ ਹਨੇਰੀ ਆਈ, ਉਹ ਬੈਂਡ ਹੋ ਗਿਆ, ਇੱਦਾਂ ਕਰਕੇ ਝੁੱਕ ਗਿਆ, ਤੇ ਜਦੋਂ ਹਨੇਰੀ ਚਲੇ ਗਈ ਤੇ ਫਿਰ ਉਹ ਬੂਟਾ ਉਦਾਂ ਹੀ ਹੋ ਗਿਆ, ਕੋਮਲ ਹੈ ਨਾ ਅਜੇ। ਤੇ ਜਿੱਦਾਂ ਜਿੱਦਾਂ ਉਹ ਬੂਟਾ ਵੱਡਾ ਹੁੰਦਾ ਗਿਆ ਤੇ ਉਹ ਕੀ ਹੁੰਦਾ ਗਿਆ? ਸਖ਼ਤ ਹੁੰਦਾ ਗਿਆ, ਕਠੋਰਤਾ ਆਉਂਦੀ ਗਈ ਉਹਦੇ ਵਿੱਚ। ਹੁਣ ਜਿੱਦਾਂ ਜਿੱਦਾਂ ਕਠੋਰਤਾ ਉਹਦੇ ਅੰਦਰ ਆਈ ਤੇ ਫਿਰ ਜਦੋਂ ਹਨੇਰੀ ਆਈ ਤੇ ਫਿਰ ਉਸ ਹਨੇਰੀ ਨੇ ਉਸ ਬੂਟੇ ਨੂੰ ਪੁੱਟ ਕੇ ਪਰਾਂ ਮਾਰਿਆ, ਸਖ਼ਤ ਹੋ ਗਿਆ ਨਾ। ਆ ਜਿਹੜਾ ਤੂਤ ਹੁੰਦਾ ਨਾ, ਉਹਦੀਆਂ ਜਦੋਂ ਛਿਟੀਆਂ ਬਰੀਕ ਹੁੰਦੀਆਂ ਤੇ ਉਹਨੂੰ ਮੋੜ ਕੇ ਕੀ ਬਣ ਜਾਂਦੇ ਨੇ? ਟੋਕਰੇ, ਟੋਕਰੀਆਂ, ਦੂਜਾ ਤੀਜਾ ਸਭ ਕੁਝ। ਪਰ ਬਾਅਦ ਵਿੱਚ ਰੁੱਖ ਦੇ ਉੱਤੇ ਐਸੀ ਸਿਚੁਏਸ਼ਨ ਬਣ ਜਾਂਦੀ ਹੈ, ਐਸੇ ਹਾਲਾਤ ਰੁੱਖ ਦੇ ਆਉਂਦੇ ਨੇ, ਫਿਰ ਉਹ ਮੁੜ ਕੇ ਉਹਦਾ ਕੁਝ ਵੀ ਨਹੀਂ ਬਣਦਾ। ਤੋ ਬਾਬੇ ਨੇ ਆਖਿਆ ਜਿਹੜਾ ਬੰਦਾ ਹੁੰਦਾ ਨਾ, ਇਹਨੂੰ ਵੀ ਆਪਣੀ ਜ਼ਿੰਦਗੀ ਵਿੱਚ ਇਹ ਗੁਣ ਧਾਰਨ ਕਰਨਾ ਚਾਹੀਦਾ ਹੈ ਵੀ ਕਬੀਰ ਜੈਸੀ ਉਪਜੀ ਪੇੜ ਤੇ। ਵੀ ਹੰਕਾਰ ਅਭਿਮਾਨ ਨੂੰ ਪਾਸੇ ਕਰਨਾ ਚਾਹੀਦਾ, ਬੰਦਾ ਏਦਾਂ ਹੋਣਾ ਚਾਹੀਦਾ ਜਿਵੇਂ ਧਰਤੀ ਵਿੱਚੋਂ ਉੱਗਿਆ ਹੋਇਆ ਕੋਮਲ ਬੂਟਾ। ਤੇ ਜਿਹੜੇ ਸਦਾ ਆਪਣੀ ਕੋਮਲਤਾ ਰੱਖਦੇ ਨੇ ਉਦਾਂ ਹੀ, ਜਿਨ੍ਹਾਂ ਦੇ ਅੰਦਰ ਉਦਾਂ ਹੀ ਕਠੋਰਤਾ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ, ਬਾਬੇ ਨੇ ਆਖਿਆ ਉਹ ਦੁਨੀਆਂ ਦੇ ਸਭ ਤੋਂ ਧਨਾੜ ਲੋਕ ਨੇ, ਉਹ ਰੱਬ ਦੇ ਨੇੜੇ ਹੋਏ ਲੋਕ ਨੇ, ਜਿਨ੍ਹਾਂ ਨੇ ਹਾਲਾਤਾਂ ਦੇ ਸਾਹਮਣੇ ਆਪਣੀ ਕੋਮਲਤਾ ਨੂੰ ਗਵਾਇਆ ਨਹੀਂ, ਕੋਮਲ ਹੀ ਰਹੇ ਉਹ। ਤੇ ਬਾਬੇ ਨੇ ਬਖਸ਼ਿਸ਼ ਕੀਤੀ, ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਅਖੀਰ ਤੱਕ ਬੰਦਾ ਕੋਮਲ ਹੀ ਰਿਹਾ, ਉਹਦੇ ਹਿਰਦੇ ਵਿੱਚ ਤਰਸ ਹੀ ਰਹਿੰਦਾ, ਹੀਰਾ ਕਿਸਕਾ ਬਾਪੁਰਾ ਪੁੱਜੇ ਨਾ ਰਤਨ ਕਰੋੜ। ਤੇ ਬਾਬਾ ਜੀ ਕਹਿੰਦੇ ਨੇ, ਤੁਸੀਂ ਇਹ ਗੱਲ ਛੱਡੋ ਵੀ ਉਹ ਹੀਰਾ ਜਿਹੜਾ ਹੈ ਉਹ ਬੜਾ ਮਹਿੰਗਾ ਹੈ, ਆਖਿਆ ਕਰੋੜਾਂ ਰਤਨ ਵੀ ਉਦਾਂ ਦੇ ਹੋਣ ਤੇ ਤਾਂ ਵੀ ਐਸੇ ਮਨੁੱਖ ਦੇ ਤੁਲ ਜਿਹਦੇ ਅੰਦਰ ਕੋਮਲਤਾ ਹੈ ਉਹਦੇ ਤੁਲ ਨਹੀਂ ਪਹੁੰਚ ਸਕਦੇ। ਤੋ ਬਾਬੇ ਨੇ ਬਖਸ਼ਿਸ਼ ਕੀਤੀ ਹੈ ਤੇ ਕੋਮਲਤਾ ਕਿਹਦੇ ਅੰਦਰ ਹੋਵੇਗੀ? ਜਿਸ ਮਨੁੱਖ ਦੇ ਅੰਦਰ ਹੰਕਾਰ ਹੈ, ਈਗੋ ਹੈ, ਉਹ ਬੰਦਾ ਕਦੀ ਵੀ ਕੋਮਲ ਨਹੀਂ ਹੋ ਸਕਦਾ। ਕੋਮਲਤਾ ਲਿਆਉਣ ਲਈ ਆਪਣੇ ਅੰਦਰ ਦੇ ਸਖਤਾਈ ਪੁਣੇ ਨੂੰ ਜੀਵਨ ਵਿੱਚੋਂ ਪਾਸੇ ਕਰਨਾ ਚਾਹੀਦਾ। ਜੇ ਕਠੋਰਤਾ ਹੈ ਤੇ ਕੋਮਲਤਾ ਨਹੀਂ ਹੈ, ਜੇ ਕੋਮਲਤਾ ਹੈ ਤੇ ਫਿਰ ਕਠੋਰਪੁਣਾ ਨਹੀਂ ਹੋ ਸਕਦਾ। ਸੋ ਹੰਕਾਰ ਤੇ ਅਭਿਮਾਨ ਪ੍ਰਤੀਕ ਹੈ ਕਠੋਰਤਾ ਦਾ, ਤੇ ਬਾਬੇ ਨੇ ਆਖਿਆ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ। ਜੇ ਬੰਦਾ ਵੀ ਕੋਮਲ ਬਣ ਜਾਵੇ, ਉਸ ਬੂਟੇ ਰੱਗਾ ਬਣ ਜਾਵੇ ਜਿਹੜਾ ਜਦੋਂ ਨਵਾਂ ਨਵਾਂ ਜੰਮਿਆ ਸੀ ਉਦਾਂ ਦਾ ਹੀ ਸੀ, ਤੇ ਆਖਿਆ ਉਹ ਅਵਸਥਾ ਐਸੀ ਹੈ ਵੀ ਕਰੋੜਾਂ ਰਤਨ ਵੀ ਉਸ ਅਵਸਥਾ ਦੇ ਤੁਲ ਨਹੀਂ, ਉਸ ਬੰਦੇ ਦੇ ਤੁਲ ਨਹੀਂ। ਤੋ ਮਹਾਰਾਜ ਕਿਰਪਾ ਕਰੇ। ਇਹ ਸੀ ਕਬੀਰ ਸਾਹਿਬ ਦੇ 152 ਤੇ 153 ਨੰਬਰ ਸਲੋਕਾਂ ਦੀ ਵਿਚਾਰ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਚੀਮਾ ਕਲਾਂ ਜੋ ਆਪ ਜੀ ਨੂੰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਨਾਲ ਜੋੜ ਰਹੇ ਸਨ। ਤਿੰਨ ਹਾਜ਼ਰੀਆਂ ਗੁਰਬਾਣੀ ਸ਼ਬਦ ਵਿਚਾਰ ਦੀਆਂ ਰੂਟੀਨ ਦੇ ਦੀਵਾਨਾਂ ਵਿੱਚ, ਰੋਜ਼ਮਰਾ ਦੇ ਦੀਵਾਨਾਂ ਦੇ ਵਿੱਚ ਹੁੰਦੀਆਂ ਹਨ। ਉਹਦੇ ਵਿੱਚ ਸਭ ਤੋਂ ਪਹਿਲੀ ਕਥਾ ਜੋ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਹੁੰਦੀ ਹੈ, ਜੋ ਅੰਮ੍ਰਿਤ ਵੇਲੇ ਜੋ ਗੁਰੂ ਸਾਹਿਬ ਮੁੱਖ ਵਾਕ ਬਖਸ਼ਿਸ਼ ਕਰਦੇ ਨੇ, ਜੋ ਹੁਕਮਨਾਮਾ ਬਖਸ਼ਦੇ ਨੇ, ਪਹਿਲੀ ਕਥਾ ਹੁਕਮਨਾਮੇ ਦੀ ਕਥਾ ਹੁੰਦੀ ਹੈ। ਦੂਜੀ ਕਥਾ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਔਰ ਤੀਜੀ ਹਾਜ਼ਰੀ ਹੈ ਸ਼ਾਮ ਦੀ, ਸ਼ਾਮ ਦੀ ਹਾਜ਼ਰੀ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਜੋ ਚੱਲਦੀ ਆ ਰਹੀ ਹੈ, ਉਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਸਾਂਝ, ਉਸਦੀ ਕਥਾ ਦੀ ਸਾਂਝ ਆਪ ਜੀ ਦੇ ਨਾਲ ਜੋ ਗੁਰਮੁਖ ਪਿਆਰੇ ਪਾਉਂਦੇ ਆ ਰਹੇ ਨੇ। ਤੋ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ ਗਿਆਨੀ ਗੁਰਸ਼ਰਨ ਸਿੰਘ ਜੀ, ਚੀਮਾ ਕਲਾਂ ਜੀ ਦਾ। ਤੋ ਆਓ ਗੁਰੂ ਪਿਆਰਿਓ, ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਔਰ ਆਪ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਬਾਰੇ ਅਤੇ ਉਹਨਾਂ ਦਾ ਢਾਡੀ ਜਥਾ, ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੁਲਦਾਦ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਬਖਸ਼ਣ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਕੁਝ ਦਿਨਾਂ ਤੋਂ ਢਾਡੀ ਜਥਾ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਲਵਾ ਰਿਹਾ ਔਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰਦੇ ਹਾਂ, ਔਰ ਜਿਹੜਾ ਵੀ ਸਤਿਗੁਰਾਂ ਦੇ ਇਤਿਹਾਸ ਦੀ ਲੜੀ ਨੂੰ ਆਰੰਭ ਕਰਨ ਦਾ ਯਤਨ ਕੀਤਾ, ਆਪਾਂ ਬੜਾ ਵਿਸਥਾਰ ਦੇ ਨਾਲ ਜਾਣ ਦਾ ਯਤਨ ਕੀਤਾ। ਔਰ ਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ, ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਚਲਾ ਗਿਆ, ਔਰ ਉੱਥੋਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ। ਸਤਿਗੁਰ ਦੀਨ ਦੁਨੀ ਦੇ ਮਾਲਕ ਸਾਰੇ ਹਿੰਦੁਸਤਾਨ ਦੀਆਂ ਖਬਰਾਂ ਰੱਖਦੇ ਸਨ, ਲਾਗਲੇ ਲਾਗਲੇ ਦੇਸ਼ਾਂ ਦੀਆਂ ਵੀ ਖਬਰਾਂ ਰੱਖਦੇ ਸਨ। ਇੱਥੋਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਬਾਬਰ ਹਿੰਦੁਸਤਾਨ ਦੇ ਉੱਤੇ ਹਮਲਾ ਕਰਨ ਲਈ ਆ ਰਿਹਾ। ਇਹ ਉਹਦਾ ਪਹਿਲਾ ਹਮਲਾ ਨਹੀਂ, ਪਹਿਲਾਂ ਵੀ ਹਮਲੇ ਕਰ ਚੁੱਕਾ ਸੀ। ਪਹਿਲਾ ਹਮਲਾ ਇਹਦਾ ਗੁਰੂ ਪਿਆਰਿਓ 1519 ਈਸਵੀ ਨੂੰ ਇਹਨੇ ਕੀਤਾ, 1519 ਨੂੰ। ਲੇਕਿਨ ਉਦੋਂ ਇਹ ਭੇਰੇ ਦੇ ਲਾਗਿਓ ਮੁੜ ਗਿਆ, ਉੱਥੋਂ ਤੱਕ ਆਪਣੀ ਸਲਤਨਤ ਕਾਇਮ ਕਰ ਗਿਆ, ਤੇ ਦੂਸਰਾ ਹਮਲਾ ਇਹ ਸਿਆਲਕੋਟ ਤੱਕ ਆ ਗਿਆ, ਇੱਥੋਂ ਚਲਾ ਗਿਆ। ਹੁਣ ਤੀਸਰਾ ਹਮਲਾ, ਇਹ 1521 ਦੀ ਗੱਲ ਹੈ, ਔਰ ਇਸ ਤੋਂ ਬਾਅਦ ਜਿਹੜਾ 1526 ਨੂੰ ਕੀਤਾ ਜਾਂਦਾ ਨਾ, ਉਹ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਤੇ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬੈਠ ਜਾਂਦਾ, ਤੇ ਫਿਰ ਉਹਦੇ ਅੰਸ਼ ਬੰਸ਼ ਤਕਰੀਬਨ 200-250 ਸਾਲ ਇੱਥੇ ਰਾਜ ਕਰਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਮਰਦਾਨਿਆ ਆ ਜਾ, ਰੱਬ ਨੇ ਆਪਣੀ, ਖੁਦਾ ਨੇ, ਵਾਹਿਗੁਰੂ ਨੇ ਆਪਣੀ ਡਿਊਟੀ ਲਾਤੀ ਹੈ। ਤੇ ਸਤਸੰਗਤ ਜੀ, ਇਹ ਸੈਦਪੁਰ, ਆਪਾਂ ਸੈਦਪੁਰ ਦਾ ਪਹਿਲਾਂ ਵੀ ਜ਼ਿਕਰ ਕੀਤਾ, ਏਮਨਾਬਾਦ ਉਹਨੂੰ ਕਹਿੰਦੇ ਨੇ। ਗੁਰੂ ਮਹਾਰਾਜ ਪਹਿਲੀ ਪ੍ਰਚਾਰਕ ਫੇਰੀ ਦਰਅਸਲ ਇੱਥੋਂ ਹੀ ਆਰੰਭ ਕਰਦੇ ਆ, ਮਲਕ ਭਾਗੋ ਦੇ ਘਰ ਤੋਂ। ਮਲਕ ਭਾਗੋ ਨੂੰ ਇੱਕ ਚੰਗੀ ਸਿੱਖਿਆ ਦੇ ਕੇ, ਨਹੀਂ ਭਾਈ ਮਰਿਆਂ ਦੀਆਂ ਰੋਟੀਆਂ ਖਵਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ, ਇਹ ਮਰੇ ਹੋਏ ਪਿੱਤਰ ਪੂਜਣ ਦਾ ਨਹੀਂ, ਜੀਂਦਿਆਂ ਦੇ ਮੂੰਹ ਦੇ ਵਿੱਚ ਰੋਟੀ ਪਾਇਆ ਕਰੋ। ਇਹ ਚੰਗਾ ਸੰਦੇਸ਼ ਦਿੱਤਾ ਸੱਚੇ ਸਤਿਗੁਰਾਂ ਨੇ, ਮਲਕ ਭਾਗੋ ਟਿਕਾਣੇ ਦੇ ਉੱਤੇ ਆ ਗਿਆ, ਉਹ ਸਮਝ ਗਿਆ। ਹੁਣ ਕਰਤਾਰਪੁਰ ਦੇ ਵਿੱਚ ਉਦਾਸੀਆਂ ਖਤਮ ਹੋ ਚੁੱਕੀਆਂ, ਇਹ ਚਾਰਾਂ ਉਦਾਸੀਆਂ ਤੋਂ ਬਾਅਦ ਦੀ ਗੱਲ ਹੈ, ਔਰ ਗੁਰੂ ਮਹਾਰਾਜ ਦੀ ਉਮਰ ਜਿਹੜੀ ਹੈ ਉਹਦੀ 60-65 ਸਾਲ ਦੇ ਕਰੀਬ ਹੋ ਚੁੱਕੀ ਹੈ। ਔਰ ਜਦੋਂ ਬਾਬਰ ਹਮਲਾਵਰ ਹੋ ਕੇ ਆਉਂਦਾ ਹੈ, ਹੁਣ ਗੁਰੂ ਪਿਆਰਿਓ ਗੁਰੂ ਮਹਾਰਾਜ ਉੱਥੇ ਪਹਿਲਾਂ ਪਹੁੰਚ ਜਾਂਦੇ ਨੇ, ਏਮਨਾਬਾਦ ਪਹਿਲਾਂ ਪਹੁੰਚ ਜਾਂਦੇ, ਤੇ ਉੱਥੇ ਦੇ ਲੋਕਾਂ ਨੂੰ ਦੱਸਣ ਦਾ ਯਤਨ ਕੀਤਾ, ਭਾਈ ਜੇ ਕੋਈ ਜਾਨ ਬਚਾ ਹੁੰਦੀ ਬਚਾ ਲਓ। ਭਾਈ ਲਾਲੋ ਜੀ ਨੂੰ ਵੀ ਉੱਥੋਂ ਸੁਚੇਤ ਕਰਕੇ ਦੂਰ ਭੇਜ ਦਿੱਤਾ, ਕਹਿੰਦੇ ਲਾਲੋ ਤੇਰੇ ਨਾਲ ਸੱਜਣਾ ਪਿਆਰ ਹੈ ਸਾਡਾ, ਤੇਰੇ ਉੱਤੇ ਕੋਈ ਸਰੀਰਕ ਕਸ਼ਟ ਆਵੇ ਸਾਥੇ ਕੋਈ ਜਰਿਆ ਨਹੀਂ ਜਾਣਾ, ਜਾ ਇੱਥੋਂ 3-4 ਮੀਲਾਂ ਦੀ ਦੂਰ ਦੇ ਉੱਤੇ ਇੱਕ ਢਾਬ ਹੈ, ਉਸ ਜਗ੍ਹਾ ਦੇ ਉੱਤੇ ਚੱਲਿਆ ਜਾ, ਤੇ ਲਾਗੇ ਜਿਹੜੇ ਕੋਈ ਹੋਰ ਬੈਠੇ

ਅਸੀਂ ਜਿਹਨਾਂ ਸਤਿਗੁਰਾਂ ਦੇ ਉੱਤੇ ਯਕੀਨ ਕੀਤਾ, ਵਿਸ਼ਵਾਸ ਕਰ ਕੀਤਾ ਨਾ, ਔਰ ਜਿਹੜੇ ਚਲੇ ਗਏ ਉਹਨਾਂ ਦੀ ਜਾਨ ਬਚ ਗਈ। ਹੁਣ ਬਾਬਰ ਹਿੰਦੁਸਤਾਨ ਦੇ ਉੱਤੇ ਇਹ ਹਮਲਾਵਰ ਬਣ ਕੇ ਆਇਆ, ਇਹਨੇ ਪਹਿਲਾਂ ਭੇਰਾ ਸ਼ਹਿਰ ਲੁੱਟਿਆ, ਭੇਰੇ ਤੋਂ ਅੱਗੇ ਇਹ ਸਤਸੰਗ ਜੀ ਇੱਧਰ ਵਾਧਾ ਹੋਇਆ, ਸਿਆਲਕੋਟ ਦੇ ਉੱਤੇ ਆਉਂਦਾ ਹੈ ਤੇ ਸਿਆਲਕੋਟ ਵਾਲਿਆਂ ਨੇ ਐਤਕੀ ਇੱਕ ਵੀ ਗੋਲੀ ਨਾ ਚਲਾਈ ਤੇ ਬਾਬਰ ਨੂੰ ਵੀ ਕੀ ਲੋੜ ਸੀ, ਇੱਕ ਵੀ ਬੰਦਾ ਨਾ ਮਰਿਆ ਤੇ ਨਾ ਮਾਰਿਆ, ਐਨ ਬੜੀ ਸੇਫ ਰਹਿ ਕੇ ਇਹ ਇੱਥੇ ਕਬਜ਼ਾ ਕਰਕੇ ਲੁੱਟ ਲਿਆ ਸ਼ਹਿਰ ਨੂੰ, ਪਰ ਇੱਥੇ ਖੂਨ ਡੋਲਣ ਤੋਂ ਬਚਾ ਹੋ ਗਿਆ। ਉਹਨਾਂ ਨੇ ਦੇਖ ਲਿਆ ਸੀ ਲੜਨ ਜੋਗੇ ਨੇ, ਕੀ ਕਰਨ ਨੂੰ ਐਵੇਂ ਪੰਗਾ ਲੈਣਾ। ਹੁਣ ਗੁਰੂ ਪਿਆਰੇ ਆਉਂਦਾ ਏ ਅੱਗੇ ਏਮਨਾਬਾਦ। ਹੁਣ ਏਮਨਾਬਾਦ ਦੇ ਲੋਕਾਂ ਨੇ, ਇੱਥੇ ਦੇ ਪਠਾਣਾਂ ਨੇ ਐਵੇਂ ਕੱਚੀ ਜੀ ਤਿਆਰੀ ਕੀਤੀ, ਢਿੱਲੀ ਜੀ ਤਿਆਰੀ ਕੀਤੀ। ਪਤਾ ਲੱਗ ਗਿਆ ਸੀ ਉਹਨਾਂ ਨੂੰ ਕਿ ਬਾਬਰ ਚੜ੍ਹ ਕੇ ਆ ਗਿਆ, ਲੇਕਿਨ ਆਪਣੇ ਐਸ਼ ਪ੍ਰਸਤੀ ਦੀ ਮੱਧ ਹੋਸ਼ ਦੇ ਵਿੱਚ ਗਵਾਚੇ ਹੋਏ, ਕਹਿੰਦੇ ਕੋਈ ਗੱਲ ਨਹੀਂ ਆ ਲੈਣ ਦੋ, ਤੇ ਪੁਰਾਣੇ ਜਿਹੇ ਇਹਨਾਂ ਦੇ ਕੋਲ ਹਥਿਆਰ ਹੈ, ਮਾੜੀ ਮੋਟੀ ਜੀ ਤਿਆਰੀ ਕੀਤੀ ਆ ਇਹਨਾਂ ਨੇ। ਹੁਣ ਜਾਂ ਤੇ ਆਪਣੇ ਹਥਿਆਰ ਸੁੱਟ ਦਿੰਦੇ ਤੇ ਇਹਨਾਂ ਦਾ ਵੀ ਛੁਟਕਾਰਾ ਹੋ ਸਕਦਾ ਸੀ, ਪਰ ਇਹਨਾਂ ਨੇ ਹਥਿਆਰ ਚੱਕਿਆ। ਦਰਅਸਲ ਇਹਨਾਂ ਦਾ ਨਾਂ ਤਿਆਰੀ ਕਰਨ ਦੀ ਵੀ ਇੱਕ ਵਜ੍ਹਾ ਸੀ, ਇਹਦਾ ਢਿੱਲਾਪਨ ਇਹਨਾਂ ਦੇ ਵਿੱਚ ਕਿਉਂ ਸੀ ਉਹਦੀ ਵੀ ਇੱਕ ਵਜ੍ਹਾ ਸੀ। ਇਹ ਭਾਰਤ ਦੇ ਵਿੱਚ ਹੁਣ ਤੋਂ ਹੀ ਨਹੀਂ, ਉਦੋਂ ਵੀ ਪਹਿਲਾਂ ਤੋਂ ਕਰਾਮਾਤਾਂ ਦਾ ਬੜਾ ਬੋਲਬਾਲਾ ਹੈ। ਅੱਜ ਹੀ ਨਹੀਂ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਅੰਦਰ ਕਰਾਮਾਤਾਂ ਦਾ ਬੜਾ ਬੋਲਬਾਲਾ ਹੈ। ਹੁਣ ਹਿੰਦੁਸਤਾਨ ਦੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਈਏ, ਉਹਨਾਂ ਦੇ ਦੇਵੀ ਦੇਵਤੇ ਅਸੀਂ ਕਿਸੇ ਦੇ ਵਰਖਲਾਪ ਨਹੀਂ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੇ ਜੀਵਨ ਸਾਰੇ ਕਰਾਮਾਤਾਂ ਨਾਲ ਭਰੇ ਪਏ ਆ, ਕਰਾਮਾਤਾਂ ਦੇ ਨਾਲ। ਵੀ ਕੋਈ ਗੈਬੀ ਸ਼ਕਤੀ ਹੈ ਔਰ ਉਹ ਮਨੁੱਖ ਨੂੰ ਬਚਾ ਸਕਦੀ ਹੈ। ਜੇ ਕਿਤੇ ਕੋਈ ਫਸ ਜਾਵੇ ਮਨੁੱਖ, ਕੋਈ ਕਸੂਤੀ ਜਗ੍ਹਾ ਤੇ ਬੰਦਾ ਫਸ ਗਿਆ ਨਾ, ਉਹ ਗੈਬੀ ਸ਼ਕਤੀਆਂ ਉਹਨਾਂ ਦੇ ਕੋਲ ਤੇ ਉਹ ਬਚਾ ਲੈਂਦੀਆਂ। ਹੁਣ ਇੱਥੇ ਤੁਰਕਾਂ ਦੇ ਕੋਲ ਵੀ, ਇਹਨਾਂ ਪਠਾਣਾਂ ਦੇ ਕੋਲ ਵੀ ਉਹਨਾਂ ਸਮਿਆਂ ਦੇ ਵਿੱਚ ਗੁਰੂ ਪਿਆਰੇ ਉਹ ਸੱਜਦ ਜਿਹੜੇ ਕਰਾਮਾਤੀ ਲੋਕ ਸਨ ਨਾ, ਉਹ ਵੀ ਇਹਨਾਂ ਦੇ ਵਿੱਚ ਉਦੋਂ ਬੜੇ ਆਏ ਹੋਏ ਸਨ। ਔਰ ਪੰਡਿਤਾਂ ਨੇ ਤੇ ਇਹਨਾਂ ਲੋਕਾਂ ਨੇ ਰਾਜਿਆਂ ਨੂੰ ਆਖਿਆ ਹੋਇਆ ਸੀ, ਤੁਹਾਨੂੰ ਫੌਜਾਂ ਰੱਖਣ ਦੀ ਕੀ ਲੋੜ ਆ, ਤੁਸੀਂ ਕਾਹਦੇ ਵਾਸਤੇ ਇੰਨੀਆਂ ਤਨਖਾਹਾਂ ਦੇਣੀਆਂ ਫੌਜਾਂ ਨੂੰ। ਜੇ ਕੋਈ ਬਾਹਰੀ ਹਮਲਾਵਰ ਬਣ ਕੇ ਆਵੇਗਾ ਨਾ, ਤੇ ਸਾਡੇ ਕੋਲ ਕਰਾਮਾਤ ਆ, ਪੀਰ ਸਿੱਧ ਕੀਤੇ ਹੋਏ ਆ, ਔਰ ਅਸੀਂ ਉਹਨਾਂ ਨੂੰ ਅੰਨੇ ਕਰ ਦੇਵਾਂਗੇ, ਅੰਨੇ ਉਹ ਲੜਨ ਜੋਗੇ ਰਹਿਣਗੇ ਨਾ। ਗੁਰੂ ਪਿਆਰਿਓ ਐਦਾਂ ਦੀਆਂ ਕਰਾਮਾਤਾਂ ਦਾ ਕਰਕੇ ਇਹ ਭਾਰਤ ਦਰਅਸਲ ਗੁਲਾਮ ਹੀ ਤਾਂ ਹੋਇਆ ਸੀਗਾ, ਨਹੀਂ ਤੇ ਉੱਥੇ ਲੜਾਕਿਆਂ ਦੀ ਕਮੀ ਨਹੀਂ ਸੀ, ਲੜਨ ਵਾਲੇ ਸੀ, ਪਰ ਵਹਿਮਾਂ ਭਰਮਾਂ ਪਖੰਡਾਂ ਦਾ ਕਰਕੇ ਇਹ ਇੰਨਾ ਗਹਿਰਾ ਜਾਲ ਬੁਣ ਦਿੱਤਾ ਕਿ ਲੋਕ ਇਹਨਾਂ ਦੇ ਵਿੱਚੋਂ ਨਿਕਲ ਨਾ ਸਕੇ। ਤੇ ਸਤਸੰਗ ਜੀ ਨਿਕਲਣੇ ਅੱਜ ਵੀ ਕਿੱਥੇ ਨਿਕਲਦੇ ਆ, ਅੱਜ ਕੋਈ ਨਿਕਲਦੇ ਆ, ਭਾਵੇਂ ਦੁਨੀਆ ਚੰਦ ਤੇ ਚਲੀ ਗਈ, ਭਾਰਤ ਵਾਲੇ ਕਹਿੰਦੇ ਅਸੀਂ ਵੀ ਚੰਦ ਤੇ ਚਲੇ ਗਿਆ, ਤੇ ਜਦੋਂ ਕੋਈ ਕ੍ਰਿਕਟ ਵਾਲਿਆਂ ਦਾ ਮੈਚ ਹੁੰਦਾ ਨਾ, ਦੇਖਿਓ ਕਿੱਥੇ ਤੁਸੀਂ ਦੇਖਦੇ ਹੋਣੇ ਆ, ਲਾਈਵ ਚੱਲਦੇ ਹੁੰਦੇ ਆ, ਮੈਚ ਚੱਲਦਾ ਕ੍ਰਿਕਟ ਦਾ, ਤੇ ਸਤਸੰਗ ਜੀ ਫਾਈਨਲ ਮੈਚ ਹੋਵੇ ਤੇ ਭਾਰਤ ਦੇ ਅੰਦਰ ਬ੍ਰਾਹਮਣ ਜਿਹੜੇ ਉਹ ਅੱਗ ਦੀਆਂ ਧੂਣੀਆਂ ਤਾਂ ਕੇ ਬੈਠੇ ਹੁੰਦੇ ਆ, ਉਹ ਗ੍ਰਹਿਆਂ ਦੀਆਂ ਨਿਯੁਕਤੀਆਂ ਕਰਦੇ ਹੁੰਦੇ ਵੀ ਅੱਜ ਆ ਫਲਾਨਾ ਗ੍ਰਹਿ ਆ, ਇਹ ਇੰਨੀ ਸੂਦ ਦੇ ਵਿੱਚ ਚਲੇ ਗਿਆ, ਆਹ ਹੋ ਜਾਣਾ, ਆਹ ਹੋ ਜਾਣਾ, ਤੇ ਆਹ ਜਿਹੜੀ ਟੀਮ ਹੈ ਨਾ ਸਾਡੀ ਜਿੱਤ ਜਾਣੀ ਆ, ਟੀਵੀਆਂ ਤੇ ਬੈਠੇ ਜੀ ਟੀਮਾਂ ਜਿਤਾਈ ਜਾਂਦੇ, ਤੇ ਪਤਾ ਉਦੋਂ ਲੱਗਦਾ ਜਦੋਂ ਟੀਮਾਂ ਹਾਰ ਜਾਂਦੀਆਂ। ਇਹ ਕਰਾਮਾਤ, ਆਹ ਹੀ ਕਰਾਮਾਤ ਆ, ਉਦੋਂ ਵੀ ਏਦਾਂ ਹੀ ਸੀ। ਹੁਣ ਖਿਡਾਰੀਆਂ ਨੇ ਤੇ ਮੈਦਾਨ ਦੇ ਵਿੱਚ ਖੇਡਣਾ, ਉੱਥੇ ਕਰਾਮਾਤਾਂ ਥੋੜੋ ਚੱਲਦੀਆਂ। ਹੁਣ ਮੈਦਾਨ ਦੇ ਵਿੱਚ ਤਲਵਾਰਾਂ ਚੱਲਣੀਆਂ, ਉੱਥੇ ਚੰਗੇ ਹਥਿਆਰ ਚੱਲਣੇ ਆ, ਉੱਥੇ ਡੋਲਿਆਂ ਦੀ ਤਾਕਤ ਪਰਖੀ ਜਾਣੀ ਆ, ਉੱਥੇ ਕਰਾਮਾਤਾਂ ਨਹੀਂ ਚੱਲਦੀਆਂ। ਤੇ ਗੁਰੂ ਮਹਾਰਾਜ ਇਹਨਾਂ ਦੀ ਖਾਤਰ ਫਿਰ ਗੁਰਬਾਣੀ ਦੇ ਵਿੱਚ ਲਿਖਦੇ ਵੀ ਆ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਪੀਰ ਸੁਣਿਆ ਤਾਂ ਜਾਂ ਮੀਰ ਸੁਣਿਆ ਤਾਂ ਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋ ਰਲਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰ ਚਲਾਇਆ। ਕੋਈ ਇਹਨਾਂ ਨੂੰ ਨਾ ਤੇ ਕੋਈ ਮੁਗਲ ਉਹਨਾਂ ਚੋਂ ਅੰਨਾ ਹੋਇਆ, ਤੇ ਨਾ ਕਿਸੇ ਨੇ ਇਹਨਾਂ ਦੀ ਕੋਈ ਬਾਂਹ ਫੜੀ ਹੈ। ਐਸੀਆਂ ਉੱਥੇ ਇਹਨਾਂ ਦੇ ਖੂਨ ਦੀਆਂ ਹੋਲੀਆਂ ਖੇਡੀਆਂ ਗਈਆਂ। ਏਮਨਾਬਾਦ ਦੇ ਵਿੱਚ ਉੱਚੀਆਂ ਉੱਚੀਆਂ ਅਟਾਰੀਆਂ ਜਿਹੜੀਆਂ ਸੀ,
ਉਹਨਾਂ ਨੇ ਤੋਪਾਂ ਦੇ ਗੋਲੇ ਮਾਰ ਮਾਰ ਕੇ ਧਰਤੀ ਦੇ ਉੱਤੇ ਢਾ ਕੇ ਰੱਖ ਦਿੱਤੀਆਂ। ਕੱਲੇ ਘਰ ਹੀ ਨਹੀਂ ਢਾਏ, ਕੱਲੇ ਘਰ ਢਾ ਦਿੰਦੇ ਨਾ ਫੇਰ ਵੀ ਗੁਰੂ ਪਿਆਰਿਓ ਉੱਥੇ ਜਵਾਨ ਮੁਟਿਆਰਾਂ ਧੀਆਂ ਹੱਥਾਂ ਨੂੰ ਲੱਗੀ ਹੋਈ ਮਹਿੰਦੀ ਉਹ ਰੰਡੀਆਂ ਕਰਕੇ ਰੱਖ ਦਿੱਤੀਆਂ। ਉਹਨਾਂ ਦੇ ਘਰ ਵਾਲੇ ਉਹਨਾਂ ਦੇ ਸਾਹਮਣੇ ਕਤਲ ਕੀਤੇ ਗਏ, ਔਰ ਜਿਹੜੇ ਤਲਵਾਰ ਫੜ ਕੇ ਆਏ ਔਰ ਉਹਨਾਂ ਨੂੰ ਤੇ ਕਤਲ ਕਰਨਾ ਹੀ ਕਰਨਾ ਸੀ, ਸਾਧ ਸੰਗਤ ਜੀ ਜਿਹੜੇ ਨਹੀਂ ਵੀ ਆਏ ਔਰ ਇੰਨਾ ਆਪਣਾ ਹਊਆ ਬਾਲਣ ਦਾ ਕਰਕੇ ਇਹ ਦੁਸ਼ਮਣ ਏਦਾਂ ਹੀ ਕਰਿਆ ਕਰਦੇ ਆ। ਬਾਲ ਬੁੱਢੇ ਸਭ ਦੇ ਉੱਤੇ ਤਲਵਾਰ ਚੱਲੀ ਤੇ ਏਮਨਾਬਾਦ ਦੀ ਧਰਤੀ ਜਿਹੜੀ ਕੁਝ ਪਲ ਪਹਿਲਾਂ ਇੱਕ ਦਿਨ ਪਹਿਲਾਂ ਬੜੀ ਹਰੀ ਭਰੀ ਬੜੇ ਆਰਾਮ ਦੇ ਨਾਲ ਵਸ ਰਹੀ ਸੀ, ਉਹ ਅੱਜ ਲਹੂ ਦੀਆਂ ਨਦੀਆਂ ਉੱਥੋਂ ਦੀ ਵਹਿ ਰਹੀਆਂ। ਗੁਰੂ ਬਾਬੇ ਨਾਨਕ ਦੇ ਕੋਲੋਂ ਰਿਹਾ ਨੰਗੀਆਂ ਤੇ ਸੱਚੇ ਸਤਿਗੁਰੂ ਉਸ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਕਿ ਜਿਨ ਸਿਰ ਸੋਹੇ ਨੇ ਪੱਟੀਆਂ ਮੰਗੀ ਪਾਏ ਸਦੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂਰ, ਮਹਿਲਾਂ ਅੰਦਰ ਹੁੰਦੀਆਂ ਹੁਣ ਬੈਲ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਘਰ ਘਰ ਵੇਖੇ ਵੇਸ ਬਾਬਾ ਇਹਨਾਂ ਦਾ ਕੀ ਕਸੂਰ ਸੀ ਵਿਚਾਰੀਆਂ, ਬਾ ਗਿਲਾ ਕਰਦੇ ਨੇ ਰੱਬ ਦੇ ਉੱਤੇ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਗੁਰੂ ਮਹਾਰਾਜ ਜੀ ਨੇ ਉਸ ਖੁਦਾ ਦੇ ਉੱਤੇ ਵਾਹਿਗੁਰੂ ਦੇ ਉੱਤੇ ਵੀ ਗਿਲਾ ਕਰ ਲਿਆ, ਮਹਾਰਾਜ ਹੈ ਖੁਦਾ ਇਹਨਾਂ ਦਾ ਕੀ ਕਸੂਰ ਸੀ ਆ ਜਿਹੜੀਆਂ ਵਿਚਾਰੀਆਂ ਜਿਨ੍ਹਾਂ ਨੂੰ ਬੇਪੱਤ ਕੀਤਾ ਗਿਆ, ਗਜ ਗਜ ਲੰਬੇ ਕੇਸ ਕੱਟ ਕੇ ਔਰ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਧੂ ਧੂ ਕੇ ਬੇਪੱਤ ਕੀਤਾ ਗਿਆ, ਔਰ ਜਿਨ੍ਹਾਂ ਦੇ ਮਾਂਗ ਦੇ ਵਿੱਚ ਸੰਧੂਰ ਚਮਕਦਾ ਸੀ ਉਹਨਾਂ ਦੇ ਵਿੱਚ ਰੇਤ ਪਾ ਦਿੱਤੀ ਗਈ, ਸੁਆਹ ਪਾ ਦਿੱਤੀ ਗਈ, ਬੇਪੱਤ ਕੀਤਾ ਗਿਆ, ਇੱਜ਼ਤਾਂ ਰੋੜ ਦਿੱਤੀਆਂ ਗਈਆਂ। ਹੁਣ ਜਿਹੜੇ ਬਚ ਗਏ, ਜਿਹੜੇ ਕਤਲ ਹੋ ਗਏ ਕਤਲ ਹੋ ਗਏ, ਜਿਹੜੇ ਬਚ ਗਏ ਉਹ ਬਾਬਰ ਦੇ ਸਿਪਾਹੀਆਂ ਨੇ ਉਹਨਾਂ ਨੂੰ ਇਕੱਠੇ ਕਰ ਲਿਆ, ਇਹਨਾਂ ਦਾ ਲੁੱਟਿਆ ਹੋਇਆ ਮਾਲ ਸਬਾਬ ਉਹ ਇਹਨਾਂ ਦੇ ਸਿਰਾਂ ਦੇ ਉੱਤੇ ਉਠਾ ਲਿਆ ਗਿਆ, ਤੇ ਸਾਧ ਸੰਗਤ ਜੀ ਜਿਹਨਾਂ ਦੇ ਕਦੀ ਪਾਣੀ ਦਾ ਗਲਾਸ ਉਹਨਾਂ ਹਿੰਦੁਆਣੀਆਂ ਨੇ ਕਦੀ ਆਪਣੇ ਹੱਥੀਂ, ਇੰਨੀ ਅਮੀਰੀ ਸੀ ਉਹਨਾਂ ਦੇ ਘਰਾਂ ਦੇ ਵਿੱਚ, ਆਪਣੇ ਹੱਥੀਂ ਕੋਈ ਪਾਣੀ ਦਾ ਗਲਾਸ ਆਪ ਘੜੇ ਚੋਂ ਪਾ ਕੇ ਨਹੀਂ ਸੀ ਪੀਤਾ, ਉਹਨਾਂ ਦੇ ਸਿਰਾਂ ਦੇ ਉੱਤੇ ਸਮਾਨ ਦੀਆਂ ਪੰਡਾਂ ਉਠਾਈਆਂ ਹੋਈਆਂ। ਔਰ ਗੁਰੂ ਬਾਬਾ ਨਾਨਕ ਜੀ ਵੀ ਗ੍ਰਿਫਤਾਰ ਹੋ ਗਏ, ਭਾਈ ਮਰਦਾਨਾ ਜੀ ਵੀ ਗ੍ਰਿਫਤਾਰ ਹੋ ਗਏ। ਗੁਰੂ ਪਿਆਰੇ ਉਹ ਸਤਿਗੁਰੂ ਕਿਉਂ ਗ੍ਰਿਫਤਾਰ ਹੋਏ? ਇਹਨਾਂ ਨੂੰ ਬਚਾਉਣ ਵਾਸਤੇ। ਅੱਗੇ ਚੱਲ ਕੇ ਇਤਿਹਾਸ ਦੇ ਵਿੱਚ ਆਪਾਂ ਉਹਦਾ ਜ਼ਿਕਰ ਕਰਨ ਦਾ ਯਤਨ ਕਰਾਂਗੇ। ਔਰ ਗੁਰੂ ਮਹਾਰਾਜ ਗ੍ਰਿਫਤਾਰ ਹੋ ਜਾਂਦੇ ਨੇ, ਸੱਚੇ ਸਤਿਗੁਰਾਂ ਦੇ ਸਿਰ ਦੇ ਉੱਤੇ ਇੱਕ ਭਾਰੀ ਸਾਰੀ ਪੰਡ ਰੱਖ ਦਿੱਤੀ ਹੈ, ਔਰ ਗੁਰੂ ਮਹਾਰਾਜ ਜੀ ਉਸ ਇਸ ਬੰਦੀਖਾਨੇ ਦੇ ਨਾਲ ਤੁਰੇ ਜਾ ਰਹੇ ਨੇ। ਉਹਨਾਂ ਦੇ ਵਿੱਚ ਇੱਕ ਪਠਾਨ, ਇੱਕ ਮੀਰ ਖਾਂ ਪਠਾਨ ਸਰਦਾਰ ਸੀ ਇਹਨਾਂ ਦੀਆਂ ਫੌਜਾਂ ਦਾ, ਉਹਨੇ ਭਾਈ ਮਰਦਾਨਾ ਜੀ ਨੂੰ ਘੋੜਾ ਫੜਾ ਦਿੱਤਾ, ਤੇ ਘੋੜਾ ਵੀ ਬੜਾ ਅਥਰਾ ਸੀ, ਤੇ ਭਾਈ ਮਰਦਾਨਾ ਜੀ ਡਰਦਾ ਡਰਦਾ ਘੋੜਾ ਕਿਤੇ ਛੁੱਟ ਨਾ ਜਾਵੇ, ਇਹ ਕਿਤੇ ਇਹ ਮੇਰਾ ਬੁਰੇ ਮੇਰੇ ਨਾਲ ਦੁਰਵਿਹਾਰ ਨਾ ਕਰਨ, ਤੇ ਸਤਸੰਗ ਜੀ ਤੁਰੇ ਜਾ ਰਹੇ ਨੇ, ਤੇ ਗੁਰੂ ਮਹਾਰਾਜ ਜੀ ਤੁਰੇ ਜਾਂਦੇ ਕਹਿੰਦੇ ਆ ਮਰਦਾਨਿਆਂ ਰਬਾਬ ਵਜਾ, ਤੇ ਮਰਦਾਨਾ ਕਹਿੰਦਾ ਸਤਿਗੁਰੂ ਟਾਈਮ ਤੇ ਦੇਖ ਲਿਆ ਕਰੋ, ਕੋਈ ਵੇਲਾ ਕੁ ਵੇਲਾ ਤੇ ਦੇਖ ਲਿਆ ਕਰੋ, ਆਪਾਂ ਬੈਂਦੀ ਖਾਨੇ ਦੇ ਵਿੱਚ ਆਪਾਂ ਨੂੰ ਕੈਦ ਕੀਤਾ ਹੋਇਆ, ਤੁਹਾਡੇ ਸਿਰ ਦੇ ਉੱਤੇ ਪੰਡ ਚੁਕਾਈ ਹੋਈ ਇਹਨਾਂ ਜ਼ਾਲਮਾਂ ਨੇ, ਆਪਣੇ ਆਸੇ ਪਾਸੇ ਆ ਸਾਰੀਆਂ ਬੀਬੀਆਂ ਤੇ ਮਰਦ ਨੌਜਵਾਨਾਂ ਨੂੰ ਬੰਨ ਕੇ ਲਿਜਾਇਆ ਜਾ ਰਿਹਾ, ਤੇ ਮੇਰੇ ਹੱਥ ਦੇ ਵਿੱਚ ਆ ਘੋੜਾ ਫੜਾਇਆ ਹੋਇਆ, ਦਾਤਾ ਮੈਨੂੰ ਤੇ ਫਿਕਰ ਹੈ ਵੀ ਜੇ ਕਿਤੇ ਮੇਰੇ ਹੱਥੋਂ ਛੁੱਟ ਗਿਆ ਜ਼ਾਲਮ ਮੇਰਾ ਕੀ ਹਾਲ ਕਰਨਗੇ। ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਵਾਹਿਗੁਰੂ ਦੇ ਉੱਤੇ ਭਰੋਸਾ ਕਰਕੇ ਇਹਦੀ ਵਾਗ ਹੀ ਛੱਡ ਦੇ ਦੋ, ਇਹ ਜਿਹੜਾ ਅਥਰਾ ਕਹਿੰਦਾ ਨੂੰ ਇਹਦੀ ਵਾਗ ਹੀ ਛੱਡ ਦੇ ਦੋ। ਤੇ ਸੱਚੇ ਸਤਿਗੁਰਾਂ ਦਾ ਪਾ ਕੇ ਹੁਕਮ, ਭਾਈ ਮਰਦਾਨਾ ਜੀ ਵਾਗ ਛੱਡ ਦਿੰਦੇ ਨੇ ਘੋੜੇ ਦੀ, ਤੇ ਘੋੜਾ ਭਾਈ ਮਰਦਾਨਾ ਜੀ ਦੇ ਮਗਰ ਧੌਣ ਸੱਟ ਕੇ ਤੁਰਿਆ ਆ ਰਿਹਾ, ਉਹਨੂੰ ਪਤਾ ਹੀ ਨਹੀਂ ਮੈਂ ਕਿੱਧਰ ਨੂੰ ਜਾ ਰਿਹਾ, ਇੰਨਾ ਮਸਤ ਹੋਇਆ ਘੋੜਾ ਭਾਈ ਮਰਦਾਨਾ ਜੀ ਦੇ ਮਗਰ ਤੁਰਿਆ ਆ ਰਿਹਾ। ਤੇ ਫਿਰ ਸੱਚੇ ਸਤਿਗੁਰਾਂ ਨੇ ਉੱਥੇ ਸ਼ਬਦ ਗਾਇਨ ਕੀਤਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਤੇ ਸੱਚੇ ਸਤਿਗੁਰਾਂ ਨੇ ਜੋ ਉੱਥੇ ਬੋਲ ਬੋਲੇ ਨੇ ਢਾਡੀ ਜਥਾ ਕਿਉਂ ਕਹਿੰਦਾ।

सत्संग जी, सुख की जिंदगी जीण वाला बंदा अपने सुखां की गफलत दे विच इन्ना मस्त हो जाता, कई बार चेता भुल जाता भी सुख तो बाद कदी दुख भी आ सकता है। कोई पता नहीं उस वाहेगुरु के रंगां दा। आ थोड़ा चिर पहला, आ दो ढाई महीने पहला एन बड़ी शांति सी, आराम नूं कितें पता सी भी एकदम बंब सिट सिट के साडे स्कूलों दियां तकरीबन 160-165 बच्चियां बेगुना उन्हां नूं मार दिता जाएगा। इजराइल नूं कितें पता सी साडे इन्नी तबाही मच जाएगी। दुबई वर्गे वह दुनिया दियां वह घूमण वालियां प्लेस सी। और सतसंग जी दिनां दे विच मिंटां दे विच अगलियां ने फरना करके, हुण कितें इहो जिहा सेव मुल्कां नूं थोड़ा पता सी कितें साडे उत्ते भी अटैक हो सकदा है। कोई पता नहीं किहड़े वेले उस कुदरत दे रंगां तों डरिए, उह पता नहीं सुखी वस्तियां तों पता नहीं किहड़े वेले बिपता दे विच पा देवे। इह जे सुख भी उहदे दित्ते आ ते दुखां नूं भी याद रखिए। धन गुरु अर्जन देव जी महाराज जी नूं याद कर लिया करो। चौर चलदे सन इदां चौर तख्तां दे उत्ते, गुरु प्यारे ओ सुभाईमान कदी चौर झुलदे सी ते कदी अग दे रेता दे करछे भर भर के उहनां दे सीस दे उत्ते वी पैंदे सी। इस कदी रब्बी तख्त दे उत्ते बैठे सी ते सतसंग जी एक दिन तत्ती तवी दे उत्ते बैठे सी, पर उहनां ने रब ते गिला थोड़ी कीता सी। इह सतगुरां ने सानूं भाणा मन्नण दी जुगती दसी है भी भाणे दे अंदर किदां रहिंदा है। कलगियां वाला पातशाह एक दिन उहदे चार चपेरे, उहदे चार पुत, चार चिराग जग रहे सी, चार दीवे लाइट दे रहे सी, दुनिया नूं सोहणे बच्चे कलगियां वाले पातशाह दे। और जदों खेडदे फिरदे होणगे किद्दां दे सोहणे लगदे आ, साडे बच्चे भज्जे फिरदे आ किन्ने सोहणे लगदे आ। हर मापे दी निगाह अपने बच्चे दे उत्ते जांदी आ, साडा बच्चा किन्ना सोहणा लगदा। और कलगियां वाले पातशाह दे वी इदां ही लगदे होणे आ, बड़ियां आसां होणगियां। और वह भी दिन देखने पै जदों दोवां दोवां नूं अखां दे सामने कुतरा कुतरा कला करके खिलार के दुश्मनां ने सिड़ता सी, दोवां नूं नीयां दे विच चण दित्ता, पर रब दे उत्ते गिला नहीं कीता। जिंदगी जीवण दा ढंग सानूं दस्सिया, सानूं दस्सिया सिखी किहनूं कहिंदे आ। मर के जिंदगी जीना, नहीं किसे तों डरना, नहीं किसे तों डराउणा, साऊआं वांग जीना ते मर्दां वांग मरना, इह सिखी दा असूल दस्सिया सी। ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ, ਗੁਰੂ ਨਾਨਕ ਦੇ ਸਿੱਖ ਕਿਤੇ ਗੱਲਾਂ ਦੇ ਨਾਲ ਨਹੀਂ ਬਣਿਆ ਜਾਂਦਾ। ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ ਹੈ, ਜਦ ਜੁੜਨਾ ਪ੍ਰੀਤਮ ਪਿਆਰੇ ਨਾਲ ਫਿਰ ਤਨ ਕਟਵਾਉਣਾ ਪੈਂਦਾ ਹੈ, ਮੁੱਲ ਪੱਟ ਚੀਰੇ ਦਾ ਪਾਵਣ ਲਈ ਠਿੱਲ ਗੋਤਾ ਲਾਉਣਾ ਪੈਂਦਾ ਹੈ, ਜਿੰਦਬਾਜੀ ਘੁਆੜਾ ਲਾ ਲਾ ਕੇ ਇਉਂ ਯਾਰ ਮਨਾਉਣਾ ਪੈਂਦਾ ਹੈ। ਇਹ ਸਾਡਾ ਮੁਰਸ਼ਦ ਗੱਲਾਂ ਦੇ ਨਾਲ ਥੋੜ੍ਹਾ ਮੰਨਦਾ। ਜੇ ਬੰਦਾ ਸੋਚੇ ਵੀ ਕੋਈ ਗੱਲ ਨਹੀਂ $2,000 ਗੁਰੂ ਘਰ ਦੇ ਦਾਂਗੇ, ਜਾਂ ਇੰਡੀਆ ਗਏ ਤੇ ਗੁਰਦੁਆਰੇ ਜਦੋਂ 5-4 lakh ਰੁਪਈਆ ਦਿੱਤਾ, ਕਿੱਦਾਂ ਪਿੰਡ ਵਿੱਚ ਬੱਲੇ ਬੱਲੇ ਆਉਣੀ ਆ, ਤੇ ਨਾਲੇ ਬਾਬੇ ਨਾਨਕ ਨੇ ਖੁਸ਼ ਹੋਣਾ। ਨਹੀਂ ਪਿਆਰਿਓ, ਨਾ ਇਹ ਮਨ ਦੇ ਵਿੱਚੋਂ ਵਹਿਮ ਕੱਢ ਦਈਏ ਕਿ ਗੁਰੂ ਨੂੰ ਅਸੀਂ ਲੰਗਰ ਲਾ ਕੇ ਜਾਂ ਪੈਸੇ ਦੇ ਕੇ ਜਾਂ ਗੁਰੂ ਘਰਾਂ ਦੇ ਵਿੱਚ AC ਲਵਾ ਲਵਾ ਕੇ ਖਰਿਆ ਗੁਰੂ ਨੂੰ ਖੁਸ਼ ਕਰ ਲਵਾਂਗੇ, ਨਹੀਂ ਏਦਾਂ ਨਹੀਂ ਹੋਣਾ। ਇੱਥੇ ਆਪਣਾ ਆਪ ਗਵਾਉਣਾ ਪੈਂਦਾ, ਆਪ ਗਵਾਈਏ ਤਾਂ ਸੁੱਖ ਪਾਈਏ, ਜੇ ਗੁਰੂ ਨੂੰ ਖੁਸ਼ ਕਰਨਾ ਤੇ ਆਪਣਾ ਆਪ ਗਵਾਉਣਾ ਪੈਂਦਾ। ਇੱਥੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਤੇ ਸਿਰ ਧਰਤ ਲਈ ਗਲੀ ਮੇਰੀ ਆਓ, ਇਹ ਗੱਲਾਂ ਦੇ ਨਾਲ ਨਹੀਂ ਮੰਨਦਾ। ਹੁਣ ਐਸਾ ਇੱਥੇ ਇੱਕ ਦ੍ਰਿਸ਼ ਉਲੀਕਿਆ ਗਿਆ, ਬਾਬਾ ਮਰਦਾਨਾ ਜੀ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਨੂੰ ਗ੍ਰਿਫਤਾਰ ਕਰਕੇ, ਇਹ ਲੋਕ ਉਸ ਵੇਲੇ ਦੀ ਜਾਬਰ ਹਕੂਮਤ, ਬਾਬਰ ਔਰ ਬਾਬਰ ਦੇ ਸਿਪਾਹੀ ਜਿਹੜੇ ਹਿੰਦੁਸਤਾਨ ਦੇ ਉੱਤੇ ਕਾਬਜ ਹੋਣ ਵਾਸਤੇ ਆਏ ਤੇ ਗਰੀਬ ਲੋਕਾਂ ਦੇ ਉੱਤੇ ਜ਼ੁਲਮ ਕੀਤਾ, ਅੰਤਹਾ ਹੋ ਗਈ ਜ਼ੁਲਮ ਦੀ, ਅਬਲਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਸਤਸੰਗ ਜੀ ਕੋਈ ਵੀ ਜਦੋਂ ਕੋਈ ਵੀ ਹਮਲਾਵਰ ਕਿਸੇ ਦੇਸ਼ ਦੇ ਉੱਤੇ ਚੜ੍ਹ ਕੇ ਜਾਂਦਾ ਸੀ ਤਾਂ, ਜਾਂ ਹੁਣ ਵੀ ਜਦੋਂ ਕੋਈ ਦੂਜੇ ਦੇ ਉੱਤੇ ਅਟੈਕ ਕਰਦਾ ਤੇ ਜਿੱਤਿਆ ਹੋਇਆ ਪਰਸਨ, ਜਿੱਤਿਆ ਹੋਇਆ ਆਦਮੀ ਆਪਣੀ ਜੋ ਨੁਕਸਾਨ ਦੀ ਭਰਭਾਈ ਹੁੰਦੀ ਹੈ ਨਾ, ਜਿਹਨਾਂ ਨੂੰ ਜਿੱਤਿਆ ਉੱਥੇ ਦੀਆਂ ਔਰਤਾਂ ਨੂੰ ਬੇਪਤ ਕਰਕੇ ਉਹ ਆਪਣੀ ਪੂਰੀ ਕਰਦਾ। ਇਹ ਦੁਨੀਆਂ ਦੇ ਰਿਵਾਜ ਦੇਖ ਲਓ, ਔਰਤ ਦਾ ਦੋਸ਼ ਕੋਈ ਨਹੀਂ ਪਰ ਬੇਪਤ ਔਰਤ ਨੂੰ ਕੀਤਾ ਜਾਂਦਾ ਹੈ ਆਪਣੇ ਬਦਲਾ ਲੈਣ ਵਾਸਤੇ। ਔਰ ਇਹੀ ਕੁਛ ਏਮਨਾਬਾਦ ਦੇ ਲੋਕਾਂ ਦੇ ਨਾਲ ਹੋਇਆ, ਮੇਰੇ ਬਾਬੇ ਕੋ ਰਿਹਾ ਨਾ ਗਿਆ, ਉਹਦਾ ਦਿਲ ਪਚੀਜ ਜੀ ਗਿਆ।
ਸਤਿਗੁਰਾਂ ਦਾ ਦਿਲ ਪਸੀਜ ਗਿਆ। ਭਾਈ ਮਰਦਾਨਾ ਜੀ ਤੁਰੇ ਤੁਰੇ ਜਾਂਦੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਵਜਾ, ਤੇ ਗੁਰੂ ਪਿਆਰਿਓ ਕਹਿੰਦੇ ਰੱਬ ਦੇ ਨਾਲ ਗੱਲਾਂ ਕਰੀਏ, ਤੇ ਫਿਰ ਰੱਬ ਨਾਲ ਗੱਲਾਂ ਕਰਦਿਆਂ ਕਰਦਿਆਂ ਗੁਰੂ ਪਾਤਸ਼ਾਹ ਉਸ ਡੇਰੇ ਦੇ ਵਿੱਚ ਪਹੁੰਚ ਗਏ। ਅਵਾਨ ਪਿੰਡ, ਏਮਨਾਬਾਦ ਤੋਂ 3-4 ਮੀਲਾਂ ਦੇ ਬਾਹਰਲੇ ਪਾਸੇ ਇੱਕ ਪਿੰਡ ਸੀ ਅਵਾਨ, ਔਰ ਉੱਥੇ ਬਾਬਰ ਦੇ ਸਿਪਾਹੀਆਂ ਨੇ ਪਹਿਲਾਂ ਹੀ ਬੰਦੋਬਸਤ ਕੀਤਾ ਹੋਇਆ ਸੀ, ਲੱਕੜਾਂ ਦਾ ਦੂਰ ਤੱਕ ਵਲਗਣ ਕਰਕੇ, ਔਰ ਉੱਥੇ ਵਿੱਚ ਆਪਣੇ ਸਿਪਾਹੀਆਂ ਦੇ ਕੈਂਪ ਲਾਏ, ਤੇ ਇਹ ਜਿਹੜੇ ਲੋਕਾਂ ਨੂੰ ਮਰਦ ਤੇ ਔਰਤਾਂ ਮੁਟਿਆਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਹੋਏ ਸੀ ਸਤਸੰਗ ਜੀ, ਉਹਦੇ ਵਿੱਚ ਕੈਦ ਕਰ ਦਿੱਤਾ, ਤੇ ਨਾਲ ਉੱਥੇ ਚੱਕੀਆਂ ਪੀਸਣ ਵਾਸਤੇ ਦੇ ਦਿੱਤੀਆਂ ਇਹਨਾਂ ਨੂੰ, ਘੋੜਿਆਂ ਵਾਸਤੇ, ਤੇ ਜਿਹੜੀਆਂ ਫੌਜਾਂ ਸੀ ਇਹਨਾਂ ਦੇ ਰਾਸ਼ਨ ਪੱਤੇ ਵਾਸਤੇ ਇਹਨਾਂ ਨੇ ਆਟਾ ਪੀਸਣਾ ਸੀ। ਹੁਣ ਉਹ ਮੁਟਿਆਰਾਂ ਗੁਰੂ ਪਿਆਰਿਓ ਜਿਹਨੇ ਕਦੀ ਮਾੜਾ ਮੋਟਾ ਵੀ ਘਰ ਦੇ ਵਿੱਚ ਕੰਮ ਨਹੀਂ ਸੀ ਕੀਤਾ, ਹੁਣ ਉਹਨਾਂ ਨੂੰ ਚੱਕੀਆਂ ਪੀਸਣ ਵਾਸਤੇ ਦੇ ਦਿੱਤੀਆਂ ਜਾਣ, ਤੇ ਉਹਨਾਂ ਤੇ ਏਦੋਂ ਵੱਡੀ ਆਫਤ ਕੀ ਹੋ ਸਕਦੀ ਆ, ਤੇ ਘਰੇ ਉਹਨਾਂ ਦੀਆਂ ਪਤੀਆਂ ਦੀਆਂ ਲਾਸ਼ਾਂ ਪਈਆਂ ਹੋਣ, ਭਰਾਵਾਂ ਦੀਆਂ ਲਾਸ਼ਾਂ ਪਈਆਂ ਹੋਣ, ਤੇ ਉਹਨਾਂ ਨੂੰ ਇਹ ਕੰਮ ਏਦਾਂ ਦਾ ਦੇ ਦਿੱਤੇ ਜਾਵੇ, ਤੇ ਉਹਨਾਂ ਦਾ ਦਿਲ ਪੁੱਛਿਆ ਜਾਣਦਾ ਹੈ, ਉਹਨਾਂ ਕੋਲ ਨਹੀਂ ਪੀਸੀਆਂ ਜਾਂਦੀਆਂ ਚੱਕੀਆਂ, ਤੇ ਪਿਛਲੇ ਪਾਸਿਓਂ ਬਾਬਰ ਦੇ ਸਿਪਾਹੀ ਉਹਨਾਂ ਦੇ ਸ਼ਮਕਾਂ ਮਾਰਦੇ ਤੇ ਨਾਲੇ ਟਿੱਚਰਾਂ ਕਰਦੇ ਨੇ, ਮਜ਼ਾਕਾਂ ਕਰਦੇ ਨੇ। ਗੁਰੂ ਬਾਬੇ ਨਾਨਕ ਤੋਂ ਇੱਥੇ ਰਿਹਾ ਨਾ ਗਿਆ, ਤੇ ਸੱਚੇ ਸਤਿਗੁਰਾਂ ਨੇ ਫਿਰ ਗੁਰੂ ਪਿਆਰਿਓ ਇਹ ਅਲਾਹੀ ਕਲਾਮ ਗੁਰੂ ਮਹਾਰਾਜ ਜੀ ਨੇ ਇੱਥੇ ਉਹ ਜਿਹੜਾ ਪਰਮਾਤਮਾ ਦਾ ਪੈਗਾਮ ਇੱਥੇ ਦਿੱਤਾ, ਤੇ ਮੀਰ ਜਿਹੜਾ ਸੀ ਨਾ ਮੀਰ ਖਾਨ ਬਾਦਸ਼ਾਹ ਦਾ ਵੱਡਾ ਨੌਕਰ, ਇਹਨੇ ਜਦੋਂ ਗੁਰੂ ਬਾਬੇ ਨਾਨਕ ਦੀ ਬਾਣੀ ਸੁਣੀ ਹੈ, ਤੇ ਸਤਸੰਗਤ ਜੀ ਇਹਦਾ ਵੀ ਦਿਲ ਸ਼ਾਂਤ ਹੋ ਗਿਆ, ਜਦੋਂ ਗੁਰੂ ਬਾਬਾ ਨਾਨਕ ਬਾਣੀ ਗਾਉਂਦਾ ਸੀ ਤੇ ਇਹਨਾਂ ਨੂੰ ਧਰਵਾਸ ਵੱਜਦਾ ਸੀ, ਉਹ ਅਬਲਾਵਾਂ ਨੂੰ ਧਰਵਾਸ ਵੱਜਦਾ ਸੀ ਜਿਹਨਾਂ ਨੂੰ ਗ੍ਰਿਫਤਾਰ ਕਰਕੇ, ਬੇਕਸੂਰਾਂ ਨੂੰ ਇੱਥੇ ਬੇਗੁਨਾਹਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ, ਤੇ ਉਹਨਾਂ ਨੂੰ ਧਰਵਾਸ ਵੱਜੇ, ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋਈ, ਤੇ ਇਹ ਸਿਪਾਹੀ ਦੇ ਮਨ ਨੂੰ ਵੀ ਸ਼ਾਂਤੀ ਆਈ ਹੈ, ਤੇ ਸਤਸੰਗਤ ਜੀ ਉਹ ਭੱਜਾ ਭੱਜਾ ਜਾਂਦਾ ਬਾਬਰ ਦੇ ਕੋਲ ਜਾ ਕੇ ਆਖਦਾ ਹੈ, ਕਹਿੰਦਾ ਬਾਬਰ ਸ਼ਾਹ ਆਪਣੀਆਂ ਟੱਕਾਂ ਦੇ ਵਿੱਚ ਇੱਕ ਫਕੀਰ ਫੜਿਆ ਗਿਆ ਜੀ, ਉਹ ਫਕੀਰ ਕੋਈ ਆਮ ਨਹੀਂ, ਉਹ ਆਲਾ ਫਕੀਰ ਹੈ, ਉਹ ਖੁਦਾ ਦੇ ਨਾਲ ਜੁੜਿਆ ਹੋਇਆ ਕੋਈ ਬੰਦਗੀ ਵਾਲਾ ਹੀ, ਆਪਣੇ ਕੋਲ ਬਹੁਤ ਵੱਡਾ ਗੁਨਾਹ ਹੋ ਗਿਆ ਜੀ। ਤੇ ਸਤਸੰਗ ਜੀ ਮੀਰ ਖਾਨ ਬਾਬਰ ਦੇ ਕੋਲ ਜਾ ਕੇ ਤੇ ਗੁਰੂ ਬਾਬੇ ਨਾਨਕ ਦੇ ਬਾਰੇ ਜੋਸ਼ ਦੱਸਦਾ, ਢਾਡੀ ਜਿੱਤਾਂ ਕਿਉਂਕਿ

ਥੋੜ੍ਹਾ ਚਿਰ ਪਹਿਲਾਂ ਇਹਨਾਂ ਜ਼ਾਲਮਾਂ ਦੀ, ਇਹਨਾਂ ਮਸੂਮਾਂ ਦੇ ਉੱਤੇ ਤਲਵਾਰ ਚੱਲੀ, ਉਦੋਂ ਇਹਨਾਂ ਦੇ ਦਿਲ ਨਹੀਂ ਪਸੀਜੇ। ਗੁਰੂ ਬਾਬੇ ਨਾਨਕ ਦੇ ਜਦੋਂ ਸ਼ਬਦ ਸੁਣੇ ਨਾ, ਇਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ, ਇਹ ਜਿਹੜਾ ਸਪਾਹ ਸਲਾਸ ਸੀ। ਗੁਰੂ ਮਹਾਰਾਜ ਉਸ ਰੱਬ ਦੇ ਨਾਲ ਗੱਲਾਂ ਕਰਦੇ, ਰੱਬ ਦੀ ਬਾਣੀ ਗਾਉਂਦੇ, ਤੇ ਜਿਹੜੀਆਂ ਚੱਕੀਆਂ ਪੀਸਦੇ ਉਹ ਵਿਚਾਰੇ ਦੁਖੀ ਲੋਕ ਸਨ ਨਾ, ਉਹਨਾਂ ਨੂੰ ਰਾਹਤ ਮਿਲਦੀ ਸੀ। ਉਹਨਾਂ ਨੂੰ ਏਦਾਂ ਜਾਪਦਾ ਸੀ ਵੀ ਚੱਕੀਆਂ ਜਿਵੇਂ ਆਪੇ ਘੁੰਮ ਰਹੀਆਂ ਹੋਣ। ਗੁਰੂ ਬਾਬੇ ਨਾਨਕ ਦੇ ਸਾਹਮਣੇ ਵੀ ਚੱਕੀ ਰੱਖੀ ਗਈ, ਬਾਬਾ ਮਰਦਾਨਾ ਜੀ ਦੇ ਸਾਹਮਣੇ ਵੀ ਚੱਕੀ ਰੱਖੀ ਗਈ, ਉਹਨਾਂ ਮੁਟਿਆਰਾਂ ਬੀਬੀਆਂ ਭੈਣਾਂ ਦੇ ਸਾਹਮਣੇ, ਬਜ਼ੁਰਗਾਂ ਦੇ ਸਾਹਮਣੇ ਚੱਕੀਆਂ ਰੱਖੀਆਂ ਗਈਆਂ। ਹੁਣ ਗੁਰੂ ਪਿਆਰੇ ਉਹ ਛਮਕਾਂ ਪੈਂਦੀਆਂ ਸੀ, ਪਰ ਜਦੋਂ ਗੁਰੂ ਬਾਬੇ ਨਾਨਕ ਦੇ ਅਲਾਹੀ ਕਲਾਮ ਨੂੰ ਸੁਣਿਆ, ਇਹਨਾਂ ਕੋਲ ਰਿਹਾ ਨਾ ਗਿਆ। ਇਹ ਵੱਡਾ ਫੌਜਦਾਰ ਬਾਬਰ ਦੇ ਕੋਲ ਭੱਜ ਕੇ ਜਾਂਦਾ, ਕਹਿੰਦੇ ਬਾਦਸ਼ਾਹ ਰਾਜੇ ਕਰਦੇ ਏਦਾਂ ਹੀ ਆ, ਜੋ ਆਪਾਂ ਕੀਤਾ ਏਦਾਂ ਹੀ ਕਰੀਦਾ, ਇਹ ਜਿੱਤਾਂ ਏਦਾਂ ਹੀ ਪ੍ਰਾਪਤ ਕੀਤੀਆਂ ਜਾਂਦੀਆਂ, ਪਰ ਇਸ ਏਮਨਾਬਾਦ ਦੇ ਨੂੰ ਆਪਾਂ ਨੂੰ ਏਦਾਂ ਨਹੀਂ ਸੀ ਜ਼ੁਲਮ ਕਰਨਾ ਚਾਹੀਦਾ, ਏਦਾਂ ਇਹਨਾਂ ਤੇ ਅਤਿਆਚਾਰ ਨਹੀਂ ਸੀ ਕਰਨਾ ਚਾਹੀਦਾ। ਕਹਿੰਦਾ ਕੀ ਹੋਇਆ? ਕਹਿੰਦੇ ਇਸ ਪਰਜਾ ਦੇ ਵਿੱਚ ਇੱਕ ਸੰਤ ਵੀ ਫੜਿਆ ਗਿਆ, ਇੱਕ ਫਕੀਰ ਫੜਿਆ ਗਿਆ, ਉਹਦੇ ਜਿਹੜੇ ਬੋਲ ਸੁਣਦੇ ਆ ਨਾ, ਜਦੋਂ ਉਹਦੇ ਰਸਨਾ ਦੇ ਵਿੱਚੋਂ ਬੋਲ ਨਿਕਲਦੇ ਆ, ਉਹ ਸੀਨੇ ਨੂੰ ਪਾੜ ਕੇ ਲੰਘ ਜਾਂਦੇ ਨੇ। ਔਰ ਏਦਾਂ ਜਾਪਦਾ ਹੈ ਕਿ ਸਾਰੀ ਮਨੁੱਖ ਦਾ ਦਿਲ ਦਾ ਦਰਦ ਜਿਹੜਾ ਨਾ, ਉਹਦੇ ਇਕੱਲੇ ਦੇ ਦਿਲ ਦੇ ਵਿੱਚ ਸਮੋਇਆ ਹੋਵੇ, ਔਰ ਉਹਦੀਆਂ ਅੱਖਾਂ ਤੇ ਨੀਰ, ਉਹਦੇ ਭਰੇ ਹੋਏ ਅੱਖਾਂ ਜਨੇਤਰ ਦੱਸਦੇ ਨੇ ਕਿ ਸਾਡੇ ਕੋਲੋਂ ਬਹੁਤ ਜ਼ੁਲਮ ਹੋ ਗਿਆ। ਔਰ ਉਹ ਜੋ ਜਾ ਕੇ ਸਾਰਾ ਇਹ ਦੱਸਦਾ ਹੈ ਬਾਦਸ਼ਾਹ ਬਾਬਰ ਨੂੰ, ਤੇ ਗੁਰੂ ਪਿਆਰੇ ਫਿਰ ਬਾਬਰ ਬਾਦਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹ ਬਾਦਸ਼ਾਹ ਬਾਬਰ ਹੱਕਾ ਬੱਕਾ ਰਹਿ ਜਾਂਦਾ। ਇਹ ਵੀ ਆ ਕੇ ਮਾਫ਼ੀ ਮੰਗਦਾ ਹੈ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੜੋ ਕੇ, ਸਤਿਗੁਰੂ ਮੈਨੂੰ ਨਹੀਂ ਸੀ ਪਤਾ, ਤੇ ਇਹ ਕਿਵੇਂ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਫ਼ੀ ਮੰਗਦਾ, ਮੇਰੇ ਗੁਨਾਹ ਮਾਫ਼ ਕਰ ਦਿੱਤੇ ਜਾਣ। ਤੇ ਗੁਰੂ ਮਹਾਰਾਜ ਇਹਨੂੰ ਆਖਦੇ ਨੇ ਕਿ ਬਾਬਰ ਜਿੱਥੇ ਟੱਕਰ ਬਰਾਬਰ ਦੀ ਹੋਵੇ, ਜਿਹੜੇ ਤੇਰੇ ਸਾਹਮਣੇ ਤਲਵਾਰਾਂ ਲੈ ਕੇ ਆਏ ਉਹਨਾਂ ਦੇ ਉੱਤੇ ਤਲਵਾਰ ਚੱਕਣੀ ਤੇਰਾ ਧਰਮ ਬਣਦਾ ਸੀ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਫੇਰ ਕੋਈ ਰੋਸ ਨਹੀਂ ਹੁੰਦਾ। ਜੇ ਬਰਾਬਰ ਦੀ ਟੱਕਰ ਵੱਜੀ ਹੈ ਨਾ, ਚੱਲਦੀ ਹੈ। ਜੇ ਬਰਾਬਰ ਦੇ ਭਲਵਾਨ ਘੁਲਦੇ ਆ, ਉਹਨਾਂ ਚੋਂ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਤੇ ਜੇ ਵੱਡੇ ਭਲਵਾਨ ਦੇ ਨਾਲ ਕੋਈ ਕਮਜ਼ੋਰਾ ਜਿਹਾ ਘੁਲਦਾ ਹੋਵੇ ਤੇ ਉਹ ਉਹਦੇ ਉੱਤੇ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਦੇਵੇ, ਇਹ ਤੇ ਗੱਲ ਚੰਗੀ ਨਹੀਂ ਨਾ। ਤੇ ਸੱਚੇ ਸਤਿਗੁਰ ਇਹਨੂੰ ਸਮਝਾਉਂਦੇ ਨੇ, ਤੇ ਇਹ ਤਰਲੇ ਕਰਦਾ ਹੋਇਆ ਸੱਚੇ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਕੇ ਆਪਣੀਆਂ ਭੁੱਲਾਂ ਦੀ ਮਾਫ਼ੀ ਇਉਂ ਮੰਗਦਾ ਹੈ।

ਗੁਰੂ ਬਾਬੇ ਨਾਨਕ ਦੇ ਚਰਨੀ ਲੱਗ ਕੇ ਬਾਬਰ ਮਾਫੀ ਮੰਗਦਾ, ਸਤਿਗੁਰੂ ਮੈਨੂੰ ਪਤਾ ਨਹੀਂ ਸੀ ਵੀ ਤੁਹਾਡੇ ਵਰਗੇ ਮਹਾਂਪੁਰਸ਼ ਵੀ ਇਸ ਨਗਰ ਦੇ ਵਿੱਚ ਰਹਿੰਦੇ ਨੇ, ਮੇਰੇ ਕੋ ਗੁਨਾਹ ਹੋਇਆ। ਤੇ ਸਤਿਗੁਰ ਇਹਨੂੰ ਸ਼ਾਪ ਸ਼ਬਦਾਂ ਵਿੱਚ ਕਹਿੰਦੇ ਕਹਿੰਦੇ ਬਾਬਰ ਐਦਾਂ ਗੁਨਾਹਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਜਾਣੀਆਂ, ਉਸ ਖੁਦਾ ਪਰਵਤਗਾਰ ਦੇ ਚਰਨਾਂ ਦੇ ਵਿੱਚ ਤੈਨੂੰ ਇਹਦਾ ਲੇਖਾ ਦੇਣਾ ਪੈਣਾ ਹੈ। ਕਹਿੰਦਾ ਮੈਂ ਮਾਫ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹੋ ਸਕਦਾ ਹੈ, ਕੋਸ਼ਿਸ਼ ਕਰ, ਇੱਕ ਤੇ ਪਛਤਾਪ ਕਰ, ਜਿਹੜਾ ਤੂੰ ਗੁਨਾਹ ਕੀਤਾ ਇਹ ਪਛਤਾਪ ਕਰ, ਅੱਗੇ ਤੋਂ ਏਦਾਂ ਦਾ ਗੁਨਾਹ ਨਹੀਂ ਕਰਾਂਗਾ। ਦੂਸਰਾ, ਜਿਹੜੇ ਘਰ ਉਜਾੜੇ ਆ ਉਹ ਘਰ ਦੇਵੇ ਨਵੇਂ ਵਸਾ। ਇਹਨਾਂ ਵਿਚਾਰੀਆਂ ਅਬਲਾਂ ਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਕਸੂਰ ਕੀ ਸੀ? ਜਿਹੜੇ ਤਲਵਾਰ ਤੇਰੇ ਨਾਲ ਮੈਦਾਨ ਚ ਲੈ ਕੇ ਆਏ ਉਹਨਾਂ ਦੇ ਨਾਲ ਤੇਰਾ ਲੜਨਾ ਹੱਕ ਬਣਦਾ ਸੀ, ਤੇਰਾ ਅਧਿਕਾਰ ਸੀ, ਪਰ ਇਹਨਾਂ ਦਾ ਕੀ ਕਸੂਰ ਸੀ? ਇਹਨਾਂ ਦੇ ਉਜੜੇ ਹੋਏ ਘਰ ਵਸਾ, ਇਹਨਾਂ ਨੂੰ ਘਰ ਬਣਾ ਕੇ ਦੇ, ਲੁੱਟਿਆ ਹੋਇਆ ਮਾਲ ਅਸਬਾਬ ਜਿਹੜਾ ਇਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆ। ਬਾਬਰ ਸੱਚੇ ਸਤਿਗੁਰਾਂ ਦੇ ਚਰਨਾਂ ਚ ਮਾਫੀ ਮੰਗ ਕੇ ਤੇ ਗੁਰੂ ਮਹਾਰਾਜ ਇਹਨੂੰ ਉਪਦੇਸ਼ ਸੱਚ ਦਾ ਦਿੰਦੇ ਨੇ। ਤੇ ਨਾਲ ਇੱਕ ਇਹ ਵੀ ਸਾਡੇ ਇੱਕ ਪ੍ਰਚਲਿਤ ਗਾਥਾ ਹੈ ਕਿ ਬਾਬਰ ਨੇ ਗੁਰੂ ਮਹਾਰਾਜ ਜੀ ਦੇ ਪਾਸੋਂ ਇਸ ਹਿੰਦੁਸਤਾਨ ਤੇ ਬਾਦਸ਼ਾਹੀ ਦਾ ਵਰ ਮੰਗਿਆ, ਮੰਗਿਆ ਜਾਂ ਨਹੀਂ ਮੰਗਿਆ, ਪਰ ਸੱਚੇ ਸਤਿਗੁਰੂ, ਦਿਆਲੂ ਸੱਚੇ ਸਤਿਗੁਰੂ, ਇੱਕ ਉਹਨਾਂ ਨੇ ਇਹਨੂੰ ਆਖ ਦਿੱਤਾ ਕਿ ਬਾਬਰ ਜਿੰਨਾ ਚਿਰ ਤੇਰੀ ਬੰਸ ਹੱਕ ਤੇ ਸੱਚ ਦਾ ਨਿਆਂ ਕਰਦੀ ਰਹੇਗੀ ਤੇਰਾ ਰਾਜ ਬਣਿਆ ਰਹੇਗਾ, ਤੇ ਜਿੱਦਣ ਤੇਰੀ ਅੰਸ਼ ਬੰਸ ਜ਼ੁਲਮਾਂ ਤੇ ਉੱਤਰ ਆਵੇਗੀ, ਸਮਝ ਲਾ ਉਦੋਂ ਕਹਾਣੀ ਖਤਮ ਹੋ ਜਾਵੇਗੀ। ਏਦਾਂ ਹੀ ਹੋਇਆ, ਜਦੋਂ ਜ਼ੁਲਮ ਵੱਧ ਗਏ, ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਔਰ ਇਹਦਾ ਰਾਜ ਭਾਗ ਬਣਿਆ ਬਣਾਇਆ, ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਮੁਗਲ ਹਕੂਮਤ, ਪਰ ਦਿਨਾਂ ਦੇ ਵਿੱਚ ਗੁਰੂ ਪਿਆਰਿਓ ਫਿਰ ਬਰਬਾਦ ਹੋ ਜਾਂਦੀ ਹੈ। ਔਰ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਔਰ ਉਹਨਾਂ ਦਾ ਭੇਜਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਕੌਮ ਦੇ ਯੋਧੇ ਹਨ, ਇਹਦੀਆਂ ਜੜ੍ਹਾਂ ਕੋਕਲੀਆਂ ਕਰ ਦਿੰਦੇ। ਤੋ ਗੁਰੂ ਮਹਾਰਾਜ, ਮੈਂ ਇਸ ਪਰਵਤਗਾਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪਰ ਉਪਕਾਰ ਇਸ ਦੁਨੀਆਂ ਦੇ ਉੱਤੇ ਆ ਕੇ ਜਿਹੜੇ ਕੀਤੇ, ਕੌਡੇ ਵਰਗਿਆਂ ਦਾ ਉਧਾਰ ਕੀਤਾ, ਮਲਕ ਭਾਗੋ ਵਰਗਿਆਂ ਦਾ, ਸੱਜਣ ਠੱਗ ਵਰਗਿਆਂ ਦਾ ਗੁਰੂ ਮਹਾਰਾਜ ਜੀ ਨੇ ਲੱਭ ਲੱਭ ਕੇ ਉਹਨਾਂ ਜੀਵਾਂ ਦਾ ਉਧਾਰ ਕੀਤਾ। ਸੋ ਅੱਜ ਦੇ ਮਜ਼ਬੂਨ ਦੀ ਇੱਕ ਆਖਰੀ ਆਈਟਮ, ਆਖਰੀ ਕਿਵਤਾ ਕਹਿ ਕੇ ਅਸੀਂ ਖਿਮਾ ਦੇ ਜਾ ਚੁੱਕਣਾ। ਉਹ ਦੀਨ ਦੁਨੀ ਦੇ ਮਾਲਕ ਨੇ ਇਸ ਦੁਨੀਆਂ ਦੇ ਦਰਦ ਆਪਣੇ ਦਿਲ ਦੇ ਵਿੱਚ ਲੈ

0: ਤੇਜ ਮੁਗਲਾਂ ਦਾ ਚੱਲਦਾ ਕਿਹੜਾ ਸਾਸੀ
1: ਨਾ ਕੋਈ ਰੋਂਦਿਆਂ ਨੂੰ ਵੇਂਦਾ ਨਾ ਦਿਲਾਸਾ ਸੀ
0: ਨਾ ਕੋਈ ਰੋਂਦਿਆਂ ਨੂੰ ਦੇਵਦਾ ਦਿਲਾਸਾ ਸੀ
1: ਆਈ ਕੂੜ ਦੀ ਹਨੇਰੀ ਸੁੱਤੀ
0: ਪਰ ਜਾ ਸੀ ਕੇਰੀ
1: ਆਈ

ਇਹ ਸੀ ਗੁਰੂ ਬਾਬਾ ਨਾਨਕ ਜੀ ਦਾ ਇਤਿਹਾਸ। ਉਸ ਰਹਿਮਤਾਂ ਦੇ ਸਾਗਰ ਨੇ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ, ਚਾਹੇ ਉਹ ਕੌਡਾ ਰਾਕਸ਼ ਹੋਵੇ, ਸੱਜਣ ਠੱਗ ਹੋਵੇ, ਮਲਕ ਭਾਗੋ ਵਰਗੇ, ਭੂਮੀਆਂ ਚੋਰ ਔਰ ਬਾਬਰ ਵਰਗਿਆਂ ਨੂੰ ਸੱਚ ਦੇ ਉਪਦੇਸ਼ ਦੇ ਕੇ ਤੇ ਸਿੱਧੇ ਰਸਤੇ ਉੱਤੇ ਸੱਚੇ ਸਤਿਗੁਰਾਂ ਨੇ ਪਾਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਆ ਗਏ, ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਵੇਗੀ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਵੇਗੀ, ਗੁਰੂ ਸ਼ਹਿਨਸ਼ਾਹ ਆਪਣੇ ਸੁੱਖ ਆਸਣਾਂ 'ਤੇ ਜਾਣਗੇ। ਸੋ ਢਾਡੀ ਜਥੇ ਨੂੰ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ

ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗਰ ਟਲ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ

ਸਤਿਗੁਰੂ ਜੀ ਪਾਵਨ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਸ਼ਬਦ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਤੇ ਗਾਇਨ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ, ਸਮੂਹ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣਾ, ਮਿਹਰ ਕਰਨੀ, ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਕਰੋ ਕਿਰਪਾ ਆਪਣੇ ਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ।

ਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸਤਨਾਮ

ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜਾਂ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ।

ਜਾਂ ਹਰ ਸਿਮਰਨ ਭਇਆ ਤਉ ਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਪਵਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ, ਧੰਨ ਧੰਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਵਕਤ ਸ਼ਾਮਾਂ ਵੇਲੇ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ ਜੀ। ਸਤਿਗੁਰ ਦੇ ਚਰਨ ਕਮਲਾਂ ਪਾਸ ਅਰਦਾਸ ਉਪਰੰਤ ਪਾਵਨ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਇਹਦੇ ਨਾਲ ਹੀ ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਯਤਨ ਕਰਿਆ ਕਰੀਏ ਸਤਿਗੁਰ ਦੇ ਦਰਬਾਰ ਦੀਆਂ, ਜਦੋਂ ਵੀ ਆਪਾਂ ਹਾਜ਼ਰੀਆਂ ਭਰਦੇ ਹਾਂ, ਬੈਠ ਕੇ ਬਾਣੀ ਦੇ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ ਅਤੇ ਇਤਿਹਾਸ ਦੇ ਨਾਲ ਜ਼ਰੂਰ ਸਾਂਝ ਬਣਾਇਆ ਕਰੀਏ, ਤਾਂ ਹੀ ਸਾਨੂੰ ਆਪਣੇ ਇਤਿਹਾਸ ਬਾਰੇ ਅਤੇ ਗੁਰਬਾਣੀ ਬਾਰੇ ਸਮਝ ਪ੍ਰਾਪਤ ਹੋ ਸਕਦੀ ਹੈ। ਸੋ ਆਪ ਸਾਰੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ, ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀ ਅੰਦੇ ਖੈਗਾ ਦੇਵਨ ਹਾਰ, ਤੇਰਾ ਦਾਨਾ ਕੀਮਤ ਨਾ ਪਵੇ ਤਿਸਦਾ ਦੇ ਕਮਣ ਸ਼ੁਮਾਰ, ਸੰਭਵ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸੱਜਣ ਸੀਸਣੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ ਸਜੜੇ ਨਿਤ ਪਵਨ, ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ, ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ, ਵਿਸਵੇ ਚਸਿਆਂ ਘੜੀਆਂ ਪੈਰਾਂ, ਤਿੱਤੀ ਵਾਰੀ ਮਾਹੁਆ ਸੂਰਜੇ ਕੁਰੂਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾਸ਼ਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਲ ਲੋ ਪਵਨ ਚਵਰੋ ਕਰੇ, ਸਗਲ ਬੰਧਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ, ਸਹਿਸ ਤਵ ਨੈਣ ਨਾਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤਨ ਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਾਮੈ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਾਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਕ ਤੁਮਨਵਾਣ, ਦਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂਤੀ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਨਡੌਤ ਪੁਨ ਵੱਡਾ ਹੈ, ਰਾਉ ਸਾਕਤ ਹਰ ਸਾਧਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ, ਜਮਕਾਲ ਸੈਂ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ, ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕੈਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੌੜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਾਗੇ।

ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮਾਏ ਲੇਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੜ ਲੇਕ ਨਾ ਮਾਇਆ ਵਿੱਚ ਨਿਵਾਸ। ਇਹ

ਕਿ ਲਿਖਣਾ ਵਿਤਨ ਮਹੱਲੇ ਉੱਥੇ ਸੱਚੀ ਸੱਚ ਬੜਾਇਆ ਚੁਣਮ ਕਰੀਏ ਜਮਾਲਿਆ ਹਾਉ ਨ ਪੈਣ ਕੁੜਿਆ ਮੋਹ ਕਾਲੇ ਦੋ ਜਗ ਝਾਲਿਆ ਤੇਰੇ ਨਾਂ ਦੇ ਦਸਤੀ ਗਏ ਇਸੇ ਹਰ ਕਿਸ ਠੱਗਣ ਵਾਲਿਆ ਲਿਖਣਾ ਵੈ ਤਨ ਬਹਾਲਿਆ ਲਿਖਣਾ ਵੈ।

0: ਖੈ ਹਾਜਰਾ ਹਜੂ ਵੇਖ ਵਿੜਾਣ ਰਿਹਾ ਉਸਮਾਤ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਭਉ ਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ

ਤਾਂ ਪਹਿਲਾ ਭੈ ਵਿੱਚ ਪਾਉਣ ਵਹਿ ਸਦਵਾਉ, ਭੈ ਵਿੱਚ ਲਲਕ ਦਰਿਆਉ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੇ ਸਿਰ ਪਾਰ।

0: ਵਿੱਚ ਜੋਤ ਮਹਾਂਬਲ ਸੂਰ, ਪੈ ਵਿੱਚ ਆਵੈ ਜਾਵੈ ਪੂਰ, ਸਗਲੇ ਆਪੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ।

0: ਨਦਰੀ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣ ਲੋਕ ਸਵਾਇਆ ਸਤਿਗੁਰ ਮਿਲਿਆ ਸਤ ਪਾਇਆ ਜੀ ਵਿੱਚੋਂ ਆਪ ਗੁਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ
1: ਆਸਾ ਮਹੱਲਾ ਚੌਥਾ

0: ਤਾਂ ਪਹਿਲਾ ਘੜੀਆਂ ਸਭੀ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟਾ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ

ਮਧਾਣੀਆਂ ਅਨਗਾਹਾਂ, ਪੰਖੀ ਪਾਉਂਦੀਆਂ ਲੈ ਨਸਾਹ, ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨੰਤ, ਬੰਧਨ ਬੰਦ ਪਵਾਏ ਸੋਹੇ ਪਾਇਆ ਕਿਰਤਨ ਚੈ ਸਭ ਕੋਈ, ਨੱਚ ਨੱਚ ਹੱਸੈ ਚੱਲੇ ਸਿਰ ਹੋਏ, ਉੱਡ ਨਾ ਜਾਈ ਸਿੱਧ ਨਾ ਹੋਏ।

ਕੋਡੀ ਨਾ ਤਰਨ ਅਹੰਕਾਰ ਹੈ ਨਾ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਦਿਸਦਾ ਦੇ ਖਾਜੇ ਅਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁਨੋ ਨੀਚ ਦਾਈ ਹੈ ਜੇ ਜਲਵਾਣਾ ਪਰ ਹਰੈ ਜਨਵੇਸ਼ ਕਰੇ ਦੀ ਆਈ ਹੈ ਉਹ ਰਹਿਣ ਪਰੀਆ ਪਾਈ ਹੈ।

0: ਕਹਿ
1: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ,
0: ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ, ਉਨਕਾ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤਲਾਇਆ।

ਵਿੱਚ ਮੁਵਾ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਹ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੂਝੈ ਤਾਂ ਅੰਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ,

ਸਿਵ ਕੀਤੀ ਸੰਤੋਖ ਜਿਨੀ ਸੱਚੋ ਸਤਿਆਇ ਓਨੀ ਮੰਦੇ ਪਹਿਨ ਰੱਖਿਓ ਕਸ ਕੇ ਤੁਮ ਕਮਾਇਆ ਓਨੀ ਦੁਨੀਆ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ ਜਿਹਦੇ ਵਿੱਚ ਜਿਹੜਾ ਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

ਸ਼ਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜਿਰਜ ਉਤਪਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤੇ ਸੁਜਵਾਰੀ ਸਵਾਸ ਤਿਸ ਤੇ ਦੀਵਾਨ ਪਗ ਨਾ

ਹੈ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ ਕਰਮ ਸੱਚਾ ਨੇ ਸਨ ਪੋੜੀ, ਸੱਚਾ ਸਾਹਿਬ ਏਕ ਤੂੰ ਜਿਨ

ਪੜ ਗੱਡੀ ਲੱਦੀ ਐ ਪੜਪੜ ਪਰੀਏ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਸ ਪੜੀ ਹੈ ਜੇਤੀ ਆਰ ਜਾ ਪੜੀ ਹੈ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੂੰ ਮੈਂ ਚੱਖਣ।

ਜਿਮਲੇ ਤੋਂ ਮਸਤਕ ਲਾਈਏ, ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਲਗਤੀ ਆਈਏ, ਫਾਲਤੀ ਵੀ ਹੋ ਪਾਈਏ, ਜੇ ਵੇਹੀ ਘਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਚਰਾਂ ਦੀ ਪਾਈਏ, ਮਾਂ ਥੋੜੀ ਸੇਵ ਗਵਾਈਏ, ਮਾਂ ਥੋੜੀ ਸੇਵ ਗਵਾਈਏ।

ਸ਼ਲੋਕ ਮਹਲਾ ਪਹਿਲਾ। ਸੱਚ ਕਾਲ ਗੁੜ ਵਰਤਿਆ ਕਲ ਕਾਲ ਕਵਿਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ, ਜੇ ਕਹੋਏ ਤਾਂ ਉਗਵੈ ਰੁਤੂ ਰੁਤ ਹੋਏ, ਨਾਨਕ ਪਾਹੇ ਬਾਰਾ ਕੋਰੇ ਰੰਗ ਨ ਸੋਈ, ਭੈ ਵਿੱਚ ਕੁੰਭ ਚੜਾਈ ਐਸਨ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ।

ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗ ਤੂੰ ਪਾਇ, ਕਰਨ ਤੂੰ ਮੇਲੇ ਕਪ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿਥਰ ਦਿਆ ਬੁਝਾਇਆ, ਸਹਿਜੇ ਹੀ ਸਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

0: ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤ ਸਰਬ

ਸਾਨ ਮਾਰੀਆ ਜਿਹਾ ਕੱਲ ਕੱਲ ਨਾ ਤੇ ਵੇਹੋ ਨਾ ਉਪਚਾਰੀਆ ਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੁੱਚ

ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਕਰਤ ਵਾਉ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਏ ਸਤਿਗੁਰ ਰਾਜ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰਿਤੇ ਰਥ ਜਤੀ ਕਾ ਜੋਰ ਗੈ ਰਥ ਵਾਉ ਦੁਆਪਰ ਰਥ ਪੇ ਕਾ ਸਤ ਗੈ ਰਥ ਵਾਉ ਕਲ

ਪਾਰ ਜਦ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗੀਆ ਕਲ ਮੈਂ ਵੀਦ ਅਥਰ ਬਣ ਹੁਆ ਨਾਉ ਖੁਦਾਈ ਅਲਹੋਂ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਬਿਠਾਣੀ ਅਮਲ ਕੀਆ।

ਸਾਰਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਜਦੀਆ ਨੇਤਰੀ ਜਗ ਨੇ ਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ। ਸਤਿਗੁਰ ਬਿਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰੇ ਉਤਾਰਿਆ।

0: ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨ ਕੋਇ ਥਰ ਤੇਰਾ ਜੂ ਤੋਲੀਏ ਨਿਵੈ ਸੁਗੋਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਤੀ ਹੈ ਜਾਂ ਹਿਰਦੇ ਕਸੂਤੇ ਜਾਈ ਮਹੱਲਾ ਪਹਿਲਾ
1: ਅੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ

0: ਮਹੱਲਾ ਪਹਿਲਾ। ਦਿਆਕ ਪਾਤ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਉਜੀ ਕਾਹ ਤਾਂਡੇ ਕਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾਲ ਜੁਗਲ ਚੱਲੇ ਪਾਏ ਚੌਂਕੜ ਮੋਲਣ ਆਇਆ ਬੈ ਝੋਂਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੁਆ ਉੱਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਤੱਕ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ

0: ਤਗ ਹੋਵੇ ਜੋਰ ਮਹੱਲਾ ਪਹਿਲਾ।
1: ਨਾਇ ਮੰਨੀਏ ਪਤੂ ਪੂਜਾ ਸਲਾਹੀ ਸਤਸੂਤ, ਦਰਗਹਿ ਅੰਦਰ ਪਾਈਐ ਤਗ ਨਾ ਤੂਟ ਸਬੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ

ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜ ਹੈ ਪੁਰਾਣ, ਆਪਾਖਿਆ ਕ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸ ਨਾ ਜਾਣਾ, ਦੇਖੇ ਚੌਕਾ ਕੰਡਿਕਾਰ, ਉੱਪਰ ਆਏ ਬੈਠੇ ਕੁਣਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹੋ ਅੰਨ ਸਾਡਾ ਫਿੱਟੇ, ਤਨ ਫਿੱਟ

0: ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨ ਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਈ ਸੂਤਕ ਕਰ ਰੱਖੀਐ ਸੂਤਕ ਪਵੈ ਸੋਈ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰਤਨ ਰੂਪ ਕੰਨੀ ਸੂਤਕ ਕੰਨ

ਸਭੋ ਸੂਤਕ ਭਰਮ ਹੈ। ਦੂਜੈ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿਤਾਉਣ ਰਿਜਕ ਸੰਭਾਹੇ।

0: ਪਹਿਲਾ ਸੁੱਚਾ ਪੋਏ ਸੁੱਚਾ ਬੈਠਾ ਹੈ, ਸੁੱਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆ ਲੱਗਾ ਪੜਨ ਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾਂ ਹੋ ਆਪਾ ਪਵਿੱਤ, ਪਾਪੀ ਸੋਤਨ ਗੱਡੀਆਂ ਤੁੱਕਾਂ ਪਾਈਆਂ ਤਿੱਤ, ਜਿਤ ਮੁੱਖ ਨਾਮ ਨਾ ਉਚਰੈ ਬਿਨਾਂ ਵੈ ਰਸ ਖਾਈ, ਨਾਨਕ ਕਿਵੇ ਜਾਣੀਐ ਤਿਰਤ ਮੁੱਖ ਤੁੱਕਾ ਪਾਈ ਮਹਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੋਆ ਭੰਡ ਪਾਲੀਐ ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ, ਭੰਡੋ ਹੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ, ਨਾਨਕ

0: ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਛੁੱਟੀਏ ਮੋਹ ਧੁੱਕਾ ਫਿੱਕਾ ਪਾਏ ਫਿੱਕਾ ਮੂਰਖਾ ਖੀਏ ਪਾਣੇ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਾ ਵੇ ਉਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲੱਗਾ ਰਬ ਸਿੱਧੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੋਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਗਿਰੀ ਬਾਜ ਸੱਚੇ ਨਾ ਦਰਵਾਟ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਏ ਦੀਵਾਨ ਇੱਕੋ ਕਲਮ ਇੱਕ ਹਮ

ਆਪੇ ਹੀ ਕਰਨਾ ਕਿਉਂ, ਕਲੇ ਆਪੇ ਹੀ ਤਾਰੀਆ ਦੇਖਿਆ ਕੀਤਾ ਆਪਣਾ ਅੰਦਰ ਕੱਚੇ ਪੱਕੀ ਸਾਰੀਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਜਿਸਕੇ ਪ੍ਰਾਣ ਹੈ ਕਿ ਸਾਹਿਬ ਨੂੰ ਸਾਰੀਆਂ।

ਭਾਈ ਆਪਣਾ ਸਕਾਲ ਬਰੀ ਕਿਉਂ ਕਰ ਲਿਆ ਮੰਦਾ ਮੂਲਾ ਕੀਚੇ ਦੇ ਲਮੀ ਨਦ ਨਿਹਾਲੀਆ ਜੋ ਸਾਹਿਬ ਨਾਲ ਨਹਾਰੀਆ ਤੇ ਵੇਹਾ ਪਾਸਾ ਟਾਲੀਆ ਪਿਛਲਾ ਹੀ ਉੱਪਰ ਕਰ ਲਿਆ ਪਿਛਲਾ ਹੀ ਉੱਪਰ ਕਰ ਲਿਆ।

0: ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਤ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੁਪਰਵਾਣ ਮਹੱਲਾ ਦੂਜਾ।
1: ਜੋ ਜੀ ਹੋਏ ਸੋ ਗਵੈ ਮੌਕਾ ਕਯਾ ਵਾਉ, ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੇ ਇਹੋ ਨਿਆਓ ਮਹੱਲਾ ਦੂਜਾ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵੱਸ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸਿੱਧੀ ਹੁਕਮ ਨਾ ਚੱਲੇ ਕਹੀ ਬਣੇ ਅਰ

0: ਇਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਲ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਇਕ ਨਹੀਂ ਚੱਕਰੀ ਜਿਤਬੋ ਖਸਮ ਨਾ ਜਾਏ,

0: ਪਹਿਲਾ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਾਹਮਣੇ ਕੂਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੀ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੇ ਰੱਖਿਆ ਆਪ

ਉੱਚਾ ਸਗਲ ਸਮਗਰੀ ਤੁਮ ਰੇ ਤੁਮ ਤੇ ਹੋਏ ਸੋ ਤੁਮਰੇ ਗਾਤ ਮਹਿਤ ਨਾਨਕ ਦਾਸ ਤੁਮਰੇ ਗਾਤ ਮਹਿਤ ਤੁਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਂ ਆਏ ਸਭ ਤਾਈਓ ਹੀ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਤਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਚ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇਂਦਰ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਚ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿ ਸਹਾਰ ਦੇ ਸ਼ੀਦੋ ਸਿੱਕਿਤ ਕੇ ਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਿਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਛਜਾਇ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਆਉਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾ ਵਿੱਚ ਆਪ ਦੀ ਲਾਹੀ ਬਣਦੇ ਪਾਠ ਉਪਰੰਤ ਸ੍ਰੀ ਆਸ ਸਜ ਕਵਾਜ ਕੀਰਤਨ ਦੀ ਸੇਵਾ ਹੋਈ ਹੈ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਤਰ ਤੇ ਪ੍ਰਵਾਨ ਕਰਦੀਆਂ ਤਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਤੰਦਰੁਸਤੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਹਾਜ਼ਰੀ ਭਰਨ ਦਾ ਉਦਮ ਬਲ ਅੰਮ੍ਰਿਤ ਵੇਲੇ ਜਾਗਣੇ ਨਿਤ ਨਿਯਮ ਕਰਨ ਦੇ ਬਲ ਬਾਣੀ ਤੇ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਭਰਨ ਦੇ ਸਿਰ ਤੇ ਮਿਹਰ ਭਰਿਆ ਤੱਕੜਾ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਲਓ ਜਿਹਨਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਧੰਨ ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਤੇ ਹੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਰਾਮ ਕਲੀ ਮਹਲਾ ਪੰਜਵਾਂ ਈਦਨ ਤੇ ਬਸੰਤਰ ਭਾਗੈ ਮਾਟੀ ਕੋ ਜਲ ਦੈ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਕਟ ਮੈਂ ਸਿੰਧ ਕੀਓ ਪ੍ਰਗਾਸ ਈਦਨ ਤੇ ਬਸੰਤਰ ਭਾਗੈ ਮਾਟੀ ਕੋ ਜਲ ਦੈ ਦਿਸ ਤਿਆਗੈ ਉਪਰ ਚਰਨ ਤਲੇ ਆਕਾਸ ਕਟ ਮੈਂ ਸਿੰਧ ਕੀਓ ਪ੍ਰਗਾਸ ਐਸਾ ਸਮਰੱਥ ਹਰ ਜੀਉ ਆਪ ਨਿਮਗਨ ਬਿਸਰੈ ਜੀ ਭਗਤਨ ਕੈ ਆਠ ਪੈਰ ਮਨ ਤਾ ਕੋ ਜਾਪ ਰਹਾ

हम अवगुण परे एक गुण नाही,

एक उत्तम पंथ सुनियो गुर संगत।

ਇੱਕ ਅਰਦਾਸ ਭਾਟ ਕੀਰਤ ਕੀ ਗੁਰ ਨਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ।

जुगो जुगर टालो, चवर शतर तख्त दे मालक, हाजरा हजूर जारा जफूर शब्द गुरु। बाणी के बोहे थमरत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दियां हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुरु दी अमृतमयी बाणी आसा की वार दे कीर्तन मेरे तो पहला गुरु करके रागी सिंघां पासों सरवण कर रहे सी। तो आओ सात संगत, समा है पावन मुख वाक दी विचार दा, जो ज्ञानी जी ने सतगुरु दे चरणा विच अरदास बेनती उपरंत आप जी नू सरवण कराया है। मुख वाक दी विचार नू आरंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। राग रामकली विच पंजवें पातशाह धन गुरु अर्जन साहब महाराज का यह वाक गुरु ग्रंथ साहब जी दे अंक 900 दे उत्ते सुभायमान है। धन गुरु अर्जन साहब महाराज ने अकाल पुरख वाहिगुरु उहदी समर्था जिहड़ी बड़ी बेअंत है, जिहदा अंत नहीं पाया जा सकदा, उहदा जिक्र कीता है। हर बंदे दी एक समर्था हुंदी है, चाहे वह शरीरक होवे जां मानसिक होवे। धन गुरु गरीब नवाज महाराज ने आख्या, पर वो अकाल पुरख वाहिगुरु अगाध बोध है, उहदी जिहड़ी समर्था है उहदा अंदाजा, उहदी मित, उहदी कीमत नहीं पाई जा सकदी। आपां हर रोज सतगुरु दी बाणी विच्चों इह वाक पढ़दे हां वी कीमत पाए ना कहिआ जाए। वो जिहड़ा वाहिगुरु है वो अकाल पुरख है, कोई ना जाणे तेरा केता केवड़ चीरा। चीरा दा अर्थ हुंदा है किनारा। सतगुरु महाराज ने आख्या भी ये अकाल पुरख तू एडा समर्थ है, बेअंत ताकतां दा मालक है, भी तेरा जिहड़ा चीरा है, तेरा जिहड़ा किनारा है, वो दुनिया दा कोई बंदा जाण नहीं सकदा। भावें कोई सिद्ध योगी, कोई धार्मिक मास्टर, पैगंबर, गुरु, पीर, वो बहुत सारियां समाधियां ला के बैठ जाण भी असीं तेरा अंत लभ लवांगे, नहीं, रब जी तुहाडी समर्था बहुत वड्डी है। तेरे मुकम्मल गुणा नूं दुनिया दी कोई ताकत, कोई हस्ती बयान नहीं कर सकती। तां ही असीं सतगुरु दी बाणी विच इह गल पढ़दे हां भी तेरे कवन कवन गुण कह कह गावां, तूं साहिब गुणी निदाना। आख्या तू गुणा दा वह खजाना है भी मैं तेरे केड़े केड़े गुणा नूं गावां। कोई एक होवे किसी बंदे विच एक खूबी होवे ते आपां उहदी एक खूबी की चर्चा करिए भी उहदे विच आह खूबी है। किसी विच दो चार खूबियां होण ते आपां बैठ के उहदियां दो चार खूबियां का जिक्र करके कह दईए भी इहो ही चार उहदे विच खूबियां ने, इहो ही चार उहदे विच गुण ने। पर हे परमेश्वर जी, हे अकाल पुरख वाहिगुरु जी, तुहाडियां किहड़ियां किहड़ियां खूबियां मैं बयान करां, क्योंकि उन्हां खूबियां दा कोई अंत ही नहीं है। ये तो इदां दी खेड होवेगी जिवें सतगुरु जपजी साहब विच कहिंदे ने वी इक दू जीपों लख होए, लख होवै लख वीस, वी जे किसी दियां एक तो लखां जीभां हो जाण, जुबाना हो जाण, क्योंकि आपां आम कहिंदे आ वी जुबान तो गुण गाए जांदे ने, भी जे मैं एक जुबान ते की मेरिया लखां जुबाना हो जाण ते लखां तो भी लख जुबाना हो जाण, एक दू जीबों लख होए लख होए लख बीस,
ਫਿਰ ਉਸ 20 ਲੱਖ ਜ਼ਬਾਨ ਦੇ ਨਾਲ ਮੈਂ ਲੱਖ ਲੱਖ ਵਾਰਾਂ ਗੇੜਾ ਦਿਆਂ ਤੇਰੇ ਗੁਣਾਂ ਦਾ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਤੇ ਇੱਦਾਂ 20 ਲੱਖ ਜ਼ਬਾਨ ਦੇ ਨਾਲ ਲੱਖਾਂ ਗੇੜੇ ਦੇ ਕੇ ਮੈਂ ਹੇ ਵਾਹਿਗੁਰੂ ਤੇਰੀਆਂ ਖੂਬੀਆਂ ਨੂੰ ਬਿਆਨ ਕਰਨ ਦਾ ਯਤਨ ਕਰਾਂ, ਤੇ ਇਹ ਸਮਝਾਂ ਵੀ ਹੁਣ ਮੇਰੀ ਪੱਤ ਹੋਵੇਗੀ, ਇੱਜ਼ਤ ਹੋਵੇਗੀ, ਕਿਉਂਕਿ ਮੈਂ ਇੰਨੇ ਗੁਣਾਂ ਨੂੰ ਬਿਆਨ ਕਰ ਦਿੱਤਾ ਹੈ। ਇਹ ਤਰ੍ਹਾਂ ਪੱਤ ਪਵੜੀਆਂ ਵੀ ਜੇ ਇਸ ਚੀਜ਼ ਨੂੰ ਮੈਂ ਰਾਹ ਬਣਾ ਲਵਾਂ ਪੱਤ ਦਾ, ਇੱਜ਼ਤ ਦਾ, ਤੇਰੇ ਦਰਬਾਰ ਦੀਆਂ ਪੌੜੀਆਂ ਨੂੰ ਚੜ੍ਹਨ ਦਾ, ਇਹ ਤਰ੍ਹਾਂ ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ, ਤੇ ਇਹ ਸਮਝ ਲਾਂ ਵੀ ਹੁਣ ਮੈਂ ਤੇਰੇ ਨਾਲ ਇੱਕਮਿਕ ਹੋ ਜਾਵਾਂਗਾ, ਕਿਉਂਕਿ ਤੇਰੇ ਇੰਨੇ ਗੁਣਾਂ ਨੂੰ 20 ਲੱਖ ਲੱਖਾਂ ਵਾਰ ਜਿਹੜੀ ਜ਼ੁਬਾਨ ਕਹਿੰਦੀ ਇੰਨੇ ਗੁਣਾਂ ਨੂੰ ਬਿਆਨ ਕਰ ਦਿੱਤਾ ਹੈ। ਤੇ ਇਹ ਖੇਡ ਐਸੀ ਹੋਵੇਗੀ ਵੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਜਿਵੇਂ ਆਕਾਸ਼ ਦੀ ਰੀਸ ਕੋਈ ਕੀੜੀ ਕਰੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਰੀਸ ਦਾ ਮਤਲਬ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿਸੇ ਦੀ ਨਕਲ ਕਰਨੀ। ਹੁਣ ਇੱਕ ਕੀੜੀ ਦੀ ਕੀ ਸਮਰੱਥਾ ਹੈ? ਕੀੜੀ ਦੀ ਕੋਈ ਸਮਰੱਥਾ ਨਹੀਂ ਹੈ। ਇਸੇ ਤਰੀਕੇ ਨਾਲ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਗੁਣ ਬਹੁਤ ਬੇਅੰਤ ਨੇ, ਬਹੁਤ ਜ਼ਿਆਦੇ ਨੇ, ਅਤੇ ਮੇਰੀ ਹਸਤੀ ਸਿਰਫ ਇੱਕ ਕੀੜੀ ਦੇ ਵਰਗੀ ਹੈ। ਮੈਂ ਤੇਰੇ ਗੁਣਾਂ ਨੂੰ ਮੁਕੰਮਲ ਰੂਪ ਵਿੱਚ ਕਦੀ ਵੀ ਬਿਆਨ ਨਹੀਂ ਕਰ ਸਕਦਾ, ਹਾਂ ਤੇਰੇ ਗੁਣਾਂ ਦੀ ਪ੍ਰੈਕਟਿਸ ਕਰ ਸਕਦਾ ਹਾਂ ਜਿੰਨੀ ਕੁ ਹੋ ਸਕਦੀ ਹੈ, ਤੇਰੇ ਗੁਣਾਂ ਨੂੰ ਜੀਵਨ ਵਿੱਚ ਕਮਾ ਸਕਦਾ ਹਾਂ। ਚੇਤੇ ਰੱਖੋ, ਜਦੋਂ ਸਾਡੀ ਸਮਰੱਥਾ ਬਹੁਤ ਤੁਸ਼ ਹੈ ਨਾ, ਅਤੇ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਦੀ ਨਿਆਈ ਹੈ, ਰੱਬ ਸਮੁੰਦਰ ਦੀ ਨਿਆਈ ਹੈ। ਹੁਣ ਜੇ ਤੁਸ਼ ਸਮਰੱਥਾ ਵਾਲਾ ਕੁੱਜੇ ਦੇ ਵਿੱਚ ਕਵੇ ਵੀ ਮੈਂ ਸਮੁੱਚੇ ਸਮੁੰਦਰ ਨੂੰ ਪਾ ਲਵਾਂਗਾ ਤੇ ਨਹੀਂ ਪਾਇਆ ਜਾਣਾ, ਸਮੁੰਦਰ ਬਹੁਤ ਬੇਅੰਤ ਹੈ, ਬੜਾ ਵੱਡਾ ਹੈ। ਬੰਦੇ ਦੀ ਬੁੱਧੀ ਸੀਮਤ ਹੈ, ਇਹਦੀ ਕੋਈ ਨਾ ਕੋਈ ਹੱਦ ਬੰਦੀ ਹੈ, ਕੋਈ ਨਾ ਕੋਈ ਇਹਦੀ ਲਿਮਿਟ ਹੈ। ਹਾਂ ਕੋਈ ਵਿਗਿਆਨੀ ਹੈ, ਕੋਈ ਪੂਰਾ ਆਪਣੀ ਬੁੱਧੀ ਨੂੰ, ਦਿਮਾਗ ਨੂੰ, ਸਮਰੱਥਾ ਨੂੰ ਵਰਤਦਾ ਹੈ ਤੇ ਆਮ ਮਨੁੱਖਾਂ ਦੀ ਸੋਚ ਨਾਲੋਂ ਉਹ ਅੱਗੇ ਹੋ ਜਾਂਦਾ, ਪਰ ਫਿਰ ਵੀ ਉਹਦੀ ਜਿਹੜੀ ਬੁੱਧੀ ਹੈ ਉਹ ਲਿਮਿਟਡ ਹੈ, ਰੱਬ ਦੇ ਤੁਲ ਨਹੀਂ ਪਹੁੰਚ ਸਕਦੀ। ਅਕਾਲ ਪੁਰਖ ਦੀ ਸਮਰੱਥਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ। ਮਹਾਰਾਜ ਨੇ ਬਾਣੀ ਵਿੱਚ ਇੱਕ ਜ਼ਿਕਰ ਕੀਤਾ ਸ਼੍ਰੀ ਰਾਗ ਦੇ ਵਿੱਚ, ਉੱਥੇ ਮਹਾਰਾਜ ਕਹਿੰਦੇ ਨੇ ਪੰਖੀ ਹੋਏ ਕਹਿ ਜੇ ਭਵਾਂ, ਜੇ ਮੈਂ ਪੰਛੀ ਬਣ ਕੇ ਭੌਣ ਲੱਗ ਪਵਾਂ ਤੈਨੂੰ ਲੱਭਣ ਦੇ ਲਈ, ਪੰਖੀ ਹੋਏ ਕਹਿ ਜੇ ਭਵਾਂ, ਕੋਈ ਬੰਦਾ ਪੰਖੀ ਬਣ ਜਾਵੇ, ਪੰਛੀ ਬਣ ਜਾਵੇ, ਸਹਿ ਅਸਮਾਨਾ ਜਾਊਂ ਤੇ ਮੈਂ ਇੱਦਾਂ ਅਸਮਾਨਾਂ ਦੇ ਵਿੱਚ ਉੱਡਦਾ ਫਿਰਾਂ, ਇਹ ਲੱਭਣ ਲਈ, ਤੇਰੀ ਕੁਦਰਤ ਦਾ ਅੰਤ ਲੱਭਣ ਲਈ, ਤੈਨੂੰ ਪਾਉਣ ਦੇ ਲਈ। ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨਾ ਜਾਊਂ, ਨਦਰੀ ਕਿਸੇ ਨਾ ਆਵਾਂ, ਮੈਂ ਕਿਸੇ ਨੂੰ ਨਜ਼ਰ ਨਾ ਆਵਾਂ, ਇੰਨਾ ਉੱਚਾ ਉਡਾਰੀ ਮਾਰ ਜਾਵਾਂ, ਇੰਨਾ ਦੂਰ ਚਲਿਆ ਜਾਵਾਂ। ਅੱਜ ਸਾਇੰਸ ਨੇ ਨਾ ਜਿਹੜੇ ਤਰੀਕੇ ਨਾਲ ਤਰੱਕੀ ਕੀਤੀ ਹੈ, ਆਪਾਂ ਵੇਖਦੇ ਹਾਂ ਵੀ ਉਹਨਾਂ ਦੇ ਬਣਾਏ ਹੋਏ ਜਹਾਜ਼, ਉਹਨਾਂ ਦੀਆਂ ਬਣਾਈਆਂ ਹੋਈਆਂ ਮਿਜ਼ਾਈਲਾਂ, ਰੋਕਟ ਕਿੱਥੋਂ ਤੱਕ ਮਾਰ ਕਰਦੇ ਨੇ, ਪਰ ਰੱਬ ਦੀ ਏਡੀ ਵੱਡੀ ਕੁਦਰਤ ਵਿੱਚ ਉਹ ਚੀਜ਼ ਬੜੀ ਤੁੱਛ ਹੈ, ਬੜੀ ਛੋਟੀ ਹੈ। ਇਹ ਨਹੀਂ ਹੈ ਵੀ ਸਾਇੰਸਦਾਨਾਂ ਨੇ ਕੋਈ ਰੱਬ ਦਾ ਅੰਤ ਲੱਭ ਲਿਆ। ਤੋ ਮਹਾਰਾਜ ਨੇ ਆਖਿਆ ਉਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੈ, ਸਰਬ ਜੀਆਂ ਕਾ ਦਾਤਾ ਰੇ, ਕਰੋੜਾਂ ਬ੍ਰਹਿਮੰਡਾਂ ਦਾ ਉਹ ਮਾਲਕ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੇ ਜਾਊਂ, ਨਦਰੀ ਕਿਸੇ ਨਾ ਆਵਾਂ, ਨਾ ਕਿਛ ਪੀਆਂ ਨਾ ਖਾਊਂ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਓ, ਤਾਂ ਵੀ ਤੇਰੀ ਕੀਮਤ ਪੈ ਨਹੀਂ ਸਕਦੀ, ਰੱਬ ਜੀ ਤੂੰ ਏਡਾ ਬੇਅੰਤ ਹੈ, ਏਡਾ ਵੱਡਾ ਹੈ। ਤਾਂ ਮਹਾਰਾਜ ਨੇ ਅੱਜ ਜਿਹੜਾ ਜ਼ਿਕਰ ਕੀਤਾ ਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਨੇ ਰਹਾਓ ਵਾਲੀ ਪੰਕਤੀ ਵਿੱਚ ਆਖਿਆ, ਐਸਾ ਸਮਰੱਥ ਹਰ ਜੀ ਉਹ ਆਪ, ਉਹ ਵਾਹਿਗੁਰੂ ਬਹੁਤ ਸਮਰੱਥ ਹੈ, ਨਿਮਖ ਨਾ ਬਸਰੈ ਜੀ ਭਗਤਨ ਕੈ, ਜਿਹੜੇ ਉਹਦੇ ਭਗਤ ਨੇ, ਜਿਹੜੇ ਉਹਦਾ ਜਾਪ ਕਰਦੇ ਨੇ, ਨਿਮਖ ਮਾਤਰ ਵੀ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਉਹ ਪਰਮੇਸ਼ਰ ਵਿਸਰਦਾ ਨਹੀਂ। ਨਿਮਖ, ਨਿਮਖ ਕਹਿੰਦੇ ਨੇ ਅੱਖ ਚਮਕਣ ਜਿੰਨੇ ਸਮੇਂ ਨੂੰ, ਨਿਮਖ ਨਾ ਬਿਸਰੈ ਜੀ ਭਗਤਨ ਕੈ, ਭਗਤਾਂ ਦੀ ਜਿੰਦ ਵਿੱਚੋਂ, ਭਗਤਾਂ ਦੇ ਜੀ ਵਿੱਚੋਂ ਆਠ ਪਹਿਰ ਮਨ ਤਾਂ ਕੋ ਜਾਪ,
ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਐਸੇ ਸਮਰੱਥ ਵਾਹਿਗੁਰੂ ਨੂੰ ਅੱਠੇ ਪੈਰ ਹੇ ਮੇਰੇ ਮਨ ਤੂੰ ਵੀ ਜਪਿਆ ਕਰ, ਜਿਹੜਾ ਭਗਤਾਂ ਨੂੰ ਵਿਸਰਦਾ ਨਹੀਂ। ਤੋ ਮਹਾਰਾਜ ਅੱਗੇ ਵਿਆਖਿਆ ਕਰਦੇ ਨੇ ਵੀ ਉਹ ਵਾਹਿਗੁਰੂ ਕੌਣ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ। ਵੈਸੇ ਦੁਨੀਆਂ ਉੱਤੇ ਰੱਬ ਤੇ ਬਹੁਤ ਨੇ, ਪਰ ਚੇਤਾ ਰੱਖੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਿਆਖਿਆ ਕੀਤੀ ਹੈ ਵੀ ਮੈਂ ਕਿਹੜੇ ਰੱਬ ਦੀ ਗੱਲ ਕਰ ਰਿਹਾ। ਇਹ ਨਾ ਸਮਝਿਓ ਵੀ ਕਿਸੇ ਮਨੁੱਖ ਨੂੰ ਰੱਬ ਕਹਿ ਦਿੱਤਾ, ਕਿਸੇ ਬੰਦੇ ਨੂੰ ਰੱਬ ਕਹਿ ਦਿੱਤਾ, ਨਹੀਂ। ਤੋ ਮਹਾਰਾਜ ਨੇ ਆਖਿਆ ਮੈਂ ਉਸ ਰੱਬ ਦੀ ਗੱਲ ਕਰਦਾ ਈਦਨ ਤੇ ਬੈਸੰਤਰ ਭਾਗੈ, ਜਿਹੜਾ ਬੜੀਆਂ ਤਾਕਤਾਂ ਦਾ ਮਾਲਕ ਹੈ ਤੇ ਜਿਹਦੀ ਕਰਾਮਾਤ ਇਹ ਹੈ ਵੀ ਵੈਸੇ ਲੱਕੜ ਨੂੰ ਅੱਗ ਲੱਗ ਜਾਂਦੀ ਹੈ ਪਰ ਉਹਨੇ ਕੀ ਕੀਤਾ ਹੈ, ਈਦਨ ਤੇ ਬੈਸੰਤਰ ਭਾਗੈ। ਈਦਨ ਤੇ ਦੂਜਾ ਸ਼ਬਦ ਵਰਤਿਆ ਬੈਸੰਤਰ। ਈਦਨ ਕਹਿੰਦੇ ਨੇ ਜੀ ਬਾਲਣ ਨੂੰ, ਲੱਕੜ ਨੂੰ, ਤੇ ਬੈਸੰਤਰ ਦਾ ਅਰਥ ਹੁੰਦਾ ਅੱਗ। ਤੁਸੀਂ ਵੇਖੋ ਇਹ ਦੋਵੇਂ ਚੀਜ਼ਾਂ ਬੜੀ ਵੱਖਰੀ ਚੀਜ਼ ਨੇ। ਲੱਕੜ ਨੂੰ ਅੱਗ ਲੱਗ ਜਾਂਦੀ ਹੈ, ਦੋਵਾਂ ਦਾ ਕੋਈ ਮੇਲ ਥੋੜ੍ਹਾ ਹੈਗਾ। ਬਾਬੇ ਨੇ ਕਿਹਾ ਈਦਨ ਤੇ ਬੈਸੰਤਰ ਭਾਗੈ, ਪਰ ਉਸ ਵਾਹਿਗੁਰੂ ਨੇ ਕੀ ਕੀਤਾ ਹੈ ਵੀ ਇਸੇ ਲੱਕੜ ਦੇ ਅੰਦਰ ਅੱਗ ਟਿਕਾਈ ਹੋਈ ਹੈ, ਉਹ ਸਮਰੱਥ ਵਾਹਿਗੁਰੂ। ਵੈਸੇ ਲੱਕੜ ਨੂੰ ਅੱਗ ਲੱਗਦੀ ਹੈ ਪਰ ਰੱਬ ਨੇ ਕੀ ਕੀਤਾ ਹੈ ਵੀ ਇਸੇ ਲੱਕੜ ਦੇ ਪੇਟ ਵਿੱਚ ਅੱਗ ਰੱਖੀ ਹੋਈ ਹੈ ਉਹਨੇ। ਉਹਦੀ ਕਰਾਮਾਤ ਹੈ, ਉਹਦੀ ਕੁਦਰਤ ਹੈ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਮਾਂ ਦੀ ਗਰਭ ਦੇ ਵਿੱਚ ਅੱਗ ਹੈ। ਹੁਣ ਅੱਗ ਹੀ ਹੈ ਜਿਹੜੀ ਜਦੋਂ ਅਸੀਂ ਕੁਝ ਖਾਂਦੇ ਹਾਂ ਤੇ ਜਿਹੜੀ ਚੀਜ਼ ਸਾਨੂੰ ਪਚਾਉਂਦੀ ਹੈ ਰੋਟੀ ਪਾਣੀ ਨੂੰ, ਅੱਗ ਹੀ ਹੈ ਨਾ ਉਹ, ਪੇਟ ਦੀ ਗਰਮੀ ਹੈ ਨਾ। ਤੁਸੀਂ ਵੇਖੋ ਕਿੰਨਾ ਸਖਤ ਪਦਾਰਥ ਬੰਦਾ ਆਪਣੀ ਜ਼ੁਬਾਨ ਤੋਂ ਅੰਦਰ ਨਿਕਲਦਾ ਹੈ। ਪੇਟ ਦੀ ਅੱਗ ਇੰਨੀ ਤਾਕਤਵਰ ਹੈ ਵੀ ਉਹਨੇ ਉਸ ਸਖਤ ਚੀਜ਼ ਨੂੰ ਵੀ ਜਿਹੜਾ ਹੈ ਗਾਲ ਦਿੱਤਾ। ਪਰ ਉਸੇ ਕੁੱਖ ਦੇ ਵਿੱਚ ਇੱਕ ਬੱਚਾ ਹੈ ਤੇ ਉਹ ਵਾਹਿਗੁਰੂ ਇੰਨਾ ਸਮਰੱਥਾ ਵਾਲਾ, ਉਹਨੇ ਵਿਧ ਐਸੀ ਬਣਾਈ ਹੈ ਵੀ ਉਹ ਅਗਨੀ ਉਹਨੂੰ ਪਾਉਂਦੀ ਵੀ ਨਹੀਂ, ਵਿਧ ਐਸੀ ਹੈ ਨਾ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਵੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ। ਹਰ ਚੀਜ਼ ਜਿਹੜੀ ਬੰਦੇ ਦੇ ਪੇਟ ਵਿੱਚ ਹੈ ਅੱਗ ਉਹਨੂੰ ਗਾਲ ਰਹੀ ਹੈ, ਪਰ ਇੱਕ ਬੱਚਾ ਜਿਹਦਾ ਜਨਮ ਹੋਇਆ ਉਹਨੂੰ ਉੱਥੇ ਵੀ ਮਹਾਰਾਜ ਨੇ ਐਸੇ ਤਰੀਕੇ ਨਾਲ, ਐਸੀ ਜੁਗਤ ਨੇ ਨਾਲ ਰੱਬ ਨੇ ਪਾਲਿਆ ਹੈ ਵੀ ਉਹ ਪੇਟ ਦੀ ਅੱਗ ਉਹਦੇ ਉੱਤੇ ਅਸਰ ਹੀ ਨਹੀਂ ਪਾ ਸਕਦੀ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਈਦਨ ਤੇ ਬੈਸੰਤਰ ਭਾਗੈ ਵੀ ਜਿਹੜੀ ਲੱਕੜ ਤੋਂ ਅੱਗ ਪਰੇ ਭੱਜਦੀ ਹੈ, ਕਿਉਂਕਿ ਲੱਕੜ ਵਿੱਚ ਅੱਗ ਹਰ ਵੇਲੇ ਵੈਸੇ ਮੌਜੂਦ ਹੈ ਪਰ ਉਸਨੂੰ ਸਾੜਦੀ ਨਹੀਂ। ਵੀ ਇੱਕ ਉਹ ਅੱਗ ਹੈ ਜਿਹੜੀ ਲੱਕੜ ਨੂੰ ਲੱਗ ਜਾਂਦੀ ਹੈ ਤੇ ਇੱਕ ਮਨ ਉਹ ਵੀ ਭੱਜਦੀ ਹੈ ਵੀ ਮੈਂ ਇਸ ਲੱਕੜ ਨੂੰ ਸਾੜਨਾ ਨਹੀਂ। ਕਿਹੜੀ ਭੱਜਦੀ ਹੈ? ਜਿਹੜੀ ਉਸ ਲੱਕੜ ਦੇ ਵਿੱਚ ਪਾਈ ਹੋਈ ਹੈ ਰੱਬ ਨੇ। ਤੋ ਮਹਾਰਾਜ ਨੇ ਆਖਿਆ ਸਗਲ ਬਨਸਪਤ ਮੈਂ ਬਸੰਤਰ, ਇੱਕ ਉਦਾਹਰਨ ਵੀ ਦਿੱਤੀ, ਆਖਿਆ ਜਿਵੇਂ ਸਾਰੀ ਬਨਸਪਤੀ ਸਾਰੀ ਲੱਕੜ ਦੇ ਵਿੱਚ ਅੱਗ ਮੌਜੂਦ ਹੈ। ਸਗਲ ਦੁੱਧ ਮੈਂ ਘੀਆ, ਜਿਵੇਂ ਦੁੱਧ ਦੇ ਵਿੱਚ ਘਿਓ ਮੌਜੂਦ ਹੈ। ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆਂ। ਮਹਾਰਾਜ ਕਹਿੰਦੇ ਏਦਾਂ ਹੀ ਉਹ ਮੇਰਾ ਵਾਹਿਗੁਰੂ ਹਰ ਇੱਕ ਦੇ ਵਿੱਚ ਸਮਾਇਆ ਹੈ, ਜਿਵੇਂ ਲੱਕੜ ਦੇ ਵਿੱਚ ਅੱਗ ਤੇ ਦੁੱਧ ਵਿੱਚ ਘਿਓ ਸਮਾਇਆ ਹੋਇਆ। ਤੋ ਮਹਾਰਾਜ ਨੇ ਆਖਿਆ ਈਦਨ ਤੇ ਬੈਸੰਤਰ ਭਾਗੈ, ਆਖਿਆ ਵਾਹਿਗੁਰੂ ਤੇਰੀ ਇੰਨੀ ਸਮਰੱਥਾ ਹੈ, ਇੰਨੀ ਤਾਕਤ ਹੈ ਕਿ ਜਦੋਂ ਤੂੰ ਚਾਹੁੰਦਾ ਹੈ ਨਾ ਤੇ ਉਹ ਅੱਗ ਲੱਕੜ ਦੇ ਵਿੱਚ ਪਈ ਹੈ ਪਰ ਭੱਜਦੀ ਹੈ, ਉਸ ਲੱਕੜ ਨੂੰ ਸਾੜਦੀ ਨਹੀਂ। ਮਾਟੀ ਕੋ ਜਲ ਦਾ ਦਿਸ ਤਿਆਗ ਹੈ, ਅਗਲਾ ਬੋਲ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਟੀ ਹੈ ਇਹਨੂੰ ਜਲ ਡੋਬਦਾ ਨਹੀਂ। ਤੁਸੀਂ ਮਿੱਟੀ ਦੀ ਇੱਕ ਢੇਲੀ ਲਓ ਤੇ ਜਲ ਵਿੱਚ ਸੁੱਟ ਦਿਓ ਤੇ ਉਹ ਡੁੱਬ ਜਾਵੇਗੀ। ਮਹਾਰਾਜ ਨੇ ਆਖਿਆ ਵਾਹਿਗੁਰੂ ਨੇ ਐਸੀ ਵਿਧ ਰਚੀ ਹੈ, ਕਿੰਨਾ ਸਮੁੰਦਰ ਹੈ, ਧਰਤੀ ਦੇ ਨਾਲੋਂ ਜ਼ਿਆਦਾ ਵੱਡਾ ਸਮੁੰਦਰ ਹੈ, ਪਰ ਉਹਨੇ ਕਦੀ ਧਰਤੀ ਨੂੰ ਡੋਬਿਆ ਨਹੀਂ। ਇਹ ਧਰਤੀ ਉਹਦੇ ਵਿੱਚ ਹੀ ਹੈ, ਕਦੀ ਨਹੀਂ ਡੋਬਿਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਇੱਕ ਬਚਨ ਹੈ ਗੁਰਦੇਵ ਦਾ, ਸਤਿਗੁਰੂ ਸੱਚੇ ਪਾਤਸ਼ਾਹ ਨਾ ਉੱਥੇ ਸਾਨੂੰ ਸਮਝਾਉਂਦੇ ਨੇ, ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਵਿੱਚ। ਉੱਥੇ ਮਹਾਰਾਜ ਕਹਿੰਦੇ ਨੇ ਪੌਣ ਉਪਾਏ ਧਰੀ ਸਭ ਧਰਤੀ, ਵਾਹਿਗੁਰੂ ਦੀ ਬੇਅੰਤ ਤਾਕਤ ਦਾ ਉਹ ਸਾਨੂੰ ਜਿਹੜਾ ਹੈ ਉਹ ਵਿਖਿਆਨ ਕਰਕੇ ਦੱਸ ਰਹੇ ਨੇ। ਆਖਿਆ ਇਹ ਸੰਸਾਰ ਦੇ ਲੋਕ, ਉਸ ਰੱਬ ਨੇ ਹਵਾ ਨੂੰ ਪੈਦਾ ਕਰਕੇ ਇਹਦੇ ਵਿੱਚ ਧਰਤੀ ਟਿਕਾਈ ਹੋਈ ਹੈ। ਪੌਣ ਉਪਾਏ, ਪੌਣ ਦਾ ਅਰਥ ਹਵਾ, ਉਹਨੇ ਹਵਾ ਪੈਦਾ ਕੀਤੀ। ਧਰੀ ਸਭ ਧਰਤੀ, ਤੇ ਉਹਦੇ ਵਿੱਚ ਕੀ ਟਿਕਾ ਦਿੱਤੀ? ਧਰਤੀ ਟਿਕਾ ਦਿੱਤੀ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਉਹਨੇ ਜਲ ਤੇ ਅੱਗ ਇਕੱਠੇ ਰੱਖ ਦਿੱਤੇ। ਆਪਾਂ ਆਮ ਵੇਖਦੇ ਹਾਂ ਵੀ ਵੈਸੇ
ਕਿਤੇ ਅੱਗ ਲੱਗੀ ਹੋਵੇ ਤੇ ਉਹਦੇ ਉੱਤੇ ਜਲ ਸੁੱਟ ਦਿਓ ਤੇ ਅੱਗ ਬੁੱਝ ਜਾਵੇਗੀ। ਪਰ ਵਾਹਿਗੁਰੂ ਦੀ ਇਸ ਕੁਦਰਤ ਦੇ ਵਿੱਚ ਕਿਧਰੇ ਲਾਵੇ ਫੁੱਟ ਰਹੇ ਨੇ ਤੇ ਪਾਣੀ ਨੂੰ ਅੱਗਾਂ ਲੱਗੀਆਂ ਹੋਈਆਂ ਨੇ। ਜਲ ਅਗਨੀ ਕਾ ਬੰਦ ਕੀਆ ਤੇ ਮਹਾਰਾਜ ਨੇ ਆਖਿਆ, ਦੁਨੀਆਂ ਦੇ ਲੋਕੋ, ਤੁਸੀਂ ਐਸੇ ਰੱਬ ਨੂੰ ਛੱਡ ਕੇ ਕਿੱਧਰ ਉਲਝੇ ਫਿਰਦੇ ਹੋ ਵੀ ਅੰਧੁਲੇ ਦਹਿ ਸਰਮੂਣ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਆਖਿਆ, ਇੱਕ ਹੰਕਾਰ ਵਿੱਚ ਅੰਨਾ ਹੋਇਆ ਰਾਵਣ ਸੀ, ਜਿਹਨੇ ਆਪਣਾ ਸਿਰ ਵਢਵਾ ਲਿਆ ਤੇ ਜਿਹਨੇ ਉਹਦਾ ਸਿਰ ਵੱਢਿਆ ਤੁਸੀਂ ਉਹਨੂੰ ਹੀ ਰੱਬ ਸਮਝਣਾ ਸ਼ੁਰੂ ਕਰ ਦਿੱਤਾ। ਰੱਬ ਤੇ ਉਹ ਹੈ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਜਿਹਨੇ ਧਰਤੀ ਇਸ ਹਵਾ ਵਿੱਚ ਟਿਕਾਈ, ਜਿਹਨੇ ਜਲ ਤੇ ਪਾਣੀ ਨੂੰ ਇਕੱਠਿਆਂ

महाराज कहिंदे ने आपे करे कराया, आपे हुक्म वरतदा प्यारा, जल माटी बंद रखाया। उहदा हुक्म ऐसा वरत रहा है, उन्हें जल ते मिट्टी नूं कट्ठिया बन के रख दिता, ऐसा उहदा हुक्म है। आपे हुक्म वरतदा प्यारा, जल माटी बंद रखाया। अगली पंक्ति बड़ी कमाल दी, आख्या आपे ही भौ पाए दा प्यारा, बन बकरी छीं डाया। भौ दा अर्थ की हुंदा है डर। आख्या वाहिगुरु ने ऐसा डर इस कुदरत दे विच पाया होया है, मन बकरी दे लागे शेर बद्धा होवे। दो चीजां दा महाराज ने जिक्र कर दिता, एक बकरी ते दूजा शेर। हुण बकरी लागे शेर की है? वैसे ना कईआं दे नाल कहानियां जुड़ियां ने कि फलाने दीआं बकरियां जिहड़ियां सी उह शेरां नूं चारन ਜਾਂਦੀਆਂ ਹੁੰਦੀਆਂ ਸੀ, ਫਲਾਨੇ ਦੀਆਂ ਗਊਆਂ ਜਿਹੜੀਆਂ ਸੀ ਉਹ ਸ਼ੇਰਾਂ ਨੂੰ ਚਾਰਨ ਜਾਂਦੀਆਂ ਹੁੰਦੀਆਂ ਸੀ। ਕਈ ਪੀਰਾਂ ਜਿਹੜੇ ਫਕੀਰਾਂ ਦੇ ਨਾਲ ਇੱਦਾਂ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ, ਪਰ ਕੁਝ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਨੇ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ ਉਹ ਅਕਾਲ ਪੁਰਖ ਆਪੇ ਹੀ ਭੌ ਪਾਏ ਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਭੌ ਦਾ ਅਰਥ ਹੁੰਦਾ ਜੀ ਡਰ। ਹੁਣ ਨਾ ਘਰ ਦੇ ਵਿੱਚ ਦੋ ਬੱਚੇ ਹੋਣ ਤੇ ਦੋਵੇਂ ਝਗੜਦੇ ਹੋਣ, ਤੇ ਕਈ ਵਾਰਾਂ ਮਾਂ ਪਿਓ ਦਾ ਡਰ ਉਹਨਾਂ ਝਗੜਾਲੂਆਂ ਨੂੰ ਇਕੱਠਿਆਂ ਬਾ ਦਿੰਦਾ, ਉੱਥੇ ਕਿਹੜੀ ਚੀਜ਼ ਕੰਮ ਕਰ ਰਹੀ ਹੈ? ਕਲਾਸ ਦੇ ਵਿੱਚ ਬੱਚੇ ਬੈਠੇ ਨੇ, ਸਾਹਮਣੇ ਉਹਨਾਂ ਦੇ ਟੀਚਰ ਖਲੋਤਾ ਹੈ, ਵੈਸੇ ਸ਼ਰਾਰਤੀ ਨੇ, ਗਰਾਊਂਡ 'ਚ ਜਾ ਕੇ ਸ਼ਰਾਰਤਾਂ ਕਰਦੇ ਨੇ, ਪਰ ਜਦੋਂ ਕਲਾਸ ਵਿੱਚ ਬੈਠੇ ਨੇ ਤੇ ਸਾਹਮਣੇ ਟੀਚਰ ਦਾ ਭਾਉ, ਟੀਚਰ ਦਾ ਡਰ, ਉਹ ਦੋਵੇਂ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਵੀ ਨੇ, ਉਹਨਾਂ ਨੂੰ ਵੀ ਉਹ ਇਕੱਠਿਆਂ ਬਿਠਾ ਦਿੰਦਾ। ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ, ਆਖਿਆ ਇਹ ਖੇਡ ਐਸੀ ਹੈ, ਇਹ ਵਰਤਾਰਾ ਐਸਾ ਹੈ ਵੀ ਵੈਸੇ ਜਿਹੜੀ ਬੱਕਰੀ ਤੇ ਸ਼ੇਰ ਹੈ ਇਹਦਾ ਆਪਸ ਵਿੱਚ ਕੋਈ ਜੋੜ ਨਹੀਂ, ਕਿਉਂਕਿ ਸ਼ੇਰ ਜਿਹੜਾ ਹੈ ਉਹ ਬੱਕਰੀ ਨੂੰ ਖਾ ਜਾਵੇਗਾ, ਖਤਮ ਕਰ ਦੇਵੇਗਾ, ਤੇ ਦੂਜੇ ਪਾਸੇ ਜੇ ਕਿਤੇ ਉਹ ਬੱਕਰੀ ਸ਼ੇਰ ਦੇ ਲਾਗੇ ਬੱਝੀ ਰਹੀ ਤੇ ਸ਼ੇਰ ਨਾ ਵੀ ਖਾਵੇ ਨਾ, ਤੇ ਬੱਕਰੀ ਆਪਣੇ ਆਪ ਸਹਿਮ ਦੇ ਨਾਲ ਹੀ ਮਰ ਜਾਵੇਗੀ। ਸ਼ੇਰ ਬੱਕਰੀ ਨੂੰ ਨਾ ਵੀ ਖਾਵੇ ਤੇ ਸਹਿਮ ਨਹੀਂ ਮਰ ਜਾਣਾ ਉਹਨੇ। ਹੁਣ ਸਤਿਗੁਰ ਨੇ ਇੱਥੇ ਇਹਨੂੰ ਸਿੰਬੋਲਿਕ ਤੌਰ ਤੇ ਗੱਲ ਸਮਝਾਈ ਕਿਵੇਂ? ਆਖਿਆ ਸੰਸਾਰ ਦੇ ਲੋਕੋ, ਰੱਬ ਨੇ ਦੋ ਵਿਰੋਧੀ ਤੱਤ ਵੀ ਇਕੱਠੇ ਕਰ ਦਿੱਤੇ, ਜਿਹੜੇ ਇੱਕ ਦੂਜੇ ਦੇ ਬਿਲਕੁਲ ਐਂਟੀ ਸੀ ਨਾ, ਬਿਲਕੁਲ ਵਿਰੋਧੀ ਸੀ, ਉਹਨਾਂ ਨੂੰ ਵੀ ਵਾਹਿਗੁਰੂ ਨੇ ਇਕੱਠਿਆਂ ਕਰ ਦਿੱਤਾ। ਇਕੱਠਿਆਂ ਕਿਵੇਂ ਕੀਤਾ? ਆਹ ਸਾਡਾ ਸਰੀਰ ਕਾਹਦਾ ਬਣਿਆ? ਪੰਜਾਂ ਤੱਤਾਂ ਦਾ, ਪੰਜਾਂ ਤੱਤਾਂ ਦਾ ਸਰੀਰ ਬਣਿਆ। ਇਹ ਸੰਸਾਰ ਕਾਹਦਾ ਬਣਿਆ? ਪੰਜਾਂ ਤੱਤਾਂ ਦਾ। ਤੇ ਇਹ ਤੱਤ ਤੁਸੀਂ ਵੇਖੋ ਆਪਸ ਵਿੱਚ ਵਿਰੋਧੀ ਨੇ। ਜਿਹੜਾ ਪਾਣੀ ਹੈ ਉਹ ਅੱਗ ਦਾ ਵਿਰੋਧੀ ਹੈ। ਇਸੇ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਆਖਿਆ, ਉਹਨੇ ਆਪਣੀ ਕੁਦਰਤ ਵਿੱਚ ਐਸਾ ਕਾਰਜ ਕੀਤਾ ਹੋਇਆ ਹੈ ਵੀ ਮਾਨੋ ਬੱਕਰੀ ਤੇ ਸ਼ੇਰ ਉਹਨੇ ਇਕੱਠਿਆਂ ਬੰਨ ਦਿੱਤੇ। ਜਿਹੜੇ ਦੋ ਵਿਰੋਧੀ ਤੱਤ ਸੀ ਨਾ, ਜਿਹੜੇ ਬਿਲਕੁਲ ਇੱਕ ਦੂਜੇ ਦੇ ਉਲਟ ਸੀ, ਉਹਨਾਂ ਨੂੰ ਵੀ ਵਾਹਿਗੁਰੂ ਨੇ ਇਕੱਠਿਆਂ ਕਰ ਦਿੱਤਾ। ਹੁਣ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਉਹਨੇ ਜਲ ਤੇ ਮਿੱਟੀ ਨੂੰ ਇਕੱਠਿਆਂ ਬੰਨ ਦਿੱਤਾ, ਆਪੇ ਹੀ ਭੌ ਪਾਏ ਦਾ ਪਿਆਰਾ, ਰੱਬ ਨੇ ਐਸਾ ਡਰ ਆਪਣੇ ਨਿਯਮ ਦਾ ਹੁਕਮ ਦਾ ਪਾਇਆ ਹੋਇਆ ਹੈ। ਬੰਨ ਬੱਕਰੀ ਸ਼ੀਂ ਹੰਢਾਇਆ, ਉਹਨੇ ਬੱਕਰੀ ਤੇ ਸ਼ੇਰ ਨੂੰ ਇਕੱਠਿਆਂ ਬੰਨ ਦਿੱਤਾ। ਬੱਕਰੀ ਸ਼ੀਂ ਇੱਕ ਤਾਂ ਥਾਂ ਰੱਖਿਆ, ਸਤਿਗੁਰੂ ਦੀ ਬਾਣੀ ਦਾ ਵਾਕ ਹੈ। ਦੋ ਵਿਰੋਧੀ ਤੱਤ, ਹੁਣ ਵਿਰੋਧੀ ਤੱਤ ਹੈ ਕਿਹੜੇ? ਪੌਣ ਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਉਹਨੇ ਜਲ ਤੇ ਅੱਗ ਨੂੰ ਇਕੱਠਿਆਂ ਕਰ ਦਿੱਤਾ। ਜਲ ਅਗਨੀ ਕਾ ਬੰਧ ਕੀਆ, ਤੁਸੀਂ ਐਸੇ ਰੱਬ ਨੂੰ ਛੱਡ ਕੇ ਕਿਹਦੀ ਕਹਾਣੀ 'ਚ ਫਸੇ ਹੋ ਵੀ ਕਿਸੇ ਹੰਕਾਰ ਵਿੱਚ ਅੰਨੇ ਹੋਏ? ਰਾਵਣ ਨੇ ਸਿਰ ਵਢਾਇਆ, ਇੱਕ ਨੇ ਵੱਢ ਦਿੱਤਾ, ਤੇ ਮਹਾਰਾਜ ਕਹਿੰਦੇ ਤੁਸੀਂ ਉਹਨੂੰ ਰੱਬ ਹੀ ਮੰਨ ਲਿਆ, ਰੱਬ ਤੇ ਉਹ ਹੈ। ਫਿਰ ਹੋਰ ਵੀ ਉਦਾਹਰਨਾਂ ਦਿੱਤੀਆਂ, ਆਖਿਆ ਅੰਦੁਲੇ ਦਹਿ ਸਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ। ਹੇ ਵਾਹਿਗੁਰੂ, ਤੂੰ ਏਡਾ ਵੱਡਾ ਤੇ ਬੇਅੰਤ ਹੈ, ਤੇਰੀ ਕਿਹੜੀ ਉਪਮਾ ਬਿਆਨ ਕੀਤੀ ਜਾਵੇ? ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਏ, ਤੂੰ ਤੇ ਸਾਰਿਆਂ ਦੇ ਵਿੱਚ ਹੈਗਾ ਹੈ, ਤੇਰਾ ਤੇ ਵਾਸਾ ਸਾਰਿਆਂ ਦੇ ਵਿੱਚ ਹੈ। ਜੀ ਉਪਾਏ ਜੁਗ ਤੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਇੱਕ ਨਾ ਕਾਲੀ ਨਾਗ ਮੰਨਿਆ ਗਿਆ, ਕਹਿੰਦੇ ਉਹਨੂੰ ਕ੍ਰਿਸ਼ਨ ਨੇ ਨੱਥ ਲਿਆ ਸੀ, ਉਹ ਨਾਗ ਜਿਹੜਾ ਸੀ ਉਹ ਬੜਾ ਵੱਡਾ ਸੀ ਤੇ ਉਹਨੂੰ ਕ੍ਰਿਸ਼ਨ ਨੇ ਨੱਥ ਲਿਆ, ਕਾਬੂ ਕਰ ਲਿਆ। ਤੋ ਮਹਾਰਾਜ ਨੇ ਆਖਿਆ ਵੇਖੋ, ਜਿੰਨੇ ਇੰਨੇ ਜੀਵ ਦੁਨੀਆਂ ਤੇ ਪੈਦਾ ਕਰਕੇ ਉਹਨਾਂ ਨੂੰ ਆਪਣੇ ਹੁਕਮ ਦੀ ਨੱਥ ਵਿੱਚ ਨੱਥਿਆ ਹੋਇਆ, ਤੁਸੀਂ ਉਹਨੂੰ ਛੱਡ ਕੇ ਸਿਰਫ ਉਹਦੀ ਕਹਾਣੀ ਵਿੱਚ ਪੈ ਗਏ ਜਿਹਨੇ ਇੱਕ ਸੱਪ ਨੂੰ ਨੱਥ ਲਿਆ? ਛੋਟੀ ਕਹਾਣੀ 'ਚ ਫਸ ਗਏ ਨਾ ਤੁਸੀਂ। ਜਿਵੇਂ ਆਮ ਲੋਕ ਕਹਿੰਦੇ ਨੇ ਕਿਹਨੂੰ ਮੰਨਦੇ, ਅਸੀਂ ਜੀ ਲੱਖਾਂ ਦੇ ਦਾਤੇ ਨੂੰ ਮੰਨਦੇ ਹਾਂ। ਤੁਸੀਂ ਲੱਖਾਂ ਦੇ ਦਾਤੇ 'ਤੇ ਖਲੋਤੇ ਹੋ
ਇੱਥੇ ਤੇ ਕਰੋੜਾਂ ਅਰਬਾਂ ਕੋਟ

0: ਬ੍ਰਹਿਮੰਡਾਂ ਦਾ ਦਾਤਾ ਉਹ ਵਾਹਿਗੁਰੂ ਆਪ ਹੈ, ਆਓ ਉਹਦੇ ਨਾਲ ਜੁੜੋ। ਲੱਖਾਂ ਦੇ ਦਾਤੇ ਤੋਂ ਕੀ ਲੈਣਾ ਤੁਸੀਂ? ਹੁਣ ਬਾਬੇ ਨੇ ਗੱਲ ਸਮਝਾਈ ਹੈ ਨਾ, ਉਹਨਾਂ ਆਖਿਆ ਜੀ ਉਪਾਏ ਸਾਰੇ ਜੀਵ ਪੈਦਾ ਕਰਕੇ ਜੁਗਤ ਹੱਥ ਕੀਨੀ, ਉਹਨਾਂ ਜੀਵਾਂ ਦੀ ਜੁਗਤ ਉਹਨੇ ਆਪਣੇ ਹੱਥ ਵਿੱਚ ਰੱਖੀ ਹੈ, ਕਾਬੂ ਕੀਤਾ। ਆਪ ਨਾਥ ਨਾਥੀ ਸਭ ਜਾਗੀ। ਹੁਣ ਜੋਗੀ ਮੰਨਦੇ ਸੀ ਗੋਰਖਨਾਥ ਨੂੰ, ਬਾਬੇ ਨੇ ਆਖਿਆ ਨਹੀਂ, ਨਾਥ ਮਾਲਕ ਤੇ ਇੱਕੋ ਹੀ ਹੈ, ਜਿਹਨੇ ਸਾਰਿਆਂ ਨੂੰ ਨੱਥਿਆ ਹੋਇਆ ਆਪਣੇ ਹੁਕਮ ਦੀ ਨੱਥ ਪਾ ਕੇ। ਧੰਨ ਧੰਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ। ਉਹਦੇ ਹੁਕਮ ਦੀ ਬੇਨ, ਉਸ ਰੱਬ ਦੇ ਹੁਕਮ ਦੀ ਬੇਨ ਸਾਰਿਆਂ ਦੇ ਵਿੱਚ ਵੱਜ ਰਹੀ ਹੈ, ਜਿਹਨੇ ਆਪਣੇ ਹੁਕਮ ਦੇ ਨਾਲ ਸਾਰਿਆਂ ਨੂੰ ਨੱਥਿਆ ਹੋਇਆ, ਤੁਸੀਂ ਉਹਦੇ ਨਾਲ ਜੁੜੋ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੱਲ ਸਮਝਾਈ, ਆਖਿਆ ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਆਖਿਆ ਇੱਕ ਨੇ ਕਾਲੀ, ਹੁਣ ਕਿੰਨੇ ਹੁੰਦੇ ਨੇ ਜਿਹੜੇ ਸੱਪਾਂ ਨੂੰ ਫੜ ਲੈਂਦੇ ਨੇ, ਅੱਜ ਵੀ ਹੈਗੇ ਨੇ ਨਾ, ਉਹ ਬੜੇ ਉਦਾਂ ਦੇ ਸੱਪ ਜਿਹਨਾਂ ਦੇ ਲਾਗੇ ਬੰਦਾ, ਜਿਹਨਾਂ ਦਾ ਨਾਂ ਸੁਣ ਕੇ ਵੀ ਡਰਦਾ ਹੈ ਨਾ, ਤੇ ਕਈ ਸੱਪਾਂ ਨੂੰ ਫੜਨ ਵਾਲੇ ਉਹਨਾਂ ਨੂੰ ਵੀ ਆਪਣੇ ਕਾਬੂ ਦੇ ਵਿੱਚ ਕਰ ਲੈਂਦੇ ਨੇ। ਖਤਰਨਾਕ ਜੀਵਾਂ ਨੂੰ, ਮਗਰਮੱਛਾਂ ਨੂੰ, ਪਾਣੀ ਵਿੱਚ ਰਹਿਣ ਵਾਲੀਆਂ ਉਹਨਾਂ ਖਤਰਨਾਕ ਮੱਛੀਆਂ ਨੂੰ ਵੀ ਬੰਦੇ ਨੇ ਆਪਣੇ ਕਾਬੂ ਵਿੱਚ ਕਰ ਲਿਆ। ਉਹਨਾਂ ਨੂੰ ਕਾਬੂ ਵਿੱਚ ਕਰਨ ਵਾਲਿਆਂ ਨੂੰ ਕੋਈ ਰੱਬ ਥੋੜਾ ਮੰਨ ਲੈਂਦੇ ਆਪਾਂ। ਆ ਤੁਸੀਂ ਚਲੇ ਜਾਓ ਵੈਨਕੂਵਰ ਅਕੁਆਰੀਅਮ ਦੇ ਵਿੱਚ, ਕਿੰਨੇ ਤਰ੍ਹਾਂ ਦੇ ਜੀਵ ਲਿਆਣ ਕੇ ਉਹਨਾਂ ਨੇ ਉੱਥੇ ਰੱਖੇ ਨੇ ਪਾਣੀ ਵਾਲੇ, ਆਖਿਰ ਕਿਸੇ ਨੇ ਫੜਿਆ ਹੀ ਹੈ ਨਾ। ਤੁਸੀਂ ਜ਼ੂ ਵਿੱਚ ਚਲੇ ਜਾਓ ਤੇ ਕਿੰਨੇ ਖਤਰਨਾਕ ਜੀਵਾਂ ਨੂੰ ਜਿਹੜਾ ਹੈ ਉਹ ਬੰਦੇ ਨੇ ਕਾਬੂ ਕਰਕੇ ਤੇ ਜ਼ੂ ਦੇ ਵਿੱਚ ਬੰਦ ਕਰ ਦਿੱਤਾ। ਪਰ ਕੀ ਜਿਨ੍ਹਾਂ ਨੇ ਏਡੇ ਖਤਰਨਾਕ ਜੀਵਾਂ ਨੂੰ ਕਾਬੂ ਕਰ ਲਿਆ ਉਹ ਰੱਬ ਹੋ ਗਏ? ਜੇ ਉਹ ਰੱਬ ਨਹੀਂ ਹੁੰਦੇ ਤੇ ਕਾਲੀ ਨਾਗ ਨੂੰ ਨੱਥਣ ਵਾਲਾ ਕ੍ਰਿਸ਼ਨ ਰੱਬ ਕਿਵੇਂ ਹੋ ਗਿਆ? ਕਿੰਨੇ ਲੋਕ ਐਸੇ ਨੇ ਜਿਹੜੇ ਰਾਵਣ ਵਰਗਾ ਰੋਲ ਨਿਭਾਉਂਦੇ ਨੇ ਤੇ ਕੋਈ ਰਾਮ ਵਰਗਾ ਉਹਨਾਂ ਨੂੰ ਮਾਰ ਦਿੰਦਾ ਹੈ, ਤੇ ਕੀ ਉਹ ਸਾਰੇ ਲੋਕ ਭਗਵਾਨ ਹੋ ਗਏ, ਰੱਬ ਹੋ ਗਏ? ਨਹੀਂ, ਰੱਬ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ। ਤੇ ਉਹ ਐਸਾ ਸਮਰੱਥ ਹੈ, ਉਹਦੀ ਤਾਕਤ ਦਾ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ। ਤੋ ਮਹਾਰਾਜ ਨੇ ਆਖਿਆ ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ। ਫਿਰ ਆਖਿਆ ਕਿਸ ਤੋਂ ਪੁਰਖ ਜੋਰੂ ਕੌਣ ਕਹੀਏ, ਰੱਬ ਜੀ ਨਾ ਤੈਨੂੰ ਕਿਸੇ ਦਾ ਬੰਦਾ ਕਿਹਾ ਜਾ ਸਕਦਾ ਤੇ ਨਾ ਤੈਨੂੰ ਕਿਸੇ ਦੀ ਤੀਵੀ ਕਿਹਾ ਜਾ ਸਕਦਾ। ਹੁਣ ਜਿੰਨੇ ਭਗਵਾਨ ਨੇ, ਤੁਸੀਂ ਕਹੋਗੇ ਪਾਰਵਤੀ ਦੇ ਘਰ ਵਾਲਾ ਕੌਣ ਹੈ? ਸ਼ਿਵ। ਤੇ ਸ਼ਿਵ ਦੇ ਘਰ ਵਾਲੀ ਕਿਹੜੀ ਹੈ? ਪਾਰਵਤੀ। ਰੱਬ ਜੀ ਨਾ ਤੂੰ ਕਿਸੇ ਦਾ ਪਤੀ ਤੇ ਨਾ ਤੂੰ ਕਿਸੇ ਦੀ ਪਤਨੀ, ਤੇਰੀ ਕੋਈ ਏਦਾਂ ਦੀ ਸ਼ੇਪ ਨਹੀਂ ਹੈ ਵੀ ਤੇਰੇ ਬਾਰੇ ਇਹ ਕਿਹਾ ਜਾ ਸਕੇ ਵੀ ਰਾਮ ਫਲਾਨੇ ਦਾ ਪੁੱਤਰ ਹੈ, ਰਾਮ ਦੀ ਪਤਨੀ ਦਾ ਨਾਂ ਸੀਤਾ ਹੈ, ਸੀਤਾ ਦੇ ਪਤੀ ਦਾ ਨਾਂ। ਕੋਈ ਸਾਨੂੰ ਪੁੱਛੇ ਜੀ ਰੱਬ ਕੌਣ ਹੈ, ਆਪਾਂ ਆਖੀਏ ਜੀ ਸੀਤਾ ਦਾ ਪਤੀ ਰੱਬ ਹੈ। ਕੋਈ ਸਾਨੂੰ ਪੁੱਛੇ ਜੀ ਫਲਾਨੀ ਕੌਣ ਹੈ, ਆਪਾਂ ਆਖਾਂਗੇ ਜੀ ਫਲਾਨੇ ਰੱਬ ਦੀ ਪਤਨੀ ਸੀਤਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰਾ ਰੱਬ ਐਸਾ ਸਮਰੱਥ ਹੈ, ਉਹ ਨਾ ਕਿਸੇ ਦਾ ਪਤੀ ਹੈ ਤੇ ਨਾ ਕਿਸੇ ਦੀ ਪਤਨੀ ਹੈ। ਕਿਸ ਤੋਂ ਪੁਰਖ ਜੋਰੂ ਕੌਣ ਕਹੀਏ, ਪੁਰਖ ਦਾ ਮਤਲਬ ਪਤੀ, ਜੋਰੂ ਦਾ ਮਤਲਬ ਤੀਵੀਂ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰੱਬ ਰਹਿਆ, ਤੂੰ ਤੇ ਸਾਰਿਆਂ ਦੇ ਅੰਦਰ ਵਸ ਰਿਹਾ, ਨਾ ਤੂੰ ਕਿਸੇ ਦਾ ਬੰਦਾ ਤੇ ਨਾ ਤੂੰ ਕਿਸੇ ਦੀ ਬੁੱਢੀ। ਬਾਬੇ ਨੇ ਅੱਗੇ ਮਹਾਰਾਜ ਨੇ ਜਿਹੜਾ ਬਖਸ਼ਿਸ਼ ਭਰਿਆ ਵਾਕ ਰੱਖਿਆ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ, ਕਿਆ ਵੱਡਾ ਪਿਆ। ਕੰਸ ਵਾਲੀ ਕਹਾਣੀ ਵੀ, ਕਿਸੇ ਨੇ ਕੰਸ ਨੂੰ ਮਾਰ ਦਿੱਤਾ। ਬ੍ਰਹਮੇ ਵਾਲੀ ਕਹਾਣੀ ਵੀ, ਬ੍ਰਹਮਾ ਜਿਹੜਾ ਹੈ ਉਹ ਰੱਬ, ਉਹ ਸ੍ਰਿਸ਼ਟੀ ਦਾ ਅੰਤ ਲੱਭਣ ਗਿਆ, ਉਹ ਰੱਬ ਨੂੰ ਲੱਭਣ ਗਿਆ। ਆਖਿਆ ਨਹੀਂ ਰੱਬ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਅੱਜ ਵੀ ਇਹੋ ਜਿਹਾ ਖਿਆਲ ਪ੍ਰਗਟ ਕੀਤ ਕਰਦਿਆਂ ਹੋਇਆਂ ਇਹ ਬੋਲ ਲਿਖਿਆ। ਆਖਿਆ ਉਹ ਪਰਮੇਸ਼ਰ ਈਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਾ ਦਿਸ਼ ਤਿਆਗੈ। ਸਤਿਗੁਰੂ ਨੇ ਆਖਿਆ ਉਹਨੇ ਮਾਟੀ ਕੋ ਜਲ ਦਾ ਦਿਸ਼ ਤਿਆਗੈ, ਇਹ ਜਲ ਸਮੁੰਦਰ ਜਿਹੜਾ ਧਰਤੀ ਤੋਂ ਵੀ ਜ਼ਿਆਦਾ ਮਾਤਰਾ ਵਿੱਚ ਹੈ, ਆਖਿਆ ਉਹ ਕਦੀ ਧਰਤੀ ਨੂੰ ਡੋਬਦਾ ਨਹੀਂ, ਉਹਨੇ ਇਸ ਮਿੱਟੀ ਨੂੰ ਕਦੀ ਖੋਰਿਆ ਨਹੀਂ। ਉੱਥੇ ਵੀ ਉਹ ਦੋ ਵਿਰੋਧੀ ਚੀਜ਼ਾਂ ਉਹਨੇ ਇਕੱਠੀਆਂ ਕਰ ਦਿੱਤੀਆਂ। ਉੱਪਰ ਚਰਨ ਤਲੇ ਆਕਾਸ਼, ਮਹਾਰਾਜ ਨੇ ਆਖਿਆ ਖੇਡ ਵੇਖੋ, ਰੁੱਖ ਦੇ ਪੈਰ ਜੜ੍ਹਾਂ ਵਾਲੇ ਉੱਪਰ ਆ ਤੇ ਸਿਰ ਹੇਠਲੇ ਪਾਸੇ ਆ। ਉੱਪਰ ਚਰਨ ਤਲੇ ਆਕਾਸ਼, ਘੱਟ ਮੈਂ ਸਿੰਧ ਕੀਓ ਪ੍ਰਗਾਸ਼, ਤੇ ਨਿੱਕੇ ਨਿੱਕੇ ਘੜਿਆਂ ਦੇ ਵਿੱਚ ਰੱਬ ਨੇ ਆਪਣੇ ਆਪ ਨੂੰ ਟਿਕਾਇਆ ਹੋਇਆ। ਇਹ ਘੜੇ ਕਹੇ ਨੇ, ਮੈਂ ਤੁਸੀਂ ਆਪਾਂ ਸਾਰੇ ਘੜੇ ਹਾਂ ਤੇ ਸਾਡੇ ਵਿੱਚ ਰੱਬ ਦੀ ਜੋਤ ਟਿਕੀ ਹੋਈ ਹੈ, ਸਾਰਿਆਂ ਵਿੱਚ ਉਹਦੀ ਜੋਤ ਹੈ। ਤੋ ਮਹਾਰਾਜ ਅਗਲੇ ਬਚਨ ਵਿੱਚ ਕਹਿੰਦੇ ਨੇ, ਪ੍ਰਥਮੇ ਮਾਖਣ ਪਾਛੈ ਦੂਧ, ਵੈਸੇ ਦੁੱਧ ਪਹਿਲਾਂ ਹੁੰਦਾ ਤੇ ਮੱਖਣ ਬਾਅਦ ਚ ਆਉਂਦਾ। ਤੇ ਇੱਥੇ ਮਹਾਰਾਜ ਨੇ ਉਲਟੀ ਗੱਲ ਆਖੀ, ਆਖਿਆ ਪ੍ਰਥਮੇ ਮੱਖਣ, ਪਹਿਲਾਂ ਮੱਖਣ ਤੇ ਫਿਰ ਦੁੱਧ। ਹੁਣ ਮੱਖਣ, ਮੱਖਣ ਕਿਹਨੂੰ ਕਹਿੰਦੇ ਨੇ? ਮੱਖਣ ਦਾ ਤੱਤ, ਦੁੱਧ ਵਿੱਚੋਂ ਨਿਕਲਣ ਵਾਲੇ ਤੱਤ ਨੂੰ ਕੀ ਕਿਹਾ ਜਾਂਦਾ? ਮੱਖਣ। ਆਖਿਆ ਤੱਤ ਵਾਹਿਗੁਰੂ ਪਹਿਲਾਂ ਆਪ, ਮੱਖਣ ਪਹਿਲਾਂ ਆਪ ਤੇ ਦੁੱਧ ਆ ਸਾਰਾ ਸੰਸਾਰ। ਪ੍ਰਥਮੇ ਮੱਖਣ ਪਾਛੈ ਦੁੱਧ, ਮੈਲੂ ਕੀਨੋ ਸਾਬਣ ਸੂਦ। ਅੱਛਾ ਵੇਖੋ, ਬੱਚੇ ਨੇ ਦੁੱਧ ਪੀਣਾ ਆਪਣੀ ਮਾਂ ਦਾ, ਤੇ ਹੈਗੀ ਤੇ ਮੈਲ ਹੀ ਹੈ ਨਾ ਉਹ। ਦੁੱਧ ਕੀ ਹੁੰਦਾ ਹੈ? ਬੇਸਿਕਲੀ ਦੁੱਧ ਕੀ ਹੈ? ਚਰਬੀ ਹੈ, ਖੁਰੀ ਹੋਈ। ਲਿਕੁਇਡ ਫਾਰਮ ਦੇ ਵਿੱਚ ਉਹਨੂੰ ਆਪਾਂ ਮਾਸ ਕਹਿ ਸਕਦੇ ਹਾਂ। ਜਿਹੜਾ ਬੱਚਾ ਦੁੱਧ ਪੀਂਦਾ ਨਾ, ਜਾਂ ਜਿੰਨਾ ਆਪਾਂ ਦੁੱਧ ਪੀਂਦੇ ਹਾਂ, ਉਹ ਕੀ ਹੈ? ਜੇ ਅਸੀਂ ਮੱਝਾਂ ਦਾ, ਗਾਵਾਂ ਦਾ ਦੁੱਧ ਪੀਂਦੇ, ਹੈਗਾ ਉਹ ਵੀ ਮਾਸ ਹੀ ਹੈ। ਕਈ ਵਾਰ ਬੰਦਾ ਕਹਿ ਦਿੰਦਾ ਜੀ ਮੈਂ ਤੇ ਮਾਸ ਨਹੀਂ ਖਾਂਦਾ, ਪਰ ਚੇਤਾ ਰੱਖੋ ਜਿਹੜੇ ਬੰਦੇ ਦੁੱਧ ਪੀਂਦੇ ਨੇ ਉਹ ਮਾਸਾਹਾਰੀ ਨੇ ਸਾਰੇ। ਕਿਉਂਕਿ ਦੁੱਧ ਕਿੱਥੋਂ ਬਣਦਾ? ਅੱਜ ਕੱਲ੍ਹ ਤੇ ਬਹੁਤੀਆਂ ਮਾਵਾਂ, ਮੈਂ ਖਿਮਾ ਚਾਹੁੰਦਾ ਹੱਥ ਬੰਨ ਕੇ, ਵੀ ਬੱਚਿਆਂ ਨੂੰ ਦੁੱਧ ਨਹੀਂ ਪਿਆਉਂਦੀਆਂ। ਕਿਉਂ ਨਹੀਂ ਪਿਆਉਂਦੀਆਂ? ਉਹ ਕਹਿੰਦੀਆਂ ਨੇ ਇਹ ਸਾਡਾ, ਕਿਉਂਕਿ ਮਾਸ ਢਲਣਾ ਤੇ ਸਾਡੀ ਜਵਾਨੀ ਢਲਣੀ ਹੈ, ਰੀਜ਼ਨ ਇਹ ਹੈ। ਹਾਲਾਂਕਿ ਡਾਕਟਰ ਕਹਿੰਦੇ ਨੇ ਵੀ ਪਹਿਲਾਂ ਤਕਰੀਬਨ ਸਾਲ ਕੁ ਮਾਂ ਨੂੰ ਆਪਣੇ ਆਪਣਾ ਦੁੱਧ ਬੱਚੇ ਨੂੰ ਜ਼ਰੂਰ ਪਿਆਉਣਾ ਚਾਹੀਦਾ। ਹੁਣ ਦੁੱਧ ਕੀ ਹੁੰਦਾ ਹੈ? ਦੁੱਧ ਹੈ ਵੀ ਜਿਹੜੀ ਅੰਦਰ ਦਾ ਜਿਹੜੀ ਜਿਹੜੀ ਚਰਬੀ ਹੈ, ਜਦੋਂ ਉਹ ਖੁਰ ਕੇ ਆਉਂਦੀ ਹੈ ਨਾ, ਤੇ ਉਹਦੀ ਇੱਕ ਫਾਰਮ ਹੈ ਜਿਹਨੂੰ ਮਹਾਰਾਜ ਨੇ ਚਿੱਟੇ ਰੰਗ ਦੇ ਬਣਾਇਆ, ਰੱਬ ਨੇ ਚਿੱਟੇ ਰੰਗ ਦੀ ਬਣਾਇਆ। ਅੱਛਾ ਜੇ ਉਹ ਕਿਸੇ ਹੋਰ ਰੰਗ ਦੀ ਹੋਵੇ ਤੇ ਬੰਦਾ ਕਦੀ ਪੀਵੇ ਨਾ, ਬੱਚਾ ਕਦੀ ਪੀ ਨਹੀਂ ਸਕਦਾ। ਹੁਣ ਮੰਨ ਲਓ ਵੀ ਜੇ ਗਾਂ ਜਾਂ ਮੱਝ ਦੇ ਅੰਦਰੋਂ ਨਿਕਲਣ ਵਾਲਾ ਚਿੱਟੇ ਰੰਗ ਦਾ ਦੁੱਧ, ਉਹਦੀ ਢਲੀ ਹੋਈ ਚਰਬੀ ਜਿਹੜੀ ਹੈ ਉਹ ਕਾਲੇ ਜਿਹੇ ਰੰਗ ਦੀ ਹੋਵੇ, ਬੰਦਾ ਪੀਵੇਗਾ? ਕਦੀ ਨਹੀਂ ਪੀ ਸਕਦਾ। ਤੋ ਬਾਬੇ ਨੇ ਬਖਸ਼ਿਸ਼ ਭਰਿਆ ਵਾਕ ਰੱਖਿਆ, ਆਖਿਆ ਉਹਨੇ ਮੈਲ ਨੂੰ ਇੱਦਾਂ ਐਨ ਸਾਬਣ ਨਾਲ ਧੋ ਕੇ ਤੁਹਾਡੇ ਅੱਗੇ ਰੱਖ ਦਿੱਤਾ। ਜਿਹੜੀ ਮਾਂ ਦੀ ਚਰਬੀ ਸੀ ਉਹਨੇ ਸਾਬਣ ਨਾਲ ਧੋ ਕੇ ਬੱਚੇ ਦੇ ਅੱਗੇ ਰੱਖ ਦਿੱਤੀ। ਬੱਚੇ ਨੇ ਬੜੇ ਚਾਅ ਨਾਲ ਉਸ ਦੁੱਧ ਨੂੰ ਪੀ ਲਿਆ, ਉਹਦੇ ਜੀਵਨ ਦਾ ਆਧਾਰ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰਾ ਤੇ ਰੱਬ ਉਹ ਹੈ ਜਿਹੜਾ ਅੰਦਰ ਦੀ ਚਰਬੀ। ਹੁਣ ਵੇਖੋ ਸਾਡੇ ਸਾਰੇ ਸਰੀਰ ਵਿੱਚ ਖੂਨ ਹੈ, ਮਿੱਝ ਹੈ, ਗੰਦਗੀ ਹੈ, ਆਪਾਂ ਨੂੰ ਪਤਾ ਹੈ ਨਾ। ਪਰ ਇਸੇ ਸਰੀਰ ਦੇ ਵਿੱਚ ਵਾਹਿਗੁਰੂ ਨੇ ਵਿਧ ਐਸੀ ਬਣਾਈ, ਜਿਵੇਂ ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ। ਗੁਰਦੇਵ ਨੇ ਆਖਿਆ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਗਨਮੈ ਜਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ। ਆਖਿਆ ਜਦੋਂ ਤੇਰੀ ਅਵਸਥਾ ਬਾਲਕ ਵਾਲੀ ਸੀ ਨਾ, ਬੱਚੇ ਵਾਲੀ ਸੀ, ਪਤਾ ਦੰਦ ਨਹੀਂ ਸੀ ਹੈਗੇ, ਤੂੰ ਮਾਂ ਦੇ ਗਰਭ ਵਿੱਚੋਂ ਬਾਹਰ ਆਇਆ ਤੇ ਉਹਨੇ ਤੇਰੇ ਲਈ ਦੁੱਧ ਦਾ ਪ੍ਰਬੰਧ ਪਹਿਲਾਂ ਕਰ ਦਿੱਤਾ, ਦੁੱਧ ਦਾ ਪ੍ਰਬੰਧ ਪਹਿਲਾਂ। ਤੇ ਦੁੱਧ ਕਿੱਦਾਂ ਦਾ? ਮਹਾਰਾਜ ਨੇ ਆਖਿਆ ਮੈਲੂ ਕਿਨੋ ਸਾਬਣ ਸੂਦ, ਜਿਹੜਾ ਸਰੀਰ ਹੈ ਮਿੱਝ ਹੈ, ਗਾਰਾ ਹੈ, ਗੰਦਗੀ ਹੈ, ਪਰ ਇਹਨੂੰ ਵੀ ਨਿਖਾਰ ਕੇ ਉਹਨੇ ਬੱਚੇ ਦੇ ਜੀਵਨ ਦਾ ਇੱਕ ਹਿੱਸਾ ਬਣਾ ਦਿੱਤਾ, ਵੀ ਤੂੰ ਇਹਨੂੰ ਪੀ ਕੇ ਜੀਵਤ ਰਵੇਂਗਾ। ਉਹ ਰੱਬ, ਉਹ ਪਰਮੇਸ਼ਰ, ਵੇਖੋ ਕਿੱਡੀ ਵੱਡੀ ਤਾਕਤ ਹੈ। ਤੇ ਅਸੀਂ ਤੇ ਉਲਝ ਜਾਂਦੇ ਹਾਂ ਕਈ ਵਾਰ, ਜਦੋਂ ਆਪਾਂ ਬੰਦਿਆਂ ਦੀ ਪੂਜਾ ਵਿੱਚ ਪੈ ਜਾਂਦੇ ਹਾਂ, ਬੰਦਿਆਂ ਦੀ ਭਗਤੀ ਤੇ ਤਪੱਸਿਆ ਵਿੱਚ ਪੈ ਜਾਂਦੇ ਹਾਂ। ਚੇਤਾ ਰੱਖੋ ਸਿੱਖ ਨੇ ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਕਰਨੀ। ਅਸੀਂ ਉਸ ਰੱਬ ਨੂੰ ਚੇਤੇ ਕਰਨਾ ਹੈ ਜਿਹੜਾ ਮਾਂ ਦੀ ਮਿੱਝ ਨੂੰ ਵੀ ਚਿੱਟੇ ਰੰਗ ਦਾ ਦੁੱਧ ਬਣਾ ਕੇ ਤੇ ਬੱਚੇ ਨੂੰ ਜੀਵਨ ਦੇਣ ਵਾਲਾ। ਮੈਲੂ ਕਿਨੋ ਸਾਬਣ ਸੂਦ, ਅਗਲੇ ਬਚਨ ਵਿੱਚ ਆਖਿਆ ਭੈ ਤੇ ਨਿਰਭਉ ਡਰਤਾ ਫਿਰੈ, ਹੁੰਦੀ ਕੋ ਅਣਹੋਂਦੀ ਹਿਰੈ। ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਉਹ ਜਿਹੜਾ ਨਿਰਭਉ ਪ੍ਰਭੂ ਦੀ ਅੰਸ਼ ਜੀਵ ਦੁਨੀਆਂ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਏ, ਤੇ ਮਾਇਆ ਜੀਵ ਨੂੰ ਭਜਾਈ ਫਿਰਦੀ ਹੈ। ਜਿਹਦੀ ਸਿਰਜੀ ਹੋਈ ਮਾਇਆ ਜੀਵਾਂ ਨੂੰ ਭਜਾਈ ਫਿਰਦੀ ਹੈ, ਤੇ ਜਿਹੜਾ ਨਿਰਹੈਗਾ ਤੇ ਨਿਰਭਉ ਪ੍ਰਭੂ ਦੀ ਅੰਸ਼ ਹੈ, ਵੀ ਜਿਹੜਾ ਰੱਬ ਆਪ ਡਰਦਾ ਨਹੀਂ ਪਰ ਇਹ ਡਰਦਾ ਫਿਰਦਾ ਹੈ। ਪਰ ਇਹ ਡਰ ਖਤਮ ਕਿਵੇਂ ਹੋਣਗੇ? ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਭਉ ਸਭ ਗੁਆਸੀ। ਮਹਾਰਾਜ ਅੱਗੇ ਬਚਨ ਕਰਦੇ ਨੇ ਦੇਹੀ ਗੁਪਤ ਬਦੇਹੀ ਦੀਸ਼ਾ। ਆਖਿਆ ਉਹ ਜਿਹੜਾ ਵਾਹਿਗੁਰੂ ਹੈ ਉਹ ਦੇਹੀ ਵਿੱਚ ਗੁਪਤ ਹੈ, ਅੰਦਰ ਹੀ ਹੈ, ਤੇ ਬਦੇਹੀ ਦੀਸ਼ਾ ਤੇ ਸਾਰੇ ਸਿਰਫ ਸਰੀਰ ਹੀ ਦਿਸਦਾ ਪਰ ਹੈਗਾ ਉਹ ਅੰਦਰ ਗੁਪਤ। ਦੇਹੀ ਗੁਪਤ ਬਦੇਹੀ ਦੀਸ਼ਾ ਸਗਲੇ ਸਾਜ ਕਰਤ ਜਗਦੀਸ਼ਾ। ਮਹਾਰਾਜ ਕਹਿੰਦੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਜਗਤ ਦਾ ਮਾਲਕ ਅਕਾਲ ਪੁਰਖ ਅਨੇਕਾਂ ਕੌਤਕ ਵਰਤਾ ਰਿਹਾ, ਤੇ ਉਹ ਕੌਤਕ ਆਪਾਂ ਗਿਣ ਲਏ ਨੇ ਉੱਪਰ ਕਿਹੜੇ ਕਿਹੜੇ ਨੇ, ਜਿੰਨੇ ਕੁ ਮਹਾਰਾਜ ਨੇ ਦੱਸੇ ਨੇ। ਦੇਹੀ ਗੁਪਤ ਬਦੇਹੀ ਦੀਸ਼ਾ ਸਗਲੇ ਸਾਜ ਕਰਤ ਜਗਦੀਸ਼ਾ, ठगण हार अन ठगदा ठग है, ठगनी माया जीव नू ठगदी आई है, ये रब नू समझदी नहीं, इहदे वस पिया होया जीव रब नू समझदा नहीं, माया दी ठगी विच पै के, क्योंकि माया माई माया ठग, इस माया ने जीव नू ठगिया होया, ते ऐसी ठगी वजी हुई है कि बंदा रब नू भुलाई बैठा। अगला बोल है जी, गुरदेव ने आख्या बिन वखर फिर उठ उठ लग गए, नाम दे वखर तो बिना बंदा माया नू चिंबड़ रहा है ते रब नू भुला रहा है। अखीरलियां पंक्तियां ने संत सभा मिल करो बखियान, आख्या सत संगत विच बह के ना ते वखियान करिया करो, किहदी की वखियान करना है, इको रब की सिवसला नू समझना है, इको रब की सिवसला करनी है। संत सभा मिल करो बखियान, सिमरत शास्त्र वेद पुराण, एहो ही सिमरतियां ने, एहो ही शास्त्र ने, एहो ही वेद है, एहो ही पुराण है, जदों तुसी एक निरंकार की सिवसला करते हो सारा कुछ इहदे विच ही आ जांदा। ब्रह्म विचार विचारे कोई, उस अकाल पुरख ब्रह्म की विचार करो, नानक तां की परम गत होए, महाराज गुरु नानक साहब सच्चे पातशाह गुरु अर्जन साहब के रूप में कहिंदे ने, हे नानक उहदी परम गति होवेगी जिहड़ा सत संगत विच बह के उस एक निरंकार के गुण गावेगा। सत संगत की डेफिनेशन ये हुंदी है, आप पढ़ने बाणी विचों, सत संगत कैसी जानी है, जिथे एको नाम वखाणी है। महाराज ने आख्या सत संगत किनू कहिंदे ने, सत संगत हुंदी है जिथे एक अकाल पुरख वाहिगुरु के नाम का वखियान हुंदा है, जिथे उहदे एक हुक्म की चर्चा हुंदी है, उहनू सत संगत कहिंदे ने। सत संगत कैसी जानी है, जिथे एको नाम वखाणी है, एको नाम हुक्म है, नानक सतगुर दिया बुझाए जियो, एक नाम वाहिगुरु का हुक्म, जिन्हों आप ना जपजी साहब पढ़ते भी किव सचियारा हुई है, किव कूड़ा टुटे पाल, हुक्म रजाई चलना नानक लिखिया नाल, उस हुक्म नू सत संगत विच बुझना हुंदा है। एको नाम हुक्म है, नानक सतगुर दिया बुझाए जियो, ते इहदी समझ, इहदी बूझ, इहदी सोझी कित्थों पैदा हुंदी है, इहदी समझ सानू लगदी है सत संगत दे विच बैठिया। तो महाराज ने समुचे शब्द विच वेखो जी रब दीयां बेअंत ताकतां दा जिक्र कीता है। गुरदेव ने उदाहरणां दित्तियां ने भी किद्दां उहने अग ते लकड़ नू कठियां कर दित्ता, किद्दां उहने पाणी ते जल नू कठियां कर दित्ता, किद्दां उहने अकाल पुरख वाहिगुरू ने इन्हां निके निके घड़ियां नू जीवां नू साज के इहदे विच अपनी जोत नू टिका दित्ता। सतगुर ने आख्या भी किद्दां उह तत् वाहिगुरू पहलां आप है, प्रथमे माखण पाछै दूध, फिर आख्या किद्दां उन्हें मां की जिहड़ी मिज सी, जिहड़ा खून सी, उहनू चिट्टे रंग का साफ करके दुध बना के ते बच्चे दे मूँह नू ला दित्ता। ਉਹ ਵਾਹਿਗੁਰੂ ਐਸੀ ਬੇਅੰਤ ਤਾਕਤ ਦਾ ਮਾਲਕ, ਮੈਲ ਕਿਨੋਂ ਸਾਬਣ ਸੂਦ। ਸੋ ਗੁਰੂ ਕਿਰਪਾ ਕਰੇ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਹੜੀਆਂ ਬੇਅੰਤ ਤਾਕਤਾਂ ਨੇ ਉਹਨੂੰ ਸਮਝੀਏ, ਉਸ ਰੱਬ ਨੂੰ ਸਮਝੀਏ ਜੀ। ਨਹੀਂ ਤੇ ਬਹੁਤੀ ਵਾਰ ਹੁੰਦਾ ਕੀ ਹੈ, ਬੰਦਾ ਨਿੱਕੀਆਂ ਨਿੱਕੀਆਂ ਕਰਾਮਾਤਾਂ ਜਿਹੜੀਆਂ ਆਮ ਬੰਦਿਆਂ ਦੇ ਬਾਰੇ ਪ੍ਰਚਲਿਤ ਹੁੰਦੀਆਂ ਨੇ, ਕਈ ਵਾਰ ਉਹਨਾਂ ਦੇ ਬਾਬਿਆਂ ਦੇ ਚੇਲਿਆਂ ਨੇ ਪ੍ਰਚਲਿਤ ਕੀਤੀਆਂ ਹੁੰਦੀਆਂ ਨੇ, ਅਸੀਂ ਉਹਨਾਂ ਵਿੱਚ ਵਿਸ਼ਵਾਸ ਕਰਨ ਲੱਗ ਪੈਂਦੇ ਹਾਂ। ਬਲਕਿ ਜੇ ਤੁਸੀਂ ਨਿਗਾਹ ਮਾਰੋਗੇ ਅਕਾਲ ਪੁਰਖ ਦੀ ਇਸ ਕੁਦਰਤ ਵਿੱਚ, ਤੇ ਬੇਅੰਤ ਤਾਕਤਾਂ ਨੇ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁੱਝਿਆ ਤਿਸਾਇਆ ਸਵਾਦ, ਆਖਿਆ ਹੈਰਾਨ ਕਰ ਦੇਣ ਵਾਲੇ ਕੌਤਕ ਨੇ ਰੱਬ ਦੇ ਪਰਮੇਸ਼ਰ ਦੇ। ਤੋ ਮਹਾਰਾਜ ਕਿਰਪਾ ਕਰਨ, ਇਹ ਸੀ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਨੂੰ ਬੜੇ ਖੋਲ੍ਹ ਕੇ, ਬੜੇ ਆਸਾਨ ਤਰੀਕੇ ਦੇ ਨਾਲ ਸਾਡੇ ਨਾਲ ਇਹ ਵਿਚਾਰ ਕੀਤੀ ਹੈ। ਦਾਸ ਵੀ ਬਾਹਰ ਬੈਠਾ ਸੁਣ ਰਿਹਾ ਸੀ, ਤੁਸੀਂ ਵੀ ਸੁਣਿਆ, ਅਤੇ ਜੇ ਕਿਤੇ ਅਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਪਿਆਰ ਨਾਲ ਇੱਥੇ ਰੋਜ਼ ਪੜ੍ਹਨ ਦਾ ਅਤੇ ਘੋਖਣ ਦਾ ਯਤਨ ਕਰ ਲਈਏ ਨਾ, ਤਾਂ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਏ। ਕਿਉਂਕਿ ਅਸੀਂ ਬਾਣੀ ਤੋਂ ਦੂਰ ਹੋਣ ਕਰਕੇ ਅਸੀਂ ਉਹਨਾਂ ਕਰਮ ਕਾਂਡਾਂ ਵਿੱਚ, ਉਹਨਾਂ ਜਿਹੜੀਆਂ ਕਰਾਮਾਤਾਂ ਸਾਨੂੰ ਦਿਖਾਉਂਦੇ ਨੇ ਨਾ, ਉਹਨਾਂ ਵਿੱਚ ਅਸੀਂ ਰੁੱਝ ਗਏ। ਅਸਲੀਅਤ ਤੋਂ ਅਸੀਂ ਦੂਰ ਜਾ ਰਹੇ ਹਾਂ। ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਿੰਨੀ ਕਲਾਸ ਤੁਸੀਂ ਹੁਣ ਜਿੰਨਾ ਚਿਰ ਜਿੰਨੇ ਵੀ ਸੁਣਿਆ, ਆਪਾਂ ਦੇਖੋ ਹਰ ਇੱਕ ਚੀਜ਼ ਕਿੰਨੀ ਪਾਤਸ਼ਾਹ ਨੇ ਬੰਨ ਕੇ ਰੱਖੀ ਹੋਈ ਹੈ। ਆ ਲੱਕੜ ਦਾ ਅਤੇ ਅੱਗ ਦਾ ਪੂਰਾ ਵੈਰ ਆ, ਹੈਗਾ ਨਾ, ਵੇਖੋ ਲੱਕੜ ਅਤੇ ਅੱਗ ਵਿੱਚ ਸਮਾ ਕੇ ਬੈਠੀ ਹੈ। ਸਾਡੇ ਵਿੱਚ ਜਿਹੜੇ ਇਹਨਾਂ ਭਾਈ ਸਾਹਿਬ ਨੇ ਗੱਲ ਕੀਤੀ ਤੱਤ ਨੇ ਪੰਜਾਂ ਤੱਤਾਂ ਦਾ ਸਰੀਰ ਆਪੇ ਪੰਜ ਤੱਤ ਵਿਸਤਾਰਾ ਵਿੱਚ ਧਾਤੂ ਪੰਜ ਆਪ ਆਪੇ ਪੰਜ ਤੱਤ ਪਾਏ ਉਹਨੇ ਵਿੱਚੇ ਵਿਸ਼ੇ ਵੀ ਤੱਤ ਵਿੱਚੇ ਹੀ ਨੇ। ਸੋ ਐਸੇ ਵੱਡੇ ਪਰਮਾਤਮਾ ਨੂੰ ਅਸੀਂ ਛੱਡ ਕੇ ਉਹਦੇ ਬਣਾਏ ਹੋਏ ਇੱਕ ਬੰਦੁਖ ਦੇ ਮਗਰ ਲੱਗ ਕੇ ਆਪਾਂ ਗੁਰਮੁਖ ਪਿਆਰੋ ਗੁਰੂ ਨੂੰ ਭੁੱਲ ਗਏ ਹਾਂ ਅਤੇ ਉਹਨਾਂ ਨੂੰ ਉਹਨਾਂ ਦੀ ਪੂਜਾ ਕਰਨ ਲੱਗ ਪਏ ਹਾਂ। ਕਿਉਂਕਿ ਮਹਾਰਾਜ ਨੇ ਵਿਆਹ ਵੀ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਮਨ ਕੋ ਜਿਸਕੇ ਦੀਏ ਰਹਿ ਗਾਏ ਬੋਰਨ ਤਿਸ਼ਨਾ। ਉਹ ਵੱਡੇ ਮੰਗਤੇ ਨੇ, ਅਸੀਂ ਤਾਂ ਮੰਗਤੇ ਹੈਗੇ ਹੀ ਆ ਨਾ, ਅਸੀਂ ਵੱਡੇ ਮੰਗਤਿਆਂ ਕੋਲ ਮੰਗ ਰਹੇ ਹਾਂ ਵੀ ਤੂੰ ਸਾਨੂੰ ਦੇ, ਅਤੇ ਉਹ ਗਾਂਹ ਮੰਗ ਰਹੇ ਨੇ। ਜਿਵੇਂ ਥੋੜ੍ਹੀ ਜਿਹੀ ਗਾਥਾ ਨਾ ਕਿ ਕਿਸੇ ਨੇ ਮੁੰਦਰੀ ਦਿੱਤੀ ਬਾਦਸ਼ਾਹ ਨੇ ਵੀ ਤੈਨੂੰ ਲੋੜ ਪਏ ਤਾਂ ਮੇਰੇ ਕੋਲ ਆ ਜਾਈ, ਅਤੇ ਜਦੋਂ ਉਹ ਬਾਦਸ਼ਾਹ ਦੇ ਮਹਿਲ 'ਚ ਗਿਆ ਅਤੇ ਉਹ ਪ੍ਰਾਰਥਨਾ ਕਰ ਰਿਹਾ ਸੀ ਅਤੇ ਖਲੋਤਾ ਰਿਹਾ, ਅਤੇ ਉਹਨੂੰ ਕਹਿੰਦੇ ਵੀ ਤੂੰ ਬਾਦਸ਼ਾਹ ਹੱਥ ਜੋੜੇ ਆ। ਕਹਿੰਦੇ ਵੀ ਮੈਂ ਹੱਥ ਜੋੜੇ ਮੈਂ ਪਰਮਾਤਮਾ ਕੋਲੋਂ ਮੰਗਦਾ। ਕਹਿੰਦਾ ਅੱਛਾ ਤੂੰ ਮੇਰੇ ਤੋਂ ਵੱਡਾ ਮੰਗਦਾ, ਜੇ ਤੇਰੇ ਮੰਗਤੇ ਕੋ ਮੈਂ ਕੀ ਲੈਣਾ, ਜੇ ਤੂੰ ਉਹਦੇ ਕੋਲ ਮੰਗਦਾ ਤਾਂ ਮੈਂ ਵੀ ਉਹਦੇ ਕੋਲ ਮੰਗ ਲੈਂਦਾ। ਸੋ ਗੁਰਮਾ ਪਿਆਰਿਓ ਕੋਸ਼ਿਸ਼ ਕਰੋ, ਯਤਨ ਕਰੋ, ਬੜਾ ਵੱਡਾ ਖਜ਼ਾਨਾ ਜੇ ਇਸ ਖਜ਼ਾਨੇ ਨੂੰ ਪੂਜਾ ਦਾ ਸਾਧਨ ਨਾ ਬਣਾਓ ਔਰ ਘਰ ਘਰ ਪੋਥੀਆਂ ਰੱਖੋ, ਵਹਿਮ ਭਰਮ ਭੁਲੇਖੇ ਛੱਡ ਦਿਓ, ਮੈਨ ਮੇਡ ਆ ਸਾਰਾ ਕੁਛ। ਕਿਉਂਕਿ ਇਹ ਮੈਨ ਮੇਡ ਬਣਾਈਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਗੁਰਬਾਣੀ ਤੋਂ ਅਤੇ ਗੁਰੂ ਤੋਂ ਦੂਰ ਕਰ ਰਹੀਆਂ, ਜਿਹੜੀ ਮੈਨ ਮੇਡ ਚੀਜ਼ ਹੈ ਨਾ ਉਹ ਤੁਹਾਨੂੰ ਬਾਣੀ ਬਾਣੀ ਤੋਂ ਵੀ ਦੂਰ ਕਰ ਰਹੀ ਆ ਅਤੇ ਬਾਣੀ ਗੁਰਬਾਣੀ ਤੋਂ ਵੀ ਦੂਰ ਕਰ ਰਹੀ ਆ। ਇਸ ਕਰਕੇ ਕੋਸ਼ਿਸ਼ ਕਰੋ ਕਿ ਜੋ ਅਸੀਂ ਸੁਣਦੇ ਹਾਂ ਸਾਡੇ ਅੰਦਰ ਪ੍ਰੈਕਟੀਕਲ ਇੰਪਲੀਮੈਂਟ ਹੋ ਜਾਵੇ, ਫਿਰ ਗੱਲ ਬਣਦੀ ਹੈ। ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਕੱਲ੍ਹ ਨੂੰ ਸ਼ਾਮ ਨੂੰ ਆਨੰਦ ਕਾਰਜ ਦੀ ਮਰਿਆਦਾ ਕੀ ਆ ਇਹਦੇ ਬਾਰੇ ਜਿਹੜੀ ਹੈ ਇੱਕ ਵਰਕਸ਼ਾਪ ਲੱਗ ਰਹੀ ਆ, ਔਰ ਪਿਛਲੀ ਵਾਰ ਵੀ ਅਸੀਂ ਕੋਸ਼ਿਸ਼ ਕੀਤੀ ਸੀ, ਬਹੁਤ ਘੱਟ ਬੱਚੇ ਆਏ ਸੀ, ਅਤੇ ਮੈਂ ਬੇਨਤੀ ਕਰਦਾ ਕੋਸ਼ਿਸ਼ ਕਰਿਓ ਕਿ ਆਪਾਂ ਬੱਚਿਆਂ ਨੂੰ ਇਹਦੇ ਵਿੱਚ ਜ਼ਰੂਰ ਲੈ ਕੇ ਆਈਏ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਸਾਡਾ ਆਨੰਦ ਕਾਰਜ ਕੀ ਆ। ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਦਸਤਾਰ ਸਿਖਲਾਈ ਦਾ ਵੀ ਦਿੱਤੀ ਜਾਂਦੀ ਹੈ। ਸੋ ਸਭ ਨੂੰ ਬੇਨਤੀ ਹਾਸੀਆਂ ਭਰ ਰਹੀਆਂ, ਆਓ ਭਾਈ ਦਿਲਬਾਗ ਸਿੰਘ ਦਾ ਜਥਾ ਜੋ ਕਿ ਹੁਣ ਥੋੜ੍ਹੇ ਦਿਨ ਸਾਡੇ ਪਾਸ ਨੇ, ਇਹਨਾਂ ਦੇ ਅਗਲੇ ਮਹੀਨੇ ਦੇ ਤਕਰੀਬਨ 20 ਤਰੀਕ ਤੋਂ ਬਾਅਦ ਇਹਨਾਂ ਨੇ ਸਾਡੇ ਕੋਲ ਵਿਦਾ ਹੋ ਜਾਣਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸਰਵਣ ਕਰੀਏ ਇਹਨਾਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਤ ਸਿੰਘ ਜੀ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਸੋ ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਰਬਾਰ ਸਿੰਘ ਅਤੇ ਉਹਨਾਂ ਦੇ ਜੱਥੇ ਦਾ, ਜਿਨ੍ਹਾਂ ਨੇ ਇਲਾਹੀ ਬਣ ਦੇ ਮਨੋਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜੱਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਗਿਆਨੀ ਭਾਈ ਸਾਹਿਬ ਗੁਰਸ਼ੈਲ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਬੜੇ ਪਿਆਰ ਨਾਲ ਸਰਵਣ, ਕੱਲ੍ਹ ਨੂੰ 3 ਅਖੰਡ ਪਾਠ ਆਰੰਭ ਹੋਣਗੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਸੋ ਕੱਲ੍ਹ ਨੂੰ ਸ਼ਾਮ ਨੂੰ 6:30 ਤੋਂ 8 ਵਜੇ ਤੱਕ ਆਨੰਦ ਕਾਰਜ ਦੀ ਜੋ ਗੁਰਮਤ ਅਨੁਸਾਰ ਮਰਿਆਦਾ ਅਨੁਸਾਰ ਜੋ ਜਾਣਕਾਰੀ ਉਹਦੇ ਬਾਰੇ ਜਿਹੜੀ ਇੱਕ ਵਰਕਸ਼ਾਪ ਲੱਗ ਰਹੀ ਹੈ 6:30 ਤੋਂ 8 ਵਜੇ ਤੱਕ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆਂ। ਕੱਲ੍ਹ ਸ਼ਾਮ ਨੂੰ ਦਸਤਾਰ ਸਿਖਲਾਉਣ ਦਾ ਵੀ ਜਿਹੜੇ ਸਿੰਘ ਨੇ ਆਉਣਗੇ। ਹੁਣ ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਾ ਰਹੇ ਸੀ ਤੋ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਆਓ ਸਾਧ ਸੰਗਤ ਜੀ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਵਿੱਚ ਕਬੀਰ ਸਾਹਿਬ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 329 ਅਤੇ 30 ਦੇ ਉੱਤੇ ਸੁਭਾਇਮਾਨ ਹੈ। ਕਬੀਰ ਸਾਹਿਬ ਨੇ ਇੱਕ ਸਵਾਲ ਕੀਤਾ ਹੈ ਵੀ ਜੇ ਰੱਬ ਦੇ ਨਾਮ ਦਾ ਆਸਰਾ ਜੀਵਨ ਵਿੱਚ ਨਾ ਹੋਵੇ ਤੇ ਜੀਵਨ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਬਖਸ਼ਿਸ਼ ਭਰਿਆ ਵਾਕ ਰੱਖਿਆ, ਕੈਸੇ ਜੀਵਨ ਹੋਏ ਹਮਾਰਾ, ਕਿਹੋ ਜਿਹਾ ਹੋਵੇਗਾ ਉਹ ਜੀਵਨ ਜਬ ਨਾ ਹੋਏ ਰਾਮ ਨਾਮ ਆਧਾਰਾ। ਰੱਬੀ ਨਾਮ ਦੇ ਆਸਰੇ ਤੋਂ ਬਿਨਾਂ ਜੀਵਨ ਕਿੱਦਾਂ ਦਾ ਹੋਏਗਾ, ਇੱਦਾਂ ਦੀ ਕਲਪਨਾ ਉਹਨਾਂ ਨੇ ਕੀਤੀ ਹੈ। ਜਿਵੇਂ ਬੰਦਾ ਘਰ ਵਿੱਚ ਸਹੂਲਤਾਂ ਮਾਣਦਾ ਹੋਵੇ ਨਾ, ਤੇ ਸੁਭਾਵਕ ਬੰਦਾ ਇਹ ਕਲਪਨਾ ਕਰੇ ਵੀ ਜੇ ਆਹ ਚੀਜ਼ ਆਪਣੇ ਕੋਲ ਨਾ ਹੋਵੇ ਤੇ ਫਿਰ ਜ਼ਿੰਦਗੀ ਕਿਵੇਂ ਦੀ ਹੋਵੇਗੀ, ਜੀਵਨ ਕਿੱਦਾਂ ਦਾ ਹੋਵੇਗਾ। ਤੋ ਮਹਾਰਾਜ ਕਬੀਰ ਸਾਹਿਬ ਇੱਥੇ ਵੀ ਕਲਪਨਾ ਕਰਦੇ ਨੇ, ਉਹ ਕਹਿੰਦੇ ਨੇ ਜੇ ਮੇਰੇ ਕੋਲ ਰੱਬ ਦਾ ਨਾਮ ਨਾ ਹੋਵੇ ਤੇ ਮੇਰੀ ਜ਼ਿੰਦਗੀ ਤੇ ਮੇਰਾ ਜੀਵਨ ਕਿੱਦਾਂ ਦਾ ਹੋਵੇਗਾ, ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰਾ। ਹੁਣ ਜੇ ਇਸ ਗੱਲ ਨੂੰ ਸਮਝਣਾ ਹੋਵੇ ਨਾ ਤੇ ਗੁਰੂ ਅਮਰਦਾਸ ਮਹਾਰਾਜ ਦਾ ਬੋਲ ਅਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਉੱਥੇ ਉਹਨਾਂ ਨੇ ਇਹ ਗੱਲ ਕੀਤੀ ਹੈ ਵੀ ਜਿਨ੍ਹਾਂ ਦੇ ਜੀਵਨ ਦਾ ਰੱਬ ਦਾ ਨਾਮ ਆਸਰਾ ਬਣ ਜਾਂਦਾ ਹੈ ਉਹਨਾਂ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ। ਜਿਨ੍ਹਾਂ ਦਾ ਜੀਵਨ ਰੱਬ ਦੇ ਨਾਮ ਦੇ ਆਸਰੇ ਤੋਂ ਵਾਂਝਾ ਹੁੰਦਾ ਹੈ, ਜੇ ਆਪਾਂ ਉਸ ਤੋਂ ਉਲਟ ਵੇਖੀਏ ਤੇ ਉਹ ਵੀ ਸਨੈਰੀਓ ਸਾਡੇ ਸਾਹਮਣੇ ਆ ਜਾਵੇਗਾ। ਤੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਇਹਦਾ ਅਰਥ ਇਹ ਹੈ ਵੀ ਜਦੋਂ ਬੰਦੇ ਦੇ ਜੀਵਨ ਦਾ ਆਸਰਾ ਰੱਬ ਦਾ ਨਾਮ ਬਣ ਜਾਂਦਾ ਹੈ ਤੇ ਉਹਦੀਆਂ ਸਾਰੀਆਂ ਭੁੱਖਾਂ ਤ੍ਰੇਹਾਂ ਦੂਰ ਹੋ ਜਾਂਦੀਆਂ ਨੇ। ਤੇ ਜਦੋਂ ਰੱਬੀ ਨਾਮ ਆਸਰਾ ਨਹੀਂ ਬਣੇਗਾ ਤੇ ਫਿਰ ਬੰਦੇ ਦਾ ਮਨ ਸਦੀਵ ਕਾਲ ਲਈ ਭੁੱਖਾ ਰਵੇਗਾ, ਤ੍ਰਿਸ਼ਨਾ ਦੇ ਅਧੀਨ ਰਵੇਗਾ, ਉਹਦੇ ਅੰਦਰ ਸੰਤੁਸ਼ਟੀ ਨਹੀਂ ਆ ਸਕਦੀ, ਤਸੱਲੀ ਨਹੀਂ ਆ ਸਕਦੀ। ਸਵਾਲ ਬੜਾ ਸਿੱਧਾ ਸੀ ਜਿਹੜਾ ਕਬੀਰ ਸਾਹਿਬ ਨੇ ਆਖਿਆ ਕੈਸੇ ਜੀਵਨ ਹੋਏ ਹਮਾਰਾ, ਵੀ ਹੁਣ ਤੇ ਮੇਰੇ ਕੋਲ ਰੱਬ ਦਾ ਨਾਮ ਹੈਗਾ ਏ ਤੇ ਜੇ ਨਾ ਹੋਵੇ ਤੇ ਫਿਰ ਮੇਰਾ ਜੀਵਨ ਕਿਵੇਂ ਦਾ ਹੋਵੇਗਾ। ਤੇ ਗੁਰੂ ਅਮਰਦਾਸ ਨੇ ਆਖਿਆ ਵੀ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਰੱਬ ਦਾ ਨਾਮ ਆਸਰਾ ਬਣਿਆ ਤੇ ਭੁੱਖਾਂ ਗਵਾਚ ਗਈਆਂ, ਜੀਵਨ ਚ ਇੱਕ ਸੰਤੁਸ਼ਟੀ ਆ ਗਈ, ਇੱਕ ਕੰਟੈਂਟ ਆ ਗਿਆ। ਪਰ ਜੇ ਰੱਬ ਦਾ ਨਾਮ ਜੀਵਨ ਵਿੱਚ ਨਾ ਹੋਵੇ ਤੇ ਮੈਂ ਸੰਤੁਸ਼ਟੀ ਤੋਂ ਹੀਣਾ ਤੇ ਭੁੱਖਾ ਭੁੱਖਾ ਕਰਾਂਗਾ, ਤ੍ਰਿਸ਼ਨਾ ਦੇ ਅਧੀਨ ਦੁੱਖ ਭੋਗਾਂਗਾ। ਮਹਾਰਾਜ ਦਾ ਬਾਕ ਹੈ ਇੱਕ ਬਾਣੀ ਦਾ। ਗੁਰਦੇਵ ਨੇ ਐਸੇ ਜੀਵਨ ਦੀ ਤੁਲਨਾ ਜਿਹੜੀ ਹੈ ਨਾ ਉਹ ਕੁੱਕਰ ਦੇ ਨਾਲ ਵੀ ਕੀਤੀ ਹੈ, ਕੁੱਤੇ ਦੇ ਨਾਲ ਵੀ ਕੀਤੀ ਹੈ। ਕੁੱਤਾ ਵੈਸੇ ਇਮਾਨਦਾਰ ਹੁੰਦਾ, ਵਫ਼ਾਦਾਰ ਹੁੰਦਾ, ਪਰ ਜਦੋਂ ਹਲਕ ਜਾਵੇ, ਇੱਕ ਮਾਲਕ ਦਾ ਨਾਂ ਰਵੇ ਤੇ ਉਹ ਖਤਰਨਾਕ ਵੀ ਬਣ ਜਾਂਦਾ, ਬੰਦਾ ਵੀ ਇੱਦਾਂ ਹੈ। ਜਿੰਨਾ ਚਿਰ ਸਾਂਝ ਇੱਕ ਰੱਬ ਦੇ ਨਾਲ ਰਵੇਗੀ, ਇੱਕ ਰੱਬ ਦਾ ਨਾਂ ਜੀਵਨ ਦਾ ਆਧਾਰ ਹੈ, ਉਹਨਾਂ ਚਿਰ ਤੇ ਸਭ ਕੁਝ ਠੀਕ ਹੈ। ਤੋ ਜਦੋਂ ਉਹ ਸਾਂਝ ਟੁੱਟ ਜਾਵੇਗੀ ਤੇ ਮਹਾਰਾਜ ਨੇ ਆਖਿਆ ਜਿਉਂ ਕੂਕਰ ਹਰਕਾਇਆ ਧਾਵੈ ਦਾ ਦਿਸ਼ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਰੱਬੀ ਨਾਮ ਨਾਲੋਂ ਟੁੱਟਿਆ ਹੋਇਆ ਜੀਵਨ ਲੋਭੀ ਹੁੰਦਾ ਹੈ ਤੇ ਜਿਵੇਂ ਇੱਕ ਕੁੱਤਾ ਹਲਕਿਆ ਹੋਵੇ ਤੇ ਉਹ ਥਾਂ ਥਾਂ ਉੱਤੇ ਖਾਣ ਯੋਗ ਤੇ ਨਾ ਖਾਣ ਯੋਗ ਵਸਤੂਆਂ ਵਿੱਚ ਵੀ ਮੂੰਹ ਮਾਰਦਾ ਰਹਿੰਦਾ, ਇੱਦਾਂ ਹੀ ਰੱਬ ਦੇ ਨਾਮ ਦੇ ਨਾਲੋਂ ਟੁੱਟੇ ਹੋਏ ਬੰਦੇ ਦਾ ਜੀਵਨ ਹੁੰਦਾ ਹੈ। ਧੰਨ ਗੁਰੂ ਗਰੀਬ ਨਿਵਾਜ ਦਾ ਬਚਨ ਪੜ੍ਹੋ, ਤੁਸੀਂ ਹੁਕਮਨਾਮੇ ਵਿੱਚ ਇਹਨੂੰ ਅਕਸਰ ਸੁਣਦੇ ਹੋ। ਉੱਥੇ ਮਹਾਰਾਜ ਨੇ ਆਖਿਆ ਬਿਨ ਸਿਮਰਨ ਜੋ ਜੀਵਨ ਕੈਸੇ ਜੀਵਨ ਹੋਏ ਹਮਾਰਾ। ਸਵਾਲ ਇਹੋ ਹੀ ਹੈ ਵੀ ਜੀਵਨ ਕਿੱਦਾਂ ਦਾ ਹੋਵੇਗਾ। ਤੇ ਬਾਬਾ ਜੀ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ। ਸਿਮਰਨ ਦਾ ਅਰਥ ਹੁੰਦਾ ਉਹਦੀ ਯਾਦ ਤੋਂ ਬਿਨਾਂ ਜਿਹੜਾ ਜੀਵਨ ਹੈ, ਜਿਹੜੀ ਜ਼ਿੰਦਗੀ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਏਦਾਂ ਦੀ ਆਰਜਾ ਹੈ, ਏਦਾਂ ਦੀ ਉਮਰ ਹੈ ਜਿਵੇਂ ਸੱਪ ਦੀ ਉਮਰ ਹੈ। ਸੱਪ ਦੀ ਵੀ ਉਮਰ ਹੈ, ਬੰਦੇ ਦੀ ਵੀ ਉਮਰ ਹੈ। ਬੰਦਾ ਸੱਪ ਦੀ ਨਿਆਈ ਹੋ ਜਾਂਦਾ। ਤੇ ਸੱਪ ਦਾ ਕੰਮ ਕੀ ਹੁੰਦਾ ਹੈ ਵੀ ਉਹ ਡੰਗਦਾ ਹੈ, ਡੱਸਦਾ ਹੈ, ਉਹਦੇ ਅੰਦਰ ਜ਼ਹਿਰ ਹੈ। ਇਹ ਸੱਪ ਦੀਆਂ ਨਿਸ਼ਾਨੀਆਂ ਨੇ। ਬਿਨ ਸਿਮਰਨ ਜੋ ਜੀਵਨ ਬਲਨਾ, ਮਹਾਰਾਜ ਨੇ ਆਖਿਆ ਸਰਪ ਜੈਸੀ ਅਰਜਾਰੀ। ਰੱਬੀ ਯਾਦ ਤੋਂ ਵਿਹੂਣਾ ਜੀਵਨ ਲੰਮਾ ਵੀ ਹੋਵੇ ਨਾ, ਜ਼ਿੰਦਗੀ ਵੱਧ ਵੀ ਹੋਵੇ ਤੇ ਸੱਪ ਵਰਗੀ ਹੁੰਦੀ। ਸੱਪ ਦੀ ਅਰਜਾ ਲੰਮੀ ਮੰਨੀ ਗਈ ਹੈ। ਨਵ ਖੰਡਨ ਕੋ ਰਾਜ ਕਮਾਵੇ। ਕਿਸੇ ਨੇ ਧਰਤੀ ਦੇ ਨੌਵਾਂ ਖੰਡਾਂ ਦਾ ਰਾਜ ਕਮਾ ਲਿਆ ਹੋਵੇ। ਨੌ ਖੰਡ ਧਰਤੀ ਦੇ ਮੰਨੇ ਗਏ ਨੇ। ਖੰਡ ਦਾ ਮਤਲਬ ਹੁੰਦਾ ਪਾਰਟ, ਜਿਹਨੂੰ ਆਪਾਂ ਹਿੱਸਾ ਕਹਿੰਦੇ ਹਾਂ। ਤੇ ਧਰਤੀ ਨੂੰ ਨੌਵਾਂ ਖੰਡਾਂ ਦੇ ਵਿੱਚ ਵੰਡਿਆ ਗਿਆ ਸੀ। ਜਿਵੇਂ ਇਹਨੂੰ ਏਦਾਂ ਸੌਖਿਆਂ ਸਮਝ ਲਓ ਵੀ ਚਾਰ ਦਿਸ਼ਾਵਾਂ ਹੋ ਗਈਆਂ, ਤੇ ਜੇ ਉਹਦੇ ਵਿੱਚ ਕਰੋਸ ਸਰਕਲ ਲਾ ਲਿਆ ਜਾਵੇ ਤੇ ਉਹ ਅੱਠ ਬਣ ਜਾਂਦੀਆਂ ਨੇ। ਤੇ ਨੌਵੀਂ ਉਹ ਜਗ੍ਹਾ ਹੋ ਗਈ ਜਿੱਥੇ ਤੁਸੀਂ ਖਲੋਤੇ ਹੋ। ਏਦਾਂ ਨੌ ਖੰਡ, ਜਿਹਨੂੰ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਏਦਾਂ ਪੜ੍ਹਦੇ ਨਾ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸ਼ਰ ਥੀਵੈ। ਸੋ ਧਰਤੀ ਦੇ ਨੌ ਖੰਡ ਮੰਨੇ ਗਏ। ਤੋ ਮਹਾਰਾਜ ਕਹਿੰਦੇ ਨੇ ਰੱਬੀ ਸਿਮਰਨ ਤੋਂ ਵੀ ਹੋਣਾ, ਜੇ ਨੌਵਾਂ ਖੰਡਾਂ ਦਾ ਰਾਜ ਵੀ ਕਮਾ ਲਵੇ, ਸਾਰੀ ਧਰਤੀ ਉੱਤੇ ਉਹਦਾ ਕੰਟਰੋਲ ਹੋ ਜਾਵੇ, ਕਬਜ਼ਾ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਜਪਜੀ ਸਾਹਿਬ ਦਾ ਵਾਕ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੀ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ। ਸਤਿਗੁਰੂ ਕਹਿੰਦੇ ਨੇ ਨੌਵਾਂ ਖੰਡਾਂ ਦਾ ਉਹਨੇ ਰਾਜ ਕਮਾਇਆ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਜੇ ਕਿਸੇ ਬੰਦੇ ਦੀ ਆਰਜਾ ਚਾਰ ਯੁੱਗ ਹੋ ਜਾਵੇ ਪਰ ਉਹਦੇ ਕੋਲ ਰੱਬ ਦਾ ਨਾਂ ਨਾ ਹੋਵੇ, ਗੁਰੂ ਦੀ ਵਿਚਾਰ ਨਾ ਹੋਵੇ। ਤੋ ਮਹਾਰਾਜ ਕਹਿੰਦੇ ਨੇ ਜੇ ਯੁੱਗ ਚਾਰੇ ਆਰਜਾ, ਜੇ ਬੰਦੇ ਦੀ ਆਰਜਾ ਚਾਰ ਯੁੱਗ ਹੋ ਜਾਵੇ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਦਸੂਣੀ ਦਾ ਮਤਲਬ ਹੈ 10 ਗੁਣਾ ਹੋਰ ਆਰਜਾ ਹੋ ਜਾਵੇ। ਬੰਦਾ ਜਿਉਣਾ ਚਾਹੁੰਦਾ ਹੈ, ਲੰਮਾ ਸਮਾਂ ਜਿਉਣਾ ਚਾਹੁੰਦਾ ਹੈ, ਠੀਕ ਹੈ। ਜਿਉਣ ਦੀ ਖੁਆਇਸ਼ ਜਿਹੜੀ ਹੈ ਉਹ ਉਹਨਾਂ ਦੀ ਹੁੰਦੀ ਹੈ ਜਿਹਨਾਂ ਨੂੰ ਜਿਉਣਾ ਨਹੀਂ ਆਉਂਦਾ। ਜਿਹਨਾਂ ਨੂੰ ਜਿਉਣਾ ਆਉਂਦਾ ਹੈ ਉਹਨਾਂ ਲਈ ਜਿਉਣ ਦੀ ਖੁਆਇਸ਼ ਕੋਈ ਨਹੀਂ ਹੁੰਦੀ। ਇਹਦਾ ਅਰਥ ਇਹ ਨਹੀਂ ਵੀ ਉਹ ਆਤਮ ਹੱਤਿਆ ਕਰ ਲੈਂਦੇ ਨੇ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਵੀ ਜਦੋਂ ਨਾ ਬੰਦੇ ਨੂੰ ਇੱਕ ਏਜ ਵਿੱਚ ਜਾ ਕੇ ਇਸ ਗੱਲ ਦੀ ਵੀ ਸੋਝੀ ਆਉਣ ਲੱਗ ਪੈਂਦੀ ਹੈ ਵੀ ਹੁਣ ਜ਼ਿੰਦਗੀ ਦੇ ਦਿਨ ਪੁੱਗ ਚੁੱਕੇ ਨੇ, ਹੁਣ ਅੱਗੋਂ ਨੇੜਾ ਆਇਆ ਪਿੱਛਾ ਰਿਹਾ, ਦੂਰ ਵਾਲੀ ਖੇਡ ਬਣ ਗਈ ਹੈ। ਤੁਸੀਂ ਵੇਖੋ ਉਸ ਵਕਤ ਵੀ ਬੰਦੇ ਦੀ ਜਿਉਣ ਦੀ ਤਲਬ ਕਦੀ ਖਤਮ ਨਹੀਂ ਹੁੰਦੀ। ਭਾਵੇਂ ਕਿ ਬੰਦੇ ਨੂੰ ਬਾਬੇ ਨੇ ਵੀ ਆਖਿਆ ਜੇ 100 ਵਰਿਆਂ ਜੀਵਣਾ ਭੀ ਧਨੁਸੀ ਖੇ, ਵੀ ਅਖੀਰ ਨੂੰ ਤੇ ਸਰੀਰ ਖੇ ਹੀ ਹੋ ਜਾਣਾ, ਮਿੱਟੀ ਹੋਣਾ ਹੀ ਆ। ਕੋਈ 90 ਸਾਲ ਜੀ ਜਾਵੇ, ਕੋਈ 100 ਸਾਲ ਜੀ ਜਾਵੇ, ਕੋਈ 150, 200, 400 ਸਾਲ, ਜਦੋਂ 399 ਸਾਲ ਵੀ ਕੋਈ ਜੀ ਲਵੇਗਾ ਨਾ ਤੇ ਮਰਨ ਨੂੰ ਜੀ ਉਹਦਾ ਉਦੋਂ ਵੀ ਨਹੀਂ ਕਰੇਗਾ। ਰੱਜ ਨਾ ਕੋਈ ਜੀਵਿਆ ਦੁਨੀਆਂ ਉੱਤੇ, ਕਿਸੇ ਬੰਦੇ ਨੂੰ ਕਦੀ ਰੱਜ ਨਹੀਂ ਆਇਆ ਜੀਵਨ ਜੀਓ ਕੇ। ਤੋ ਮਹਾਰਾਜ ਕਹਿੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈ ਵੀ ਕੋਈ 100 ਸਾਲ ਜੀਂਦਾ, ਕੋਈ 150 ਸਾਲ, ਕੋਈ 200-400 ਸਾਲ। ਗੱਲ ਇਹ ਵੱਡੀ ਹੈ ਵੀ ਬੰਦਾ ਜਿਉਂਦਾ ਕਿਵੇਂ ਹੈ। ਆਰਜਾ ਮੈਟਰ ਨਹੀਂ ਕਰਦੀ, ਮੈਟਰ ਇਹ ਗੱਲ ਕਰਦੀ ਹੈ ਵੀ ਉਸ ਬੰਦੇ ਨੇ ਆਪਣੀ ਲਾਈਫ ਨੂੰ ਜਿਉਇਆ ਕਿਵੇਂ। ਹੁਣ ਜੇ ਕਿਸੇ ਬੰਦੇ ਨੇ ਜਿਉਣਾ ਹੀ ਚਿੱਕੜ ਵਿੱਚ ਹੈ ਤੇ ਜੀਵੀ ਜਾਵੇ, 200 ਸਾਲ ਜੀ ਲਵੇ, 400 ਸਾਲ ਜੀ ਲਵੇ, ਕੀ ਫਰਕ? ਰਹਿਣਾ ਤੇ ਗੰਦਗੀ ਦੇ ਵਿੱਚ ਹੀ ਹੈ ਨਾ ਉਹਨੇ। ਤੇ ਇੱਕ ਬੰਦਾ ਹੈ ਜਿਹਨੇ ਗੰਦਗੀ ਨੂੰ ਸਾਫ਼ ਕਰਨ ਲਈ ਉੱਦਮ ਕੀਤਾ, ਜਿਹਨੇ ਪੀੜ੍ਹੀਆਂ ਨੂੰ ਸਵਾਰਨ ਦਾ ਉੱਦਮ ਕੀਤਾ, ਉਹਨਾਂ ਦੀ ਜ਼ਿੰਦਗੀ ਆਰਜਾ ਬੜੀ ਛੋਟੀ ਹੋਵੇ ਪਰ ਹੈ ਹੁੰਦੀ ਸੰਤੋਸ਼ ਵਾਲੀ ਹੈ। ਅਸੀਂ ਨਾ ਜਦੋਂ ਗੁਰੂ ਸਾਹਿਬ ਦਾ ਵੀ ਜ਼ਿਕਰ ਕਰਦੇ ਹਾਂ, ਆਪਾਂ ਇਹ ਆਮ ਸੋਚੀਏ ਕਦੀ ਇਸ ਗੱਲ ਨੂੰ ਵੀ ਸਾਹਿਬਜ਼ਾਦਿਆਂ ਦੀ ਆਰਜਾ ਬੜੀ ਛੋਟੀ ਹੈ, ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਬੱਚੇ ਨੇ, ਚਾਹੇ ਵੱਡੇ ਬੱਚੇ ਨੇ। ਈਵਨ ਗੁਰੂ ਕਲਗੀਧਰ ਮਹਾਰਾਜ ਦੀ ਆਰਜਾ ਵੀ ਕੋਈ ਬਹੁਤੀ ਵੱਡੀ ਨਹੀਂ ਹੈ। ਹੁਣ ਉਹ गुरु गोबिंद सिंह महाराज का जिहड़ा प्रकाश है वह दो इतिहासकार उहदियां तरीकां मनदे ने, एक 1661-62 कहिंदे ने, एक कहिंदे ने 1666-67। मैं दो बोल दित्तियां इस करके क्योंकि कैलेंडरां का फर्क पै जांदा 61 ते 66। ते जे 66 दे विच गुरु साहिब का प्रकाश होया ते 1708 दे विच उहनां दी जिहड़ा है वह ज्योति जोत समा गया। हुण बहुत ही कोई लंबी आरजा बनती नहीं, किन्नी बन जाए 66 ते 4 70 ते 34 34 46 ते 42 साल की उम्र बनती है। ये अपने जो बहुते तो 42 के नेड़े पहुँचने वाले भी ने। हुण जे वेख्या जाए तो 42 साल की उम्र कोई ज़्यादा उम्र थोड़ा है, बड़ी छोटी उम्र है, पर किवें कोई मौत वालों बेपरवाह हो के ते संसार नू सोधन लई, संसार नू सवारन लई चढ़िया होया। गुरु नानक साहब की आरजा भी जिहड़ी है ना वह कोई बहुत ही वड्डी नहीं सी, हालांकि बाकी चलो गुरु साहब के नालों गुरु अमरदास महाराज की आरजा वड्डी सी। 1469 का गुरु नानक साहब जी का प्रकाश है, 1539 दे विच उन्हां दी जिहड़ा है वह ज्योति जोत समाउंदे ने। साहिबजादियां का आपां जिक्र कीता कि जीवना ते हर कोई बंदा चाहुंदा है ना, गल ये है भी जिन्हां नूं जिंदगी दी रियलिटी दा समझ लग जांदा है ना, जिन्हूं पता लग जांदी है भी एक दिन मौत ने आ ही जाना है, इस करके कोई फिक्र करन दी लोड़ नहीं हैगी। ते एक वो है जिहड़ा मौत तों बचदा रहिंदा है, भजदा रहिंदा है, आउणी मौत उहनूं वी है, वह वध जीवन की आस विच कई वार बंदा क्राइम करदा है, बुराई खटदा है, इदां कह लो भी वध जीव के वध कलंक खट के दुनिया तों जांदा है। सो एक जीवन वह भी है। तो महाराज कहिंदे ये कोई वड्डी गल नहीं है भी किसी की चार युग भी उम्र हो जाए, कोई 400 साल भी जा जी जाए तो जो 399 साल उसकी उम्र होगी उन्हें पूछेगा हुण तो खत्म हो गई कहानी, वह आखेगा नहीं 400 साल होर मिल जाण तो फिर ठीक है। सो मौत जिंदगी की बड़ी वड्डी रियलिटी है, अंत है, जीवन का अंत मौत नहीं हैगी। जीवन तो अज भी साहबजाद्या का हैगा है, मौत बंदे का अंत कर देती है, पर बंदे ने जीविया किदा इस चीज का अंत मौत नहीं करती, इहदा अंत लोग करते ने। मौत सामां दा अंत कर दिंदी है, पर जिदा बंदा जी के गया उहनूं मौत थोड़ा मार सकती है, तुहाडे कर्मां नूं मौत थोड़ा मार सकती है। जे तुसीं कर्म कोई उत्तम कीते ने ते मौत किदा मार देवेगी। अज असीं 2026 च बैठे हाँ, गुरु नानक साहब 15वीं सदी दे विच होए ने, तो किन्ने 100 साल का फर्क पै गया कि मौत गुरु नानक नूं मार गई नहीं, उन्हें शरीर मारिया है, पर वह विचार वो उन्हां दे कर्म नूं मौत नहीं मार सकी। तो बाबे ने आख्या भी मैं हैरान इस गल दा वा, हैरानी इस गल दी है भी लोग रब दे नाम तो बिना तुरे किवें फिरदे ने, जींदे किवें फिरदे ने। इहनूं महाराज ने जीवन नहीं आख्या, यह जिंदगी है ही नहीं, आखां जीवां विसरै मर जाऊं, लोग मरे ही फिरदे ने। तो बाबा जी ने बख्शिश की थी, साच नाम आधार मेरा, मेरा गुरु अमरदास साहब सच्चे पातशाह कहिंदे ने सच्चा नाम जीवन का आसरा बनिया है, साच नाम आधार मेरा जिन भुखा सब गवाइया। जिसने जीवन दे विचों भुखा की समाप्ति कर दिती, हुण जीवन विच कोई तृष्णा की भुख नहीं, कोई किसी किस्म की भुख जीवन विच नहीं हैगी, ते जिहदे जीवन का आधार नाम नहीं बनिया उहदे बारे महाराज ने आख्या इह भुखा विच ही जीवन नूं तबाह करदा रहिंदा है। मैं पिछले दिन ये कर्ज कीती सी, असी ना जिहड़ा भुख हुंदा है ना, जिहड़ी भुख है, एक बंदा है जिन्हें एक अद्धा कोई प्रशादा दो छक ले ते उहदी भुख मिट गई, तुहानूं भुख लगी सी बहुत, तुसीं दो प्रशादे छके, तीन छक ले, चार छक ले, पांच 10 छक ले, ते अखीर ते जाके तुसीं आख्या भी नहीं हुण बस एंड है, हुण नहीं खाणा कुछ, हुण नहीं कुछ खाधा जाणा, हुण उह 10-12 प्रशादे खा के जदों तुहाडा ढिड रज गया ना, ते तुहाडे सामने होर कीमती चीज़ां आ गईआं, होर पदार्थ आ गए, किसी ने केक लैंदा, कोई फ्रूट चाट लैंदा, कोई होर मतलब बहुत महंगीआं डिशिज़ लिआण के तुहाडे अगे रख दित्तीआं, बंदा कहिंदा नहीं हुण नहीं खाणीआं, क्योंकि उन्हां डिशिज का संबंध किहदे नाल सी, बंदे दे अंदर दी भुख नाल ही सी ना, हुण जदों भुख ही समाप्त हो गई ते फिर वह डिशिज जिहड़ियां ने वह कोई वैल्यू नहीं रखदियां, ਤੁਸੀਂ ਵੇਖੋ ਬੰਦਾ ਇੱਕ ਹੀ ਪਦਾਰਥ ਕਈ ਨਾ ਵਿਆਹ ਸ਼ਾਦੀਆਂ ਵਿੱਚ ਕਈ ਨਾ ਰੈਸਟੋਰੈਂਟ ਵਿੱਚ ਜਾ ਕੇ ਖਾਵੇ ਨਾ, ਜਦੋਂ ਇੱਕ ਖਾ ਕੇ ਰੱਜ ਜਾਂਦਾ ਹੈ ਤੇ ਜੇ ਰੈਸਟੋਰੈਂਟ ਵਾਲਾ ਆਖੇ ਕਿ ਹੁਣ ਤੁਸੀਂ ਇੱਕ ਖਾ ਕੇ ਰੱਜ ਗਏ ਹੋ, ਲਓ ਹੁਣ ਇੱਕ ਇਹਦੇ ਨਾਲ ਦਾ ਹੋਰ ਖਾਓ, ਅਸੀਂ ਸਾਡੇ ਵੱਲੋਂ ਆਫਰ ਹੈ ਤੁਹਾਨੂੰ, ਬੰਦਾ ਆਖੇਗਾ ਨਹੀਂ ਹੁਣ ਨਹੀਂ ਖਾਧਾ ਜਾਣਾ ਕਿਉਂਕਿ ਮੇਰੀ ਭੁੱਖ ਜਿਹੜੀ ਆ ਉਹ ਸਮਾਪਤ ਹੋ ਗਈ। ਪਰ ਕੋਈ ਬੰਦਾ ਐਸਾ ਹੋਵੇ ਜਿਹੜਾ ਕਿਤੇ ਖਾਣ ਲਈ ਬੈਠੇ, ਉਹਨੇ ਦੋ ਪ੍ਰਸ਼ਾਦੇ ਛਕੇ, ਚਾਰ ਛਕੇ, ਅੱਠ ਛਕੇ, ਦਸ ਛਕ ਲਏ, ਪੰਦਰਾਂ ਛਕ ਲਏ, ਵੀਹ, ਪੰਜਾਹ, ਸੌ, ਡੇਢ ਸੌ, ਦੋ ਸੌ, ਉਹ ਛਕੀ ਜਾ ਰਿਹਾ, ਨਿਰੰਤਰ ਛਕੀ ਜਾ ਰਿਹਾ, ਉਹਦੀ ਉਹ ਭੁੱਖ ਮਿਟ ਨਹੀਂ ਰਹੀ, ਖਤਮ ਨਹੀਂ ਹੋ ਰਹੀ। ਉਹਨੇ ਦੋ, ਚਾਰ ਸੌ, ਪੰਜ ਸੌ, ਹਜ਼ਾਰ, ਸਾਰਾ ਲੰਗਰ ਸਮਾਪਤ ਹੋ ਗਿਆ, ਸਭ ਕੁਝ ਉਹ ਛੱਕ ਗਿਆ, ਪਰ ਅਜੇ ਵੀ ਕਹਿੰਦਾ ਹੋਰ ਲੈ ਕੇ ਆਓ, ਹੋਰ ਲੈ ਕੇ ਆਓ। ਤੁਸੀਂ ਕੀ ਕਹੋਗੇ ਵੀ ਇਹ ਬੰਦਾ ਬੜਾ ਚੰਗਾ ਹੈ, ਬਹੁਤ ਵਧੀਆ ਹੈ? ਨਹੀਂ, ਆਪਾਂ ਕਹਾਂਗੇ ਇਹਨੂੰ ਹੈਲਥ ਦਾ ਬਹੁਤ ਵੱਡਾ ਇਸ਼ੂ ਹੈ, ਇਹ ਸੁਖੀ ਨਹੀਂ ਹੈਗਾ। ਸਮਝ ਗਏ ਬੇਨਤੀ ਨੂੰ? ਉਸ ਬੰਦੇ ਨੂੰ ਤੁਸੀਂ ਇਹ ਆਖੋਗੇ ਵੀ ਇਹ ਸੁਖੀ ਹੈ, ਤੇ ਉਹਦੀ ਤੁਲਨਾ ਇੱਦਾਂ ਕਰੋਗੇ ਵੀ ਵੇਖੋ ਮੈਂ ਦਸ ਛਕੇ, ਇਹਨੇ ਪੰਜ ਸੌ ਛਕਿਆ, ਇਹ ਸੁਖੀ ਹੈ? ਨਹੀਂ, ਉਹਨੂੰ ਆਪਾਂ ਕਿੱਦਾਂ ਵਿਚਾਰਾਂਗੇ? ਉਹਨੂੰ ਆਖਾਂਗੇ ਵੀ ਮੈਂ ਦਸ ਛਕਣ ਦੇ ਵਿੱਚ ਇੱਥੇ ਮੇਰੀ ਤਸੱਲੀ ਹੋ ਗਈ, ਪਰ ਇਹ ਬੰਦਾ ਵਿਚਾਰਾ ਕਿੰਨਾ ਦੁਖੀ ਹੈ ਵੀ ਇਹਨੇ ਹਜ਼ਾਰ ਪ੍ਰਸ਼ਾਦਾ ਛਕ ਲਿਆ ਪਰ ਅਜੇ ਵੀ ਹੋਰ ਪ੍ਰਸ਼ਾਦਿਆਂ ਦੀ ਡਿਮਾਂਡ ਕਰ ਰਿਹਾ ਹੈ, ਇਸ ਕਰਕੇ ਇਹ ਸੁਖੀ ਨਹੀਂ ਹੈਗਾ। ਤੁਸੀਂ ਉਹਦੇ ਉੱਤੇ ਤਰਸ ਕਰੋਗੇ, ਤੁਹਾਨੂੰ ਉਹਦੇ ਉੱਤੇ ਤਰਸ ਆਵੇਗਾ ਵੀ ਵਿਚਾਰਾ ਕਿੰਨਾ ਦੁਖੀ ਹੈ। ਤੁਸੀਂ ਇੱਕ ਗਲਾਸ ਦੁੱਧ ਦਾ ਪੀਤਾ, ਦੋ ਗਲਾਸ ਪਾਣੀ ਦੇ ਪੀ ਲਏ, ਤੁਸੀਂ ਤਸੱਲੀ ਵਿੱਚ ਹੋ ਗਏ ਵੀ ਠੀਕ ਹੈ ਬਸ, ਪਰ ਇੱਕ ਬੰਦਾ ਜਿਉਂ ਪੀਣ ਲੱਗਾ, ਜਿਉਂ ਪੀਣ ਲੱਗਾ, ਉਹ ਪੀ ਜਾ ਰਿਹਾ ਹੈ, ਤੁਸੀਂ ਉਹਨੂੰ ਕੀ ਆਖੋਗੇ ਵੀ ਇਹ ਸੁਖੀ ਹੈ ਕਿ ਦੁਖੀ ਹੈ? ਉਹ ਦੁਖੀ ਹੈ, ਉਹ ਸੁਖੀ ਨਹੀਂ ਹੈਗਾ। ਪਦਾਰਥ ਦੀ ਖੇਡ ਵੀ ਐਸੀ ਹੈ ਵੀ ਇੱਕ ਬੰਦਾ ਹੈ ਜਿਹਦਾ ਜੀਵਨ ਤਸੱਲੀ 'ਚ ਹੈ ਵੀ ਕੋਈ ਨਹੀਂ ਜੀ, ਸ਼ੁਕਰ ਹੈ ਮਾਲਕ ਦਾ, ਜਿੱਥੇ ਵੀ ਹੈਗੇ ਹਾਂ ਭਾਵੇਂ ਮੈਂ ਇੱਕ ਪ੍ਰਸ਼ਾਦਾ ਛਕਿਆ ਪਰ ਮੇਰੇ ਮਨ ਨੂੰ ਕੀ ਹੈ, ਤਸੱਲੀ ਹੈ, ਸੁਖੀ ਹੈ। ਤੇ ਇੱਕ ਪਦਾਰਥਾਂ ਵਿੱਚ ਜਿਹੜਾ ਹੈ ਉਹ ਇੰਨਾ ਵਿਅਸਤ ਹੋ ਚੁੱਕਾ ਹੈ, ਉਹਦੀ ਭੁੱਖ ਹੀ ਨਹੀਂ ਮਿਟ ਰਹੀ, ਉਹਦੀ ਤ੍ਰਿਸ਼ਨਾ ਖਤਮ ਹੋ ਹੀ ਨਹੀਂ ਰਹੀ, ਤੇ ਆਪਾਂ ਕੀ ਆਖਾਂਗੇ ਵੀ ਸੁਖੀ ਹੈ? ਨਹੀਂ, ਬਾਣੀ ਕਹਿੰਦੀ ਹੈ ਵੀ ਉਹ ਬੰਦਾ ਦੁਖੀ ਹੈ। ਬਾਣੀ ਨੇ ਆਖਿਆ ਇਹ ਮਨੁੱਖ ਬਹੁਤ ਜ਼ਿਆਦਾ ਦੁਖੀ ਹੈ। ਅਸੀਂ ਹੁਣ ਐਸੇ ਬੰਦਿਆਂ ਨੂੰ ਆਪਾਂ ਕਿਵੇਂ ਜੱਜ ਕਰਦੇ ਹਾਂ? ਆਪਾਂ ਕਹਿੰਦੇ ਹਾਂ ਜੀ ਇਹ ਬੰਦਾ ਤੇ ਬੜਾ ਸੁਖੀ ਹੈ, ਇਹ ਬੰਦਾ ਤੇ ਬੜਾ, ਨਹੀਂ ਨਹੀਂ ਨਹੀਂ, ਬਿਲਕੁਲ ਓਦਾਂ ਜਿਵੇਂ ਕੋਈ ਪੰਜ ਸੱਤ ਸੌ ਪ੍ਰਸ਼ਾਦਾ ਛਕਣ ਵਾਲਾ ਸੁਖੀ ਨਹੀਂ ਹੁੰਦਾ, ਦੁਖੀ ਹੁੰਦਾ ਹੈ। ਮਹਾਰਾਜ ਨੇ ਆਖਿਆ ਜਿਹਦੇ ਅੰਦਰ ਦੀ ਤ੍ਰਿਸ਼ਨਾ ਬੁੱਝੀ ਨਹੀਂ ਨਾ, ਉਸ ਬੰਦੇ ਬਾਰੇ ਇੱਦਾਂ ਦਾ ਅੰਦਾਜ਼ਾ ਨਾ ਲਾਇਓ ਵੀ ਇਹ ਬਹੁਤ ਸੁਖੀ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਬਹੁਤ ਜ਼ਿਆਦਾ ਦੁਖੀ ਹੈ। ਤੋ ਮਹਾਰਾਜ ਨੇ ਆਖਿਆ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਜਿੰਨੇ ਭੁੱਖਾਂ ਗਵਾ ਦਿੱਤੀਆਂ, ਹੁਣ ਮੈਨੂੰ ਭੁੱਖ ਹੀ ਨਹੀਂ ਲੱਗਦੀ, ਹੁਣ ਭੁੱਖ ਜੀਵਨ ਵਿੱਚ ਹੈ ਹੀ ਨਹੀਂ। ਤੇ ਸਵਾਲ ਬਾਬੇ ਕਬੀਰ ਨੇ ਕੀਤਾ ਸੀ ਵੀ ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ, ਵੀ ਉਹ ਜ਼ਿੰਦਗੀ ਮੈਂ ਸੋਚ ਰਿਹਾ ਵੀ ਕਿੱਦਾਂ ਦੀ ਹੋਵੇਗੀ ਜਦੋਂ ਰੱਬ ਦਾ, ਗੁਰੂ ਦਾ ਸ਼ਬਦ ਜੀਵਨ ਦਾ ਆਸਰਾ ਨਹੀਂ ਹੈ, ਉਹ ਜੀਵਨ ਕਿੱਦਾਂ ਦਾ ਹੋਵੇਗਾ? ਤੇ ਮੈਂ ਗੱਲ ਇੱਥੋਂ ਆਰੰਭ ਕੀਤੀ ਸੀ, ਜਿਵੇਂ ਤੁਸੀਂ ਸੋਚੋ ਵੀ ਜੇ ਜਹਾਜ਼ ਨਾ ਹੋਵੇ ਤੇ ਬੰਦਾ ਕੈਨੇਡਾ ਕਿਵੇਂ ਪਹੁੰਚੇਗਾ, ਕਿੱਦਾਂ ਪਹੁੰਚਦੇ ਹੋਣਗੇ ਲੋਕ? ਜੇ ਮੇਰੇ ਕੋਲ ਲੱਤਾਂ ਨਾ ਹੋਣ ਤੇ ਮੈਂ ਚੱਲ ਕੇ ਕਿਵੇਂ ਜਾਵਾਂਗਾ, ਮਤਲਬ ਕਿੱਦਾਂ ਦਾ ਹਾਲ ਹੋਵੇਗਾ? ਜੇ ਮੇਰੇ ਕੋਲ ਖਾਣ ਲਈ ਜ਼ੁਬਾਨ ਨਾ ਹੋਵੇ ਤੇ ਮੈਂ ਕਿਵੇਂ ਰਸ ਮਾਣਾਂਗਾ, ਕਿੱਦਾਂ ਦਾ ਹਾਲ ਹੋਵੇਗਾ? ਬਿਲਕੁਲ ਕਬੀਰ ਸਾਹਿਬ ਵੀ ਇਹ ਕਹਿ ਰਹੇ ਨੇ ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਉਹ ਤੁਰੇ ਕਿਵੇਂ ਫਿਰਦੇ ਨੇ, ਉਹ ਜਿਉਂਦੇ ਕਿਵੇਂ ਨੇ? ਤੇ ਜੇ ਉਹ ਨਾ ਕਿਤੇ ਮੇਰੇ ਤੋਂ ਵੀ ਨਾ ਹੋਵੇ ਤੇ ਮੇਰਾ ਜੀਵਨ ਕਿੱਦਾਂ ਦਾ ਹੋਵੇਗਾ? ਮਤਲਬ ਇੱਦਾਂ ਵਿਚਾਰਿਆ ਉਹਨਾਂ ਨੇ ਗੱਲ ਨੂੰ, ਇੱਦਾਂ ਸਮਝ ਆਏ ਵੀ ਮੈਂ ਹੁਣ ਸੁਖੀ ਤਾਂ ਹਾਂ ਕਿਉਂਕਿ ਮੇਰੇ ਕੋਲ ਰੱਬ ਦਾ ਨਾਮ ਹੈ, ਪਰ ਜੇ ਨਾ ਹੋਵੇ ਤੇ ਫਿਰ ਹਾਲਾਤ ਕਿੱਦਾਂ ਦੇ ਹੋਣ? ਆਪਾਂ ਇੱਦਾਂ ਕਹੀਏ ਵੀ ਜੇ ਮੇਰੇ ਕੋਲ ਫੋਨ ਨਾ ਹੋਵੇ ਤੇ ਮੈਂ ਕਿੱਦਾਂ ਗੁਜ਼ਾਰਾ ਕਰਾਂਗਾ, ਮੈਂ ਆਪਣੇ ਘਰਦਿਆਂ ਨਾਲ ਕਿਵੇਂ ਗੱਲ ਕਰਾਂਗਾ? ਆਪਾਂ ਹੈ ਚਿੱਠੀ ਦੁਆਰਾ, ਜੇ ਚਿੱਠੀ ਨਾ ਹੋਵੇ ਤੇ ਫਿਰ ਘਰਦਿਆਂ ਨੂੰ ਸੁਨੇਹਾ ਕਿਵੇਂ ਦੇਵਾਂਗਾ? ਮਤਲਬ ਕਿੱਦਾਂ ਦੀ ਉਹ ਲਾਈਫ ਹੋਵੇਗੀ? ਇਹੋ ਗੱਲ ਕਬੀਰ ਸਾਹਿਬ ਰੱਬ ਦੇ ਨਾਮ ਬਾਰੇ ਕਹਿ ਰਹੇ ਨੇ ਵੀ ਜੇ ਰੱਬ ਦਾ ਨਾਂ ਨਹੀਂ ਹੈ ਤੇ ਉਹ ਲਾਈਫ ਕਿੱਦਾਂ ਦੀ ਹੋਵੇਗੀ? ਤੇ ਉਹਦਾ ਜਵਾਬ ਫਿਰ ਬਾਣੀ ਵਿੱਚੋਂ ਮਿਲਦਾ ਹੈ ਵੀ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੀ ਅਰਜਾਰੀ, ਨਵ ਖੰਡਣ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਉਹਦਾ ਜਵਾਬ ਫਿਰ ਗੁਰੂ ਨਾਨਕ ਸਾਹਿਬ ਦਿੰਦੇ ਨੇ ਵੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਜੇ ਕੈਸੇ ਜੀਵਨ ਹੋਏ ਹਮਾਰਾ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੈਸੇ ਜੀਵਨ ਹੋਏ ਹਮਾਰਾ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਆ ਜੀਵਨ ਹੈ ਫਿਰ ਆ ਕੀੜਿਆਂ ਦੀ ਨਿਆਈ ਜੀਵਨ ਹੈ। ਬਾਬੇ ਨੇ ਆਖਿਆ ਵੀ ਰੱਬੀ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉ ਕੂਕਰ ਜੂਠਣ ਮੈਂ ਪਾਏ, ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ, ਏਦਾਂ ਦਾ ਜੀਵਨ ਹੋਵੇਗਾ। ਆਖਿਆ ਰੱਬੀ ਨਾਮ ਤੋਂ ਬਿਨਾਂ ਬੰਦੇ ਦਾ ਖਾਧਾ ਤੇ ਪਹਿਦਾ ਇਵੇਂ ਹੈ ਜਿਵੇਂ ਕੁੱਤੇ ਨੇ ਮੂੰਹ ਮਾਰਿਆ ਹੋਵੇ ਖਾਣ ਵਾਲੇ ਕੋਲੇ ਵਿੱਚ, ਏਦਾਂ ਦਾ ਜੀਵਨ ਹੈ। ਹੁਣ ਸਾਨੂੰ ਪਤਾ ਲੱਗੇ ਵੀ ਜਿਹੜੇ ਜਿਹੜੇ ਭਾਂਡੇ ਵਿੱਚ ਅਸੀਂ ਪ੍ਰਸ਼ਾਦਾ ਛਕਣ ਲੱਗੇ ਹਾਂ ਜਾਂ ਜਿਹੜੇ ਭਾਂਡੇ ਵਿੱਚ ਅਸੀਂ ਪ੍ਰਸ਼ਾਦਾ ਛਕ ਲਿਆ ਹੈ, ਇਹਦੇ ਵਿੱਚ ਪਹਿਲਾਂ ਕੁੱਤੇ ਨੇ ਮੂੰਹ ਮਾਰਿਆ ਸੀ ਤੇ ਬੰਦੇ ਦੀ ਹਾਲਾਤ ਕਿੱਦਾਂ ਦੇ ਹੋਣਗੇ। ਆਖਿਆ ਬਸ ਏਦਾਂ ਦਾ ਹੁੰਦਾ ਹੈ ਉਹਦਾ ਜੀਵਨ, ਉਹਦੀ ਜੀਵਨ, ਉਹਦੀ ਜ਼ਿੰਦਗੀ ਇੱਦਾਂ ਦੀ ਹੁੰਦੀ ਹੈ ਜਬ ਨਾ ਹੋਏ ਰਾਮ ਨਾਮ ਦਾਰਾ। ਸੋ ਇਸ ਕਰਕੇ ਰੱਬੀ ਨਾਮ ਦਾ ਆਸਰਾ ਲੈਣਾ ਬੜਾ ਜ਼ਰੂਰੀ ਹੈ। ਰੱਬੀ ਨਾਮ ਦੀਆਂ, ਰੱਬੀ ਸ਼ਬਦ ਦੀਆਂ ਥੰਮੀਆਂ ਦੇਣੀਆਂ ਮਨ ਨੂੰ ਬੜੀਆਂ ਜ਼ਰੂਰੀ ਨੇ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜੇ ਬਿਲਡਿੰਗ ਦੇ ਥੱਲੇ ਥੰਮੀਆਂ ਨਾ ਹੋਣ ਤੇ ਉਹ ਢਹਿ ਢੇਰੀ ਹੋ ਜਾਵੇਗੀ, ਡਿੱਗ ਪਵੇਗੀ, ਥੰਮੀਆਂ ਦੇ ਆਸਰੇ ਸਾਰਾ ਹੋ ਜਾਣਾ। ਤੇ ਬਿਲਕੁਲ ਏਦਾਂ ਜੇ ਮੇਰੇ ਕੋਲ ਗੁਰੂ ਦੀ ਵਿਚਾਰ ਨਹੀਂ ਹੈ ਤੇ ਜੀਵਨ ਖੇ ਹੈ, ਢਹਿ ਢੇਰੀ ਹੈ। ਜਿਵੇਂ ਆਪਾਂ ਕੱਲ ਵੀ ਇੱਕ ਸ਼ਬਦ ਵਿਚਾਰਿਆ ਸੀ ਨਾ, ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ ਕੂਰ ਬਜਾਵੈ ਤੂਰ। ਬਾਬੇ ਨੇ ਆਖਿਆ ਬੰਦੇ ਦਾ ਤਨ ਸਰੀਰ ਜਲ ਬਲ ਕੇ ਮਿੱਟੀ ਦੀ ਨਿਆਈ ਹੋ ਜਾਵੇਗਾ ਤੇ ਮਨ ਜਿਹੜਾ ਹੈ ਉਹ ਜੰਗਾਲਿਆ ਜਾਵੇਗਾ, ਜੰਗਾਲਿਆ ਜਾਵੇਗਾ ਰੱਬ ਦੇ ਨਾਮ ਤੋਂ ਬਿਨਾਂ। ਤਨ ਜਲ ਬਲ ਮਾਟੀ ਭਇਆ, ਮਿੱਟੀ ਹੋ ਗਿਆ ਤਨ ਸੜ ਕੇ। ਮਨ ਮਾਇਆ ਮੋਹ ਮਨੂਰ, ਮਨ ਮਾਇਆ ਦੇ ਮੋਹ ਵਿੱਚ ਮਨੂਰ ਹੋ ਗਿਆ, ਐਨ ਗਲਿਆ ਸੜਿਆ ਲੋਹਾ ਉਦਾਂ ਦਾ ਹੋ ਗਿਆ। ਮਨ ਮਾਇਆ ਮੋਹ ਮਨੂਰ, ਆਖਿਆ ਔਗਣ ਫਿਰ ਲਾਗੂ ਪਏ, ਜੀਵਨ ਵਿੱਚ ਔਗਣ ਲਾਗੂ ਹੋ ਜਾਂਦੇ ਨੇ, ਔਗਣ ਫਿਰ ਲਾਗੂ ਪਏ ਕੂੜ ਵਜਾਵੇ ਤੂਰ। ਬੰਦੇ ਦੀ ਜ਼ਿੰਦਗੀ ਵਿੱਚ ਕੂੜ ਹਾਵੀ ਹੋ ਜਾਂਦਾ, ਕੂੜ ਵਾਜੇ ਵਜਾਉਂਦਾ, ਇਹ ਹੁੰਦਾ ਹੈ ਰੱਬ ਦੇ ਨਾਮ ਤੋਂ ਬਿਨਾਂ। ਬਿਨ ਸਿਮਰਨ ਗਰਦਬ ਕੀ ਨਿਆਈ, ਆਖਿਆ ਰੱਬ ਦੇ ਸਿਮਰਨ ਤੋਂ ਬਿਨਾਂ ਬੰਦਾ ਗਧੇ ਦੀ ਨਿਆਈ ਹੈ, ਗਧਿਆਂ ਵਰਗਾ ਜੀਵਨ ਹੋ ਜਾਂਦਾ ਹੈ। ਹਰ ਕਾ ਸਿਮਰਨ ਸ਼ਾੜਕ ਹੈ, ਕਬੀਰ ਸਾਹਿਬ ਦੇ ਵਾਕ ਪੜ੍ਹ ਲਓ। ਉਹਨਾਂ ਆਖਿਆ ਕੋਈ ਵੀ ਕਰਮ ਜਿਹੜਾ ਤੁਸੀਂ ਕਰਦੇ ਹੋ, ਕਬੀਰ ਹਰ ਕਾ ਸਿਮਰਨ ਸ਼ਾੜਕ ਹੈ ਹੋਈ ਰਾਖੈ ਨਾਰ, ਗਧ ਹੀ ਹੋਏ ਕਹਿ ਉਤਰੈ ਭਾਰ ਸਹਿ ਮਨ ਚਾਰ। ਜਿਹਨੇ ਰੱਬ ਦਾ ਸਿਮਰਨ ਛੱਡ ਦਿੱਤਾ ਉਹ ਗਧਿਆਂ ਦੀ ਨਿਆਈ ਭਾਰ ਢੋਂਦਾ ਰਹਿੰਦਾ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਗਧਾ ਕੀ ਕਰਦਾ, ਗਧੇ ਦੀ ਪਿੱਠ ਉੱਤੇ ਬੰਦਾ ਭਾਰ ਲੱਦਦਾ। ਤੇ ਜੇ ਸਾਡੇ ਕੋਲ ਵਾਹਿਗੁਰੂ ਦੀ ਯਾਦ ਨਹੀਂ ਹੈ ਤੇ ਚੇਤਾ ਰੱਖੋ ਅਸੀਂ ਆਪਣੇ ਜੀਵਨ ਦਾ ਵੀ ਭਾਰ ਹੀ ਢੋ ਰਹੇ ਹਾਂ, ਭਾਰ ਢੋ ਰਹੇ ਹਾਂ, ਇਹਦਾ ਕੋਈ ਲਾਭ ਨਹੀਂ ਹੈਗਾ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀ ਹੈ ਸੰਸਾਰ, ਸੰਸਾਰ ਵਿੱਚ ਸੁਖੀ ਉਹ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤੇ ਜਿਹਦਾ ਜਿਹੜਾ ਸਿਮਰਨ ਨਹੀਂ ਕਰਦਾ, ਜਿਹੜਾ ਉਹਨੂੰ ਯਾਦ ਨਹੀਂ ਕਰਦਾ, ਉਹਦੇ ਤਨ ਵਿੱਚ ਤੇ ਕਲੇਸ਼ ਸਦਾ ਹੀ ਰਹਿੰਦੇ ਨੇ, ਉਹ ਕਲੇਸ਼ਾਂ ਨੂੰ ਕਿਵੇਂ ਮਿਟਾਵੇਗਾ। ਹੁਣ ਜੇ ਕੋਈ ਬੰਦਾ ਇਹ ਆਖੇ ਵੀ ਜੇ ਭਾਂਡੇ ਨੂੰ ਧੋਤਾ ਨਹੀਂ ਜਾਵੇਗਾ ਤੇ ਫਿਰ ਕੀ ਹੋਵੇਗਾ, ਫਿਰ ਗੰਦਾ ਰਹੇਗਾ, ਬਦਬੂ ਆਵੇਗੀ, ਕੋਈ ਚੀਜ਼ ਟਿਕ ਨਹੀਂ ਸਕੇਗੀ। ਇੱਦਾਂ ਹੀ ਜੇ ਸਾਡੇ ਜੀਵਨ ਵਿੱਚ ਰੱਬ ਦਾ ਨਾਮ ਨਹੀਂ ਤੇ ਅਸੀਂ ਮਲੀਨ ਰਵਾਂਗੇ, ਗੰਦੇ ਰਵਾਂਗੇ, ਅੰਦਰ ਡਿਸਟਰਬੈਂਸ ਰਹੇਗੀ, ਮੁਸ਼ਕਲਾਂ ਰਹਿਣਗੀਆਂ ਅੰਦਰ। ਤੇ ਮੁਸ਼ਕਲਾਂ ਕਿਹੜੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਬਖੇਲੀ ਦਵੈਸ਼, ਇਹ ਚੀਜ਼ਾਂ ਸਾਰੀਆਂ। ਵੇਖੋ ਇੱਕ ਬੇਨਤੀ ਮੈਂ ਹੋਰ ਕਰਾਂ, ਬਾਣੀ ਪੜ੍ਹਨਾ ਹੋਰ ਗੱਲ ਹੈ, ਪਰ ਬਾਣੀ ਨੂੰ ਸਮਝ ਕੇ ਜੀਵਨ ਵਿੱਚ ਇੰਪਲੀਮੈਂਟ ਕਰਨਾ ਹੋਰ ਗੱਲ। ਦੋਵਾਂ ਚੀਜ਼ਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਬਾਣੀ ਪੜ੍ਹਨਾ ਪਹਿਲਾ ਪੜਾ ਹੈ, ਹੁਣ ਮੈਂ ਵੀ ਬਾਣੀ ਪੜ੍ਹ ਰਿਹਾ, ਤੁਸੀਂ ਵੀ ਪੜ੍ਹਦੇ ਹੋ, ਸਾਰੇ ਪੜ੍ਹਦੇ ਨੇ, ਪਰ ਤੁਸੀਂ ਵੇਖੋ ਕਈਆਂ ਦਾ ਬਾਣੀ ਪੜ੍ਹ ਕੇ ਵੀ ਜੀਵਨ ਵਿੱਚ ਉਸ ਚੀਜ਼ ਨੂੰ ਇੰਪਲੀਮੈਂਟ ਨਾ ਕਰਕੇ ਸੁਭਾਅ ਨਹੀਂ ਬਦਲਦਾ, ਉਹ ਉੱਥੇ ਰਹਿੰਦੇ ਨੇ। ਮਤਲਬ ਜਿਹੜਾ ਕੇਂਦਰ ਹੁੰਦਾ ਨਾ, ਜਿਵੇਂ ਕਹਿ ਲਓ ਵੀ ਇੱਕ ਬੰਦਾ ਨਾ ਨਹਾਈ ਜਾ ਰਿਹਾ, ਪਰ ਖਲੋਤਾ ਉੱਥੇ ਹੈ ਜਿੱਥੇ ਚਿੱਕੜ ਹੈ। ਖਲੋਤਾ ਕਿੱਥੇ ਹੈ? ਜਿੱਥੇ ਚਿੱਕੜ ਹੈ। ਤੇ ਉਹ ਹੁਣ ਬੰਦਾ ਕਹਿੰਦਾ ਜੀ ਮੈਂ ਇੰਨਾ ਨਹਾ ਰਿਹਾ, ਮੈਂ ਇੰਨਾ ਨਹਾ ਰਿਹਾ। ਕੋਈ ਸਿਆਣਾ ਆਣ ਕੇ ਕਹਿੰਦਾ ਭਾਈ ਆਹ ਕੇਂਦਰ ਛੱਡ, ਚਿੱਕੜ ਚੋਂ ਵੀ ਬਾਹਰ ਨਿਕਲ, ਤੁਹਾਨੂੰ ਕੇਂਦਰ ਛੱਡ, ਉਹ ਪੁਆਇੰਟ ਛੱਡਣਾ ਪੈਂਦਾ। ਕੇਂਦਰ ਸਮਝਦੇ, ਮਤਲਬ ਜਿਹੜੇ ਪੁਆਇੰਟ ਤੇ ਤੁਸੀਂ ਖਲੋਤੇ ਹੋ ਨਾ ਉਹਨੂੰ ਛੱਡਣਾ ਪੈਣਾ। ਜੇ ਤੁਸੀਂ ਉੱਥੇ ਹੀ ਖਲੋਤੇ ਹੋ ਤੇ ਨਹਾਈ ਜਾ ਰਹੇ ਹੋ ਤੇ ਫਿਰ ਕਦੀ ਵੀ ਬੰਦਾ ਸਵੱਛ ਨਹੀਂ ਹੋ ਸਕਦਾ। ਹੁਣ ਕਈ ਖਿਮਾ ਕਰਨਾ, ਮੈਂ ਮਾਫੀ ਮੰਗਦਾ ਦੋਵੇਂ ਹੱਥ ਜੋੜ ਕੇ, ਕਈ ਬੰਦਿਆਂ ਨੇ ਸਹਿਜ ਪਾਠ ਵੀ ਬਥੇਰੇ ਕੀਤੇ ਨੇ ਬਾਣੀ ਦੇ, ਕੇਂਦਰ ਨਹੀਂ ਜੀਵਨ ਦਾ ਛੱਡਿਆ, ਉਹ ਉੱਥੇ ਹੀ ਨੇ। ਕਾਗ ਬਿਰਤੀ ਹੁੰਦੀ ਨਾ, ਕਾਗ ਬਿਰਤੀ ਕਿਹੜੀ ਹੁੰਦੀ, ਉਹ ਕਊਆ ਵਾਲੀ ਬਿਰਤੀ ਕਹਿੰਦੇ। ਕਊਆ ਕਊਆ ਜਿਹੜਾ ਹੁੰਦਾ ਨਾ, ਜਦੋਂ ਕਿਤੇ ਉਹਨੂੰ ਮੱਖਣ ਮਿਲ ਜਾਂਦਾ ਤੇ ਉਹ ਮੱਖਣ ਦੇ ਵਿੱਚ ਚੁੰਝ ਮਾਰਦਾ। ਪਰ ਜਦੋਂ ਕਿਤੇ ਤੁਸੀਂ ਇਹ ਵੇਖ ਲਓ ਵੀ ਕਾਂ ਨੇ ਮੱਖਣ 'ਚ ਚੁੰਝ ਮਾਰੀ ਹੈ ਤੇ ਭੁਲੇਖਾ ਨਾ ਖਾ ਜਾਇਓ, ਉਹਨੇ ਗੰਦਗੀ 'ਚ ਵੀ ਮਾਰਨੀ ਜਾ ਕੇ, ਸਮਝ ਗਏ ਬੇਨਤੀ ਨੂੰ। ਕਾਂ ਮੱਖਣ 'ਚ ਵੀ ਚੁੰਝ ਮਾਰ ਜਾਂਦਾ ਤੇ ਕਾਂ ਉਹਨੇ ਗੰਦਗੀ, ਉਹਨੇ ਚਿੱਕੜ 'ਚ ਵੀ ਮੂੰਹ ਮਾਰ ਲੈਣਾ ਤੇ ਉਹਨੇ ਗੰਦਗੀ ਉਹਨੇ ਮੱਖਣ 'ਚ ਵੀ ਮਾਰ ਦੇਣਾ। ਹੁਣ ਕੀ ਹੁੰਦਾ, ਜਿਹੜੇ ਕਈ ਵਾਰੇ ਸਾਡੇ ਵਰਗੇ, ਮੈਂ ਚਲੋ ਆਪਣੇ ਆਪਣੀ ਗੱਲ ਕਰ ਰਿਹਾ, ਸਾਡੇ ਵਰਗੇ ਉਹ ਦੋਵੇਂ ਪਾਸੇ ਮੂੰਹ ਮਾਰਦੇ ਨੇ, ਉਹ ਬਾਣੀ 'ਚ ਵੀ ਮੂੰਹ ਮਾਰ ਲੈਂਦੇ ਨੇ, ਮੱਖਣ 'ਚ ਵੀ ਉਹਨਾਂ ਨੇ ਮੂੰਹ ਮਾਰਿਆ, ਪਰ ਕਿਉਂਕਿ ਅੰਦਰ ਦੀ ਬਿਰਤੀ ਤੇ ਮਲੀਨ ਹੈ ਨਾ, ਪਰ ਉਹਨਾਂ ਨੇ ਨਿੰਦਿਆ, ਬਖੀਲੀ ਇਹ ਚੀਜ਼ਾਂ ਵੀ ਆਪਣੇ ਜੀਵਨ 'ਚੋਂ ਕੱਢੀਆਂ ਨਹੀਂ ਹੁੰਦੀਆਂ, ਉਹ ਚਿੱਕੜ 'ਚ ਵੀ ਬਰਾਬਰ ਮੂੰਹ ਮਾਰਦੇ ਨੇ। ਤੂੰ ਕਊਏ ਨੂੰ ਵੇਖ ਕੇ ਜਿਵੇਂ ਭੁਲੇਖਾ ਨਹੀਂ ਖਾਣਾ ਚਾਹੀਦਾ ਬੰਦੇ ਨੂੰ, ਇੱਦਾਂ ਹੀ ਜਿਹੜਾ ਹੈ ਮਾਨਸਿਕ ਤੌਰ ਤੇ ਜਿੱਥੇ ਬਿਰਤੀ ਬੰਦੇ ਦੀ ਖਲੋਤੀ ਹੈ ਉੱਥੇ ਖਲੋਤੀ ਹੈ। ਬਸ ਇੱਕ ਚੀਜ਼ ਦੀ ਹਉਮੈ ਚੁੱਕੀ ਫਿਰਦਾ ਜੀ, ਅਸੀਂ ਤੇ ਸਹਿਜ ਪਾਠ ਕਰਦੇ ਹਾਂ, ਅਸੀਂ ਤੇ ਪਾਠ ਕਰਦੇ ਹਾਂ, ਅਸੀਂ ਤੇ ਬਾਣੀ ਪੜ੍ਹਦੇ ਹਾਂ। ਹੁਣ ਕਊਆ ਇਸ ਚੀਜ਼ ਦੀ ਹਉਮੈ ਚੁੱਕੀ ਫਿਰੇ, ਵੇਖੋ ਜੀ ਮੈਂ ਤੇ ਮੱਖਣ 'ਚ ਮੂੰਹ ਮਾਰਦਾ, ਮੱਖਣ 'ਚ ਮੂੰਹ ਮਾਰਦਾ, ਉਹਨੂੰ ਕੋਈ ਕਹੇਗਾ ਵੀ ਲੈ ਯਾਰ ਇਹਦੇ ਨਾਲ ਕੀ ਹੋ ਚੱਲਿਆ, ਤੂੰ ਸਾਨੂੰ ਪਤਾ ਇੱਥੇ ਮੱਖਣ 'ਚ ਮਾਰਨ ਡਿਆ ਤੇ ਇੱਥੋਂ ਬਾਹਰ ਜਾਂਦੇ ਹਾਂ ਤੂੰ ਕੱਚ ਮਾਰਨਾ, ਫਿਰ ਗੰਦਗੀ 'ਚ ਮੂੰਹ ਮਾਰ ਦੇਣਾ। ਅਸੀਂ ਕੇਂਦਰ ਨੇ ਮਤਲਬ ਨਹਾ ਰਹੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਨਹਾ ਜ਼ਰੂਰ ਰਹੇ ਹਾਂ, ਪਰ ਤੁਹਾਨੂੰ ਇਹ ਵੀ ਤੇ ਪਤਾ ਹੋਣਾ ਚਾਹੀਦਾ ਵੀ ਤੁਸੀਂ ਬਾਲਟੀ ਦੇ ਵਿੱਚ ਪਾਣੀ ਸਾਫ਼ ਹੈ ਕਿ ਗੰਦਾ ਹੈ। ਤੁਸੀਂ ਦਾਅਵਾ ਤੇ ਇਹ ਕਰੀ ਜਾ ਰਹੇ ਹੋ ਵੀ ਮੈਂ ਨਹਾ ਰਿਹਾ ਨਹਾ ਰਿਹਾ ਨਹਾ ਰਿਹਾ ਨਹਾ ਰਿਹਾ, ਤੇ ਕੋਈ ਸਿਆਣਾ ਬਣਦਾ ਆਉਂਦਾ ਉਹ ਕਹਿੰਦਾ ਭਾਈ ਬਾਲਟੀ ਨੂੰ ਬਦਲ, ਇਸ ਬਾਲਟੀ ਦੇ ਵਿੱਚ ਜਿਹੜੇ ਪਾਣੀ ਨਾਲ ਤੂੰ ਨਹਾ ਰਿਹਾ ਨਾ, ਇਹ ਪਾਣੀ ਤੈਨੂੰ ਹੋਰ ਲਬੇੜ ਰਿਹਾ, ਇਹ ਪਾਣੀ ਤੈਨੂੰ ਸਾਫ਼ ਨਹੀਂ ਕਰ ਰਿਹਾ। ਜਾਂ ਫਿਰ ਜੇ ਸਾਫ਼ ਪਾਣੀ ਨਾਲ ਨਹਾ ਰਿਹਾ ਤੇ ਤੂੰ ਖਲੋਤਾ ਤੇ ਚਿੱਕੜ 'ਚ ਹੀ ਹੈ ਨਾ। ਹੁਣ ਤੁਸੀਂ ਵੇਖੋ ਜੀ, ਧੋਣ ਤੱਕ ਬੰਦਾ ਚਿੱਕੜ 'ਚ ਖਲੋਤਾ ਹੋਵੇ, ਇੱਦਾਂ ਐਂ ਗੱਡਿਆ ਹੋਵੇ ਪੂਰਾ, ਤੇ ਸਾਫ਼ ਪਾਣੀ ਦੀਆਂ ਬਾਲਟੀਆਂ ਉੱਤੇ ਸੁੱਟੀ ਜਾਵੇ, ਕਦੀ ਉਹ ਸਾਫ਼ ਹੋ ਸਕਦਾ ਨਹੀਂ। ਉਹਨੂੰ ਇੰਨੀ ਮੱਤ ਚਾਹੀਦੀ ਹੈ ਵੀ ਇਸ ਚਿੱਕੜ ਦੇ ਵਿੱਚੋਂ ਨਿਕਲ ਕੇ ਮੈਂ ਖਲੋਵਾਂ ਉਸ ਜਗ੍ਹਾ ਤੇ ਜਿੱਥੇ ਚਿੱਕੜ ਨਾ ਹੋਵੇ, ਤੇ ਫਿਰ ਜੇ ਫਿਰ ਉਹ ਪਾਣੀ ਆਪਣੇ ਉੱਤੇ ਸੁੱਟਾਂ, ਜਦੋਂ ਮੈਂ ਆਪਣਾ ਕੇਂਦਰ ਬਦਲਾਂਗਾ ਨਾ ਤੇ ਫਿਰ ਗੱਲ ਬਣਨੀ ਹੈ, ਕੇਂਦਰ ਬਦਲਣਾ ਪੈਣਾ। ਤੂੰ ਬੰਦੇ ਦੀ ਬਿਰਤੀ ਹੈ, ਬੰਦਾ ਕੇਂਦਰ ਨਹੀਂ ਬਦਲਦਾ, ਆਪਣਾ ਥਾਂ ਨਹੀਂ ਬਦਲਦਾ, ਖਲੋਤਾ ਉੱਥੇ ਹੀ ਹੈ ਬਸ। ਕਦੀ ਆਪਣੇ ਉੱਤੇ ਮੇਰੇ ਵਰਗਾ ਕਥਾ ਦੀਆਂ ਬਾਲਟੀਆਂ ਭਰ ਭਰ ਸੁੱਟੀ ਜਾ ਰਿਹਾ, ਕੋਈ ਪਾਠਾਂ ਦੀਆਂ ਸੁੱਟੀ ਜਾ ਰਿਹਾ, ਕੋਈ ਕੀਰਤਨ ਦੀਆਂ ਸੁੱਟੀ ਜਾ ਰਿਹਾ, ਕੋਈ ਸਹਿਜ ਪਾਠਾਂ ਦੀਆਂ ਸੁੱਟੀ ਜਾ ਰਿਹਾ, ਪਰ ਆਪਣੇ ਆਪ ਨੂੰ ਉੱਥੇ ਉੱਥੋਂ ਬਦਲਣਾ ਚਾਹੁੰਦਾ ਨਹੀਂ। ਸੋ ਬਦਲਣਾ ਪੈਣਾ, ਫੋਕਸ ਉਸ ਚੀਜ਼ 'ਚੋਂ ਪਾਸੇ ਹੋਣਾ ਪੈਣਾ, ਫਿਰ ਸਵਾਦ ਹੈ। ਤੋ ਮਹਾਰਾਜ ਨੇ ਬੜਾ ਪਿਆਰਾ ਵਾਕ ਰੱਖਿਆ, ਆਖਿਆ ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ। ਜਦੋਂ ਮੇਰੇ ਜੀਵਨ ਵਿੱਚ ਰੱਬ ਦੇ ਨਾਮ ਦਾ ਆਸਰਾ ਨਹੀਂ ਹੈ ਤੇ ਕਿੱਦਾਂ ਦਾ ਜੀਵਨ ਹੋਵੇਗਾ। ਮੈਂ ਕਲਪਨਾ ਕਰਕੇ ਵੇਖ ਰਿਹਾ ਵੀ ਬੜਾ ਭੈੜਾ ਜੀਵਨ ਹੈ, ਕਿਉਂਕਿ ਮੈਂ ਵੇਖ ਰਿਹਾ ਨਾ ਆਲੇ ਦੁਆਲੇ ਵਿੱਚ ਰੱਬੀ ਨਾਮ ਨੂੰ ਵਿਸਾਰ ਕੇ ਲੋਕ ਕਿੱਦਾਂ ਦਾ ਜੀਵਨ ਜੀਉ ਰਹੇ ਨੇ, ਕਿੱਦਾਂ ਦਾ। ਪਹਿਲਾ ਬੋਲ ਹੈ, ਹੁਣ ਕਬੀਰ ਸਾਹਿਬ ਕਹਿੰਦੇ ਨੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਵੀ ਮੈਂ ਤੇ ਕੋਈ ਜੋਗੀਆਂ ਵਾਲੇ ਕੰਮ ਵੀ ਨਹੀਂ ਕਰਦਾ ਵੀ ਸ਼ਾਇਦ ਇਹਦੇ ਨਾਲ ਹੀ ਪਾਰ ਉਤਾਰਾ ਹੋ ਜਾਵੇ, ਉਹੋ ਜਿਹੇ ਕਰਮ ਵੀ ਮੈਨੂੰ ਨਹੀਂ ਆਉਂਦੇ। ਬਿਨ ਬੈਰਾਗ ਨਾ ਛੁੱਟ ਸਮਾਇਆ। ਹੁਣ ਗੱਲ ਇੰਨੀ ਹੈ ਵੀ ਜਿੰਨਾ ਚਿਰ ਬੈਰਾਗ ਪੈਦਾ ਨਹੀਂ ਹੁੰਦਾ ਉਨਾ ਚਿਰ ਮਾਇਆ ਤੋਂ ਖਿਹੜਾ ਵੀ ਛੁੱਟਦਾ ਨਹੀਂ ਹੈ। ਤੇ ਬੈਰਾਗ ਜੋਗੀ ਕਹਿੰਦੇ ਨੇ ਸਾਡੇ ਵਾਲਾ ਕਰਮ ਕਰੋ ਤੇ ਫਿਰ ਹੋਵੇਗਾ, ਪਰ ਨਹੀਂ। ਤੁਸੀਂ ਬਚਨ ਪੜ੍ਹਦੇ ਹੋ, ਮਹਾਰਾਜ ਨੇ ਉੱਥੇ ਆਖਿਆ ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ। ਤੇ ਯੋਗ ਮਿਲਦਾ ਕਿਵੇਂ? ਸਤਿਗੁਰੂ ਹਜ਼ੂਰ ਮਹਾਰਾਜ ਨੇ ਆਖਿਆ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਹਿ ਉਪਦੇਸ਼। ਆਹ ਹੈ ਬੈਰਾਗੀ ਬਣਨ ਦਾ ਤਰੀਕਾ ਕਿ ਤੁਸੀਂ ਜਿੱਥੇ ਬੈਠੇ ਹੋ ਤੁਹਾਨੂੰ ਯੋਗ ਮਿਲਾਪ ਉੱਥੇ ਹੀ ਹੋ ਜਾਣਾ, ਬਟ ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਬਣਾਉਣੀ ਪੈਣੀ ਹੈ। ਯੋਗ ਨਾ ਭਗਵੀਂ ਕੱਪਣੀ, ਯੋਗ ਨਾ ਮੈਲੇ ਵੇਸ, ਨਾ ਤੇ ਭਗਵੇਂ ਪਾਇਆ ਯੋਗ ਮਿਲਾਪ, ਗੱਲੀ ਯੋਗ ਨਾ ਹੋਈ, ਗੱਲਾਂ ਬਾਤਾਂ ਨਾਲ ਯੋਗ ਥੋੜਾ ਮਿਲਦਾ। ਸੋ ਯੋਗ ਨਾ ਭਗਵੀਂ ਕੱਪਣੀ, ਯੋਗ ਨਾ ਮੈਲੇ ਵੇਸ, ਨਾ ਮੈਲੇ ਵੇਸ ਪਾਇਆ, ਮੈਲੇ ਕੁਚੈਲੇ ਰਿਹਾ, ਕੋਈ ਯੋਗ ਮਿਲਾਪ ਹੁੰਦਾ ਹੈ। ਨਾਨਕ ਘਰ ਬੈਠਿਆਂ ਯੋਗ ਪਾਈਐ, ਮਹਾਰਾਜ ਨੇ ਆਖਿਆ ਸਤਿਗੁਰ ਕਹਿ ਉਪਦੇਸ਼, ਗੁਰੂ ਦੇ ਉਪਦੇਸ਼ ਦੁਆਰਾ ਯੋਗ ਮਿਲਾਪ ਹੁੰਦਾ ਹੈ, ਬੰਦਾ ਯੋਗੀ ਬਣਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਮੈਂ ਕਿਸੇ ਯੋਗ ਦੀ ਵਿਧੀ ਕਿਸੇ ਧਿਆਨ ਵਿੱਚ ਆਪਣਾ ਚਿੱਤ ਨਹੀਂ ਲਾਇਆ, ਮੈਂ ਕੋਈ ਮੈਡੀਟੇਸ਼ਨ ਨਹੀਂ ਕਰਦਾ। ਪਰ ਹੁਣ ਅਗਲਾ ਸਵਾਲ ਹੈ ਵੀ ਬਿਨ ਵੈਰਾਗ, ਜਿੰਨਾ ਚਿਰ ਵੈਰਾਗ ਪੈਦਾ ਨਹੀਂ ਹੁੰਦਾ, ਵੈਰਾਗ ਦਾ ਮਤਲਬ ਸਮਝਦੇ, ਕਿਸੇ ਚੀਜ਼ ਤੋਂ ਵੈਰਾਗ ਹੋ ਗਿਆ, ਬੰਦਾ ਵੈਰਾਗੀ ਹੋ ਗਿਆ, ਕੋਈ ਚੀਜ਼ ਛੱਡ ਦਿੱਤੀ ਬੰਦੇ ਨੇ, ਆਖਿਆ ਬਿਨ ਵੈਰਾਗ ਜਿੰਨਾ ਚਿਰ ਵੈਰਾਗ ਪੈਦਾ ਨਹੀਂ ਹੁੰਦਾ, ਨਾ ਛੁੱਟਸ ਮਾਇਆ, ਉਹਨਾਂ ਚਿਰ ਤੱਕ ਬੰਦਾ ਮਾਇਆ ਤੋਂ ਖਹਿੜਾ। ਵੈਰਾਗ ਦਾ ਵੈਸੇ ਮਤਲਬ ਹੁੰਦਾ ਜੀ ਉਦਾਸ ਹੋਣਾ। ਹੁਣ ਜਦੋਂ ਤੁਸੀਂ ਕਿਸੇ ਨਾਲੋਂ ਉਦਾਸ ਹੋ ਜਾਂਦੇ ਹੋ ਤੇ ਫਿਰ ਤੁਸੀਂ ਉਹਦਾ ਖਹਿੜਾ ਛੱਡ ਦਿਓ। ਆਖਿਆ ਹੁਣ ਮਾਇਆ ਵਾਲੇ ਬੰਨੇ ਉਦਾਸ ਕਿਵੇਂ ਹੋਈਏ ਤਾਂ ਕਿ ਇਹਦਾ ਖਹਿੜਾ ਛੁੱਟ ਸਕੇ? ਤੇ ਇੱਕ ਤੇ ਤਰੀਕਾ ਹੈ ਵੀ ਯੋਗੀਆਂ ਵਾਲਾ ਵੀ ਘਰ ਬਾਰ ਛੱਡ ਕੇ ਤੁਰ ਜਾਓ, ਪਰ ਇਹ ਤਰੀਕਾ ਮਹਾਰਾਜ ਨੇ ਕਿਹਾ ਇਦਾਂ ਵੀ ਨਹੀਂ ਛੁੱਟਦਾ, ਕਿਉਂਕਿ ਜਿਹੜੇ ਲੋਕ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ ਜੂਹੂ ਬਿਕਾਰਨ ਛੋਡੀ ਪਾਪੀ ਮਨ ਮੰਦਾ। ਹੁਣ ਇੱਦਾਂ ਵੀ ਉਦਾਸ ਨਹੀਂ ਹੋਇਆ ਜਾਣਾ। ਹੁਣ ਕਬੀਰ ਸਾਹਿਬ ਨੇ ਨਾ ਅਖੀਰਲੇ ਜਿਹੜਾ ਪਦਾ ਹੈ ਉਹਦੇ ਵਿੱਚ ਦੇਖਿਆ ਵੀ ਲਿਖਿਆ ਕਹੋ ਕਬੀਰ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਕਹਿ ਸਾਰੀ ਦੁਨੀਆ ਦੇ ਵਿੱਚ ਮੈਂ ਭਾਲ ਕਰ ਚੁੱਕਿਆ, ਖੋਜੋ ਅਸਮਾਨ। ਅਸਮਾਨ ਦਾ ਮਤਲਬ ਸਮਝਦੇ, ਅਸਮਾਨ ਵੱਡਾ ਏਰੀਆ ਹੁੰਦਾ। ਆਖਿਆ ਮੈਂ ਸਾਰੇ ਪਾਸੇ ਭਾਲ ਕਰ ਚੁੱਕਾ। ਕਹੋ ਕਬੀਰ ਖੋਜੋ ਅਸਮਾਨ, ਹੇ ਕਬੀਰ ਮੈਂ ਆਕਾਸ਼ ਤੱਕ ਭਾਵ ਸਾਰੀ ਦੁਨੀਆ ਤੱਕ ਮੈਂ ਭਾਲ ਕਰ ਚੁੱਕਿਆ, ਪਰ ਮੈਨੂੰ ਰੱਬ ਦੇ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਲੱਭਿਆ ਜਿਹੜਾ ਮੇਰੇ ਅੰਦਰ ਉਦਾਸੀ ਪੈਦਾ ਕਰ ਸਕੇ। ਰਾਮ ਸਮਾਨ ਨਾ ਦੇਖੋ ਆਣ, ਰੱਬ ਦੇ ਸਮਾਨ ਕੋਈ ਹੋਰ ਆਣ ਤੁਲ ਨਹੀਂ ਹੈ। ਖੋਜੋ ਅਸਮਾਨ, ਸਾਰੀ ਦੁਨੀਆ ਖੋਜ ਕੇ ਵੇਖ ਲਿਆ, ਸਾਰੇ ਪਾਸੇ ਭਟਕ ਕੇ ਵੇਖ ਲਿਆ। ਤੋ ਜਿਵੇਂ ਆਪਾਂ ਇੱਕ ਬਚਨ ਬਾਣੀ ਦਾ ਪੜ੍ਹਦੇ ਹਾਂ, ਹੁਕਮਨਾਮਾ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਵੀ ਤੱਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਵੀ ਸਾਰੀ ਧਰਤੀ ਦਾ ਕੋਈ ਬੰਦਾ ਭ੍ਰਮਣ ਕਰ ਲਵੇ ਤੇ ਤਾਂ ਵੀ ਗੱਲ ਨਹੀਂ ਬਣਨੀ। ਸੋ ਰੱਬੀ ਨਾਮ ਤੇ ਰੱਬ ਦੇ ਸਮਾਨ ਹੋਰ ਕੋਈ ਨਹੀਂ ਹੈ ਜਿਹੜਾ ਮੇਰੇ ਅੰਦਰ ਉਦਾਸੀ ਵੈਰਾਗ ਪੈਦਾ ਕਰ ਸਕੇ। ਸੋ ਗੁਰੂ ਕਿਰਪਾ ਕਰੇ। ਇਹ ਸੀ ਗੌੜੀ ਰਾਗ ਵਿੱਚ ਕਬੀਰ ਸਾਹਿਬ ਜੀ ਦੇ ਦੋ ਪਦੇ ਵਾਲੇ ਸ਼ਬਦ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕਿਉਂਕਿ ਖੋਜਤ ਖੋਜ ਤੱਤ ਵਿਚਾਰਿਓ, ਦਾਸ ਗੋਬਿੰਦ ਪ੍ਰਾਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਰਵ ਕਰਾਉਣਗੇ। ਆਓ ਬੜੇ ਪਿਆਰ ਨਾਲ ਇਹਨਾਂ ਪਾਸੋਂ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੱਲ੍ਹ ਨੂੰ ਦੋ ਤਿੰਨ ਖੰਡ ਪਾਠ ਆਰੰਭ ਹੋਣਗੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਕੱਲ੍ਹ ਨੂੰ ਆਨੰਦ ਕਾਰਜ ਬਾਰੇ ਵਰਕਸ਼ਾਪ ਵੀ ਅੱਗੇ ਲੱਗ ਰਹੀ ਹੈ, ਹੋ ਰਹੀ ਹੈ ਜਾਣਕਾਰੀ ਲਈ, ਉਹ ਹੈ 6:30 ਤੋਂ 8 ਵਜੇ ਤੱਕ। ਆਓ ਹੁਣ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਸਤਿਗੁਰੂ ਜੀ ਕਿਰਪਾ ਕਰਨ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਸਤਿਗੁਰਾਂ ਜੀ ਨੇ ਮਹਾਨ ਮਹਿਰਾਮਤ ਬਖਸ਼ਿਸ਼ ਕੀਤੀ, ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠ ਕਰਕੇ ਅੰਮ੍ਰਿਤਮਈ ਬਾਣੀ, ਅੰਮ੍ਰਿਤਮਈ ਜਾਪ, ਉਸ ਪਰਮਾਤਮਾ ਦੀ ਅਰਾਧਨਾ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਕਰਨਾ ਕੀਤੀ ਹੈ। ਕਬੀਰ ਏਕ ਘਰੀ ਆਦੀ ਕਰੀ, ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ, ਜੋ ਕਿਨੋ ਸੋ ਲਾਭ। ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਥੋੜੇ ਤੋਂ ਥੋੜਾ ਸਮਾਂ ਕੀਤਾ ਹੋਇਆ ਜਾਪ ਸਾਡੇ ਤੁਹਾਡੇ ਸਾਰਿਆਂ ਵਾਸਤੇ ਲਾਭਦਾਇਕ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਦੂਰ ਦੁਰਾਡੇ ਤੋਂ ਨਿਤਾ ਪ੍ਰਤੀ ਆਪ ਉਸ ਪਰਮਾਤਮਾ ਦੇ ਦਰ ਤੇ ਆਪਣੇ ਮਨ ਦੀਆਂ ਭਾਵਨਾਵਾਂ ਲੈ ਕੇ ਪਹੁੰਚਦੇ ਹੋ। ਉਹ ਪਰਮਾਤਮਾ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਅਤੇ ਉਹ ਪਰਮਾਤਮਾ ਬੜਾ ਦਿਆਲੂ ਕਿਰਪਾਲੂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਹਰ ਕਰਤਾ ਸਭ ਕੁਛ ਜਾਣਦਾ। ਜਿਹੜੀ ਚੀਜ਼ ਨੂੰ ਅਸੀਂ ਡਿਜ਼ਰਵ ਕਰਦੇ ਹਾਂ ਨਾ, ਦਾਤ ਸਾਨੂੰ ਉਸੇ ਦੀ ਮਿਲਣੀ ਹੈ, ਕਿਉਂਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੇ ਸੋਈ ਥੀ ਸੀ, ਜੋ ਤੂੰ ਦੇਹੇ ਸੋਈ ਹੋ ਪਾਈ। ਜਿਹੜੀ ਚੀਜ਼ ਨੂੰ ਅਸੀਂ ਡਿਜ਼ਰਵ ਕਰਦੇ ਹਾਂ ਨਾ, ਪਰਮਾਤਮਾ ਉਸ ਦੀ ਦਾਸਾਂ ਨੂੰ ਜ਼ਰੂਰ ਬਖਸ਼ਿਸ਼ ਕਰਦਾ, ਕਿਉਂਕਿ ਉਹ ਸਾਡਾ ਸੱਚਾ ਸਾਈਂ ਹੈ। ਸਤਿਗੁਰੂ ਜੀ ਮਿਹਰ ਕਰੇ, ਇਤਨੀ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ 20,000 ਫੌਜ ਮੁਹੰਮਦ ਖਾਂ ਦੇ ਵੱਲੋਂ। ਹੁਣ ਪਿਆਰ ਵਾਲਿਓ, ਜਦੋਂ 20,000 ਫੌਜ ਆ ਗਈ ਤੇ ਜ਼ਕਰੀਆ ਖਾਂ ਦੀਆਂ ਆਪਣੀਆਂ ਵਾਰਾਂ

ਹੁਣ ਭੰਡਾ ਨੇ ਆਖ ਦਿੱਤਾ, ਉਹਨਾਂ ਦੇ ਭੰਡਾ ਦੇ ਸਰਦਾਰ ਨੇ ਆਖਿਆ ਵੀ ਤੁਸੀਂ ਸਾਡੇ ਕੋਲ ਸਿੱਖੀ ਦਾ ਰੋਲ ਅਦਾ ਕਰਵਾਉਣਾ ਚਾਹੁੰਦੇ ਹੋ ਵੀ ਸਿੱਖ ਕਿੱਦਾਂ ਦੇ, ਸ਼ਾਸਤਰ ਪਾ ਦਿੱਤੇ ਗਏ ਸਿਰਾਂ ਦੇ ਉੱਤੇ, ਦਮਾਲੇ ਸਜਾ ਦਿੱਤੇ ਗਏ, ਲੰਮੇ ਚੋਲੇ ਪਾ ਦਿੱਤੇ ਗਏ ਤੇ ਘੋੜੇ ਦੇ ਦਿੱਤੇ ਗਏ, ਐਨ ਫੌਜਾਂ ਜਿੱਦਾਂ ਘੁੰਮਦੀਆਂ ਹੁੰਦੀਆਂ, 7-8 ਮਰਾਸੀ ਸੀ, ਭੰਡ ਸੀ। ਔਰ ਉਹਨਾਂ ਨੇ ਫਿਰ ਇੱਕ ਸਲਾਹ ਕੀਤੀ, ਕਹਿੰਦੇ ਹੁਣ ਤੁਸੀਂ ਸਾਡੇ ਉੱਤੇ ਹਮਲਾ ਕਰਿਓ, ਅਸੀਂ ਸਿੰਘਾਂ ਦੇ ਰੂਪ ਵਿੱਚ ਜੀ ਇਹ ਤਜਵੀਜ਼ ਰੱਖ ਲਈ। ਇੱਕ ਪਾਸੇ ਉਹ ਭੰਡ ਜਿਹੜੇ ਨਕਲੀ ਸਿੰਘ ਬਣੇ ਹੋਏ ਸਨ, ਦੇਖੋ ਗੁਰੂ ਪਿਆਰਿਓ ਕਿੱਡੀ ਰਹਿਮਤ ਵਰਤਦੀ ਹੈ ਗੁਰੂ ਪਾਤਸ਼ਾਹ ਦੀ,

ਵੀ ਜਿਹੜੀ ਸਿੱਖ ਬਰਦਾਸ਼ਤ ਨਹੀਂ ਕਰਦਾ। ਉਹਨਾਂ ਨੂੰ ਬੜੇ ਜੋਸ਼ ਦੇ ਨਾਲ, ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਗ੍ਰਿਫਤ ਕੀਤਾ ਜਾਂਦਾ ਤੇ ਉਹਨਾਂ ਨੂੰ ਖਾਨ ਸਾਹਿਬ ਸਾਨੂੰ ਆਪ ਨਹੀਂ ਪਤਾ। ਪੰਥ ਉਹਨਾਂ ਦੇ ਵਿੱਚ ਪੰਥ ਵਸ ਗਿਆ, ਉਹਨਾਂ ਦੇ ਵਿੱਚ ਕਲਗੀਆਂ ਵਾਲਾ।

ਮਹੀਨੇ ਲੰਘੇ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਥੇਦਾਰ ਅਕਾਲ ਚਲਾਣਾ ਕਰ ਗਿਆ। ਇਹਨਾਂ ਫੇਰ ਜ਼ਕਰੀਆ ਖਾਨ ਨੇ ਇੱਕ ਤੇ ਜਿਹੜੀ ਸਲਾਨਾ ਉਹ ਜ਼ਬਤ ਕਰ ਲਈ ਤੇ ਆਖ ਦਿੱਤਾ ਸਰਦਾਰ ਸਾਹਿਬ ਤੁਹਾਨੂੰ ਅੱਜ ਤੋਂ ਜਗੀਰ ਨਹੀਂ ਮਿਲੇਗੀ। ਹਾਂ ਜੇ ਤੁਸੀਂ ਚਾਹੁੰਦੇ ਹੋ ਤੇ ਜਿੰਨੀਆਂ ਤੁਹਾਡੇ ਨਾਲ ਫੌਜਾਂ ਇਹਨਾਂ ਨੂੰ ਲੈ ਕੇ ਤੇ ਤੁਸੀਂ ਸਰਕਾਰ ਦੇ ਵਿੱਚ ਨੌਕਰੀ ਕਰ ਸਕਦੇ ਹੋ। ਤੁਸੀਂ ਆਪਣੀਆਂ ਫੌਜਾਂ ਨੂੰ ਲੈ ਕੇ ਸਾਡੀਆਂ ਫੌਜਾਂ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਤੁਸੀਂ ਆਪਣੀਆਂ ਫੌਜਾਂ ਦੇ ਸਰਦਾਰ ਰਹੋਗੇ। ਪਰ ਗੁਰੂ ਪਿਆਰਿਓ ਸਰਦਾਰ ਕਪੂਰ ਸਿੰਘ ਜੀ ਹੋਣੀ ਇਹ ਸਭ ਕੁਝ ਟਕਰਾ ਦਿੰਦੇ, ਕਹਿੰਦੇ ਨਹੀਂ ਮੇਰਾ ਖਾਲਸਾ ਪੰਥ ਮੇਰੇ ਤੋਂ ਪਹਿਲਾਂ, ਅਸੀਂ ਤੁਹਾਡੀਆਂ ਨੌਕਰੀਆਂ ਨੂੰ ਨਹੀਂ ਮੰਨਦੇ। ਹੁਣ ਫਿਰ ਇਧਰੋਂ ਸਰਕਾਰ ਦੀ ਫਿਰ ਸਖਤੀ, ਚੌਥੀ ਦੀ ਇਹ ਗੱਲ ਹੈ, ਫਿਰ ਸਰਕਾਰ ਦੀ ਸਖਤੀ ਹੋ ਜਾਂਦੀ ਹੈ ਤੇ ਗੁਰੂ ਕਾ ਖਾਲਸਾ ਫਿਰ ਪਿੰਡਾਂ ਤੋਂ ਬਾਗੀ ਹੋ ਜਾਂਦਾ ਹੈ। ਗੁਰੂ ਪਿਆਰਿਓ ਸਾਲ ਦੋ ਸਾਲ ਦੇ ਵਿੱਚ ਜਿੰਨਾ ਕੁ ਗੁਰੂ ਕੇ ਖਾਲਸੇ ਦੇ ਕੋਲੋਂ ਵੱਧ ਤੋਂ ਵੱਧ ਇਹਨਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੰਮ ਕੀਤਾ, ਆਪਣੇ ਬਾਲ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਯਤਨ ਕੀਤਾ ਤੇ ਸਾਲ ਦੋ ਸਾਲ ਦੇ ਵਿੱਚ ਕਿੰਨਾ ਕੁ ਹੋ ਸਕਦਾ ਸੀ। ਫਿਰ ਗੁਰੂ ਕਾ ਖਾਲਸਾ ਇੱਧਰ ਕੋਈ ਪਹਾੜਾਂ ਵੱਲ ਨਿਕਲ ਗਿਆ, ਕੋਈ ਰਾਜਸਥਾਨ ਵੱਲ ਨਿਕਲ ਗਿਆ, ਕੋਈ ਲੱਖੀ ਜੰਗਲ ਵੱਲ ਨਿਕਲ ਗਿਆ। ਇਸ ਤਰ੍ਹਾਂ ਕਰਕੇ ਫਿਰ ਇਹਨਾਂ ਨੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਆਖਰ 1738 ਈਸਵੀ ਦੀ ਦੀਵਾਲੀ ਆਉਂਦੀ ਹੈ, ਉਦੋਂ ਫਿਰ ਭਾਈ ਮਨੀ ਸਿੰਘ ਜੀ ਦੂਰ ਦੀ ਸੋਚਦੇ ਨੇ, ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਕਾ ਖਾਲਸਾ ਇਕੱਠਾ ਕੀਤਾ ਜਾਵੇ ਔਰ ਗੁਰਮਤੇ ਕੀਤੇ ਜਾਣ। ਕਿੰਨਾ ਚਿਰ ਹੋ ਗਿਆ, 3-4 ਸਾਲ ਹੋ ਗਏ ਉਹਨਾਂ ਨੂੰ ਘਰਾਂ ਤੋਂ ਗਿਆ ਹੋਇਆ ਨੂੰ, ਉਹਨਾਂ ਦੇ ਬਾਲ ਬੱਚੇ ਛੋਟੇ ਨੇ ਇੱਥੇ ਤੇ ਆਉਣੇ ਚਾਹੀਦਾ ਤੇ ਸਤਸੰਗ ਜੀ ਭਾਈ ਮਨੀ ਸਿੰਘ ਜੀ ਉਹਨਾਂ ਨੇ ਬੜੇ ਦੂਰ ਅੰਦੇਸ਼ੀ ਸਨ, ਦੂਰ ਦੀ ਸੋਚ ਕੇ ਕੁਝ ਵਿੱਚ ਬੰਦੇ ਪਾ ਕੇ ਤੇ ਸਰਕਾਰ ਦੇ ਨਾਲ ਇੱਕ ਗੱਲ ਤੈਅ ਕੀਤੀ ਹੈ। ਕਹਿੰਦੇ ਅਸੀਂ ਦੀਵਾਲੀ ਦਾ ਮੇਲਾ ਮਨਾਉਣਾ ਚਾਹੁੰਦੇ ਹਾਂ ਔਰ ਸਾਨੂੰ ਇਜਾਜ਼ਤ ਦਿੱਤੀ ਜਾਵੇ ਔਰ ਉਹਦੇ ਵਿੱਚ ਕਾਜੀ ਅਬਦੁਲ ਰਹਿਮਾਨ, ਕਾਜੀ ਅਬਦੁਲ ਰਹਿਮਾਨ ਇੱਥੇ ਅੰਮ੍ਰਿਤਸਰ ਦਾ ਵੱਡਾ ਕਾਜੀ ਸੀ ਔਰ ਉਹਦੇ ਰਾਹੀਂ ਇਹ ਸਾਰਾ ਪ੍ਰਸਤਾਵ ਰੱਖਿਆ ਗਿਆ, ਕਾਜੀ ਸਾਹਿਬ ਤੁਸੀਂ ਸਾਡੀ ਮਦਦ ਕਰੋ ਲਾਹੌਰ ਤੱਕ। ਔਰ ਕਾਜੀ ਕਹਿੰਦਾ ਮੈਨੂੰ 2000 ਰੁਪਈਆ ਰਿਸ਼ਵਤ ਮੈਨੂੰ ਚਾਹੀਦੀ ਆ ਤੇ ਬਾਕੀ ਆਪਾਂ ਸਰਕਾਰ ਨਾਲ ਗੱਲ ਕਰ ਲੈਂਦੇ ਹਾਂ ਵੀ ਉਹ ਕਿੰਨਾ ਟੈਕਸ ਭਾਲਦੇ ਆ। ਗੱਲ ਗੁਰੂ ਪਿਆਰਿਓ ਲਾਹੌਰ ਤੱਕ ਪਹੁੰਚੀ ਤੇ ਲਾਹੌਰ ਦਰਬਾਰ ਨੇ 5000 ਰੁਪਈਆ ਟੈਕਸ ਮੰਗਿਆ ਵੀ ਜੇ ਤੁਸੀਂ ਸੰਗਤ ਇਕੱਠੀ ਕਰਨੀ ਆ, ਉੱਥੇ ਸਿੰਘ ਇਕੱਠੇ ਕਰਨੇ ਆ ਨਾ ਤੇ ਤੁਹਾਨੂੰ 5000 ਰੁਪਈਆ ਟੈਕਸ ਦੇਣਾ ਪਵੇਗਾ ਤੇ 10 ਦਿਨਾਂ ਦੀ, ਇਹ ਗੱਲ 10 ਦਿਨਾਂ ਦੀ ਸੀ। ਤੇ ਲਿਖ ਲਿਖਾਈਆ ਹੋ ਜਾਂਦਾ ਕਾਜੀ ਦੇ ਨਾਲ ਵੀ ਕਾਜੀ ਸਾਹਿਬ ਤੁਹਾਨੂੰ ਗੁਪਤ ਤੌਰ ਤੇ 2000 ਰੁਪਈਆ ਦਿੱਤਾ ਜਾਵੇਗਾ ਤੇ ਸਰਕਾਰੀ ਖਜ਼ਾਨੇ ਵਿੱਚ ਅਸੀਂ 5000 ਜਮ੍ਹਾਂ ਕਰ ਵੀ ਇਹਨਾਂ 10 ਦਿਨਾਂ ਦੇ ਵਿੱਚ ਸਰਕਾਰ ਲਾਹੌਰ ਦਰਬਾਰ ਅੰਮ੍ਰਿਤਸਰ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੇਗੀ, ਕੋਈ ਫੌਜ ਵਿਸ਼ੇਸ਼ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਆਵੇਗੀ, ਕਿਸੇ ਤਰ੍ਹਾਂ ਦੇ ਵੀ ਰਸਤੇ ਵਿੱਚ ਆਉਣ ਵਾਲੇ ਜਾਣ ਵਾਲੇ ਸਿੰਘ ਨੂੰ ਸੰਗਤ ਨੂੰ ਨਹੀਂ ਰੋਕਿਆ ਜਾਵੇਗਾ। ਇਹ ਰਿਟਨ ਦੇ ਵਿੱਚ ਸਭ ਕੁਝ ਹੋ ਗਿਆ ਔਰ ਇੱਧਰ ਮੇਲੇ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਦੂਜੇ ਪਾਸੇ ਭਾਈ ਮਨੀ ਸਿੰਘ ਨੇ ਜੰਗਲਾਂ ਵਿੱਚ ਵਸਦੇ ਸਿੰਘਾਂ ਨੂੰ ਰੁਕੇ ਲੈ ਕੇ ਭੇਜਤੇ, ਖਾਲਸਾ ਜੀ ਦੀਵਾਲੀ ਤੇ ਇਕੱਠੇ ਹੋ ਜਾਓ, ਆਪਣੀ ਸਰਕਾਰ ਨਾਲ ਗੱਲਬਾਤ ਹੋ ਗਈ ਹੈ, ਆਪਾਂ ਗੁਰਮਤੇ ਕਰਾਂਗੇ, ਆਪਾਂ ਭਰਾ ਮਿਲਾਂਗੇ ਆਪਸ ਵਿੱਚ। ਤੇ ਗੁਰੂ ਕੇ ਖਾਲਸੇ ਨੂੰ ਵੀ ਪਤਾ ਲੱਗਾ ਤੇ ਉਧਰੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਹੁਣ ਗੁਰੂ ਕਾ ਖਾਲਸਾ ਅੰਮ੍ਰਿਤਸਰ ਵੱਲ ਨੂੰ ਆਉਣ ਦੀ ਤਿਆਰੀ ਕਰ ਰਿਹਾ ਤੇ ਦੂਜੇ ਪਾਸੇ ਸਰਕਾਰ ਦੀ ਨੀਅਤ ਵਿਗੜ ਜਾਂਦੀ ਆ। ਇਹ ਵਿਗੜੀ ਹੋਈ ਇਹਦੀ ਨੀਅਤ, ਸਰਕਾਰ ਫਿਰ ਸਿੰਘਾਂ ਦੇ ਉੱਤੇ ਕੀ ਕਰਨਾ ਚਾਹੁੰਦੀ ਹੈ, ਇਹਨਾਂ ਨੂੰ ਮੇਲਾ ਲਗਾਉਣ ਦੇਣਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ, ਇਹ ਫਿਰ ਕੀ ਕਰਦੀ ਹੈ। ਢਾਡੀ ਜਥਾ ਉਸ ਵੇਲੇ ਦੀਆਂ 17 ਨੂੰ ਕਲਮਬੰਦ ਕੀਤਾ, ਕਵੀ ਨੇ ਬਹੁਤ ਸੋਹਣਾ ਲਿਖਿਆ ਔਰ ਉਹ 17 ਤੁਹਾਡੇ ਨਾਲ ਸਾਂਝਾ ਕਰਦਾ। ਫਿਰ ਇਹ ਸਰਕਾਰ ਕੀ ਚਾਲ ਖੇਡਦੀ ਹੈ ਸਿੰਘਾਂ ਦੇ ਨਾਲ, ਸੁਣੋ।

0: ਖੁਸ਼ੀਆਂ ਲੈ ਲੋ ਸ਼ਾਦੀਆਂ ਜਾਵੋ ਰੁਤਬਾ ਪਾ ਕੇ ਓ ਖੁਸ਼ੀਆਂ ਲੈ ਲੋ ਸ਼ਾਦੀਆਂ ਜਾਵੋ ਰੁਤਬਾ ਪਾ ਕੇ
1: ਭਾਈ ਮਨੀ ਸਿੰਘ ਹੁਣਾਂ ਨੇ ਬੜੀ ਇਮਾਨਦਾਰੀ ਦੇ ਨਾਲ ਇਹ ਕੰਮ ਆਰੰਭ ਕੀਤਾ ਔਰ ਬੜੀ ਦੂਰ ਦੀ ਸੋਚ ਕੇ ਇਹ ਕਾਰਜ ਕੀਤਾ ਸੀ। ਸਰਕਾਰ ਮੰਨ ਗਈ ਹੈ, ਹੁਣ ਉਹ ਦਖਲ ਅੰਦਾਜ਼ੀ ਨਹੀਂ ਕਰੇਗੀ। ਗੁਰੂ ਕਾ ਖਾਲਸਾ ਆਵੇਗਾ, 5000 ਸਰਕਾਰ ਨੂੰ ਦੇਣਾ, 2000 ਕਾਜੀ ਨੂੰ ਦੇਣਾ, 7000 ਇਹ ਹੋ ਗਿਆ ਤੇ ਖਾਲਸਾ ਆਉਣਾ, ਚੜਾਵਾ ਬਥੇਰਾ ਚੜ ਜਾਣਾ। ਇਹਨਾਂ ਨੂੰ ਦੇ ਕੇ, ਇਹ 7000 ਦੇ ਕੇ ਜਿਹੜੀ ਬਾਕੀ ਬਚੀ ਰਕਮ ਹੋਊਗੀ ਉਹ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਲਾਵਾਂਗੇ। ਔਰ ਸਭ ਤੋਂ ਪਹਿਲਾ ਕਾਰਜ ਭਾਈ ਮਨੀ ਸਿੰਘ ਸਾਹਿਬ ਜੀ ਹੁਣਾਂ ਨੇ ਕੀਤਾ ਕਿ ਜਿਹੜਾ ਇਹਨਾਂ ਪਾਪੀਆਂ ਨੇ ਅੰਮ੍ਰਿਤ ਸਰੋਵਰ ਪੂਰਿਆ ਸੀ ਨਾ, ਉਹ ਸੰਗਤਾਂ ਨੂੰ ਲਾ ਕੇ ਅੰਮ੍ਰਿਤ ਸਰੋਵਰ ਦੀ ਖੁਦਾਈ ਕੀਤੀ ਹੈ। ਖੁਦਾਈ ਹੋਣ ਤੋਂ ਬਾਅਦ ਲਾਗਲੇ ਖੂਹਾਂ ਦਾ ਪਾਣੀ ਪਾ ਕੇ ਤੇ ਅੰਮ੍ਰਿਤ ਸਰੋਵਰ ਨੂੰ ਭਰ ਦਿੱਤਾ ਗਿਆ, ਮੁਕੰਮਲ ਤੌਰ ਦੇ ਉੱਤੇ ਤਿਆਰੀਆਂ। ਤੇ ਦੂਜੇ ਪਾਸੇ ਸਰਕਾਰ ਦੀ ਨੀਅਤ ਜਿਹੜੀ ਉਹ ਬਦਨੀਅਤ ਹੋ ਗਈ, ਉਹ ਦੂਰ ਦੀਆਂ ਸੋਚਣ ਲੱਗ ਪਏ। ਕਹਿੰਦੇ ਕਿੱਥੇ ਸਿੰਘਾਂ ਨੂੰ ਪਿੰਡਾਂ ਵਿੱਚ ਇਕੱਲੇ ਨੂੰ ਲੱਭਦੇ ਫਿਰਦੇ ਆ, ਤੇ ਦੀਵਾਲੀ ਤੇ ਇਕੱਠੇ ਇਹਨਾਂ ਨੇ ਹੋਏ ਹੋਣਾ, ਤੇ ਕਿਉਂ ਨਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ, ਜਿੰਨੇ ਕੁ ਕੱਟ ਵੱਢ ਹੁੰਦੇ ਉਨੇ ਕੱਟ ਵੱਢ ਕਰਕੇ ਤੇ ਜਿੰਨੇ ਕੁ ਫੜ ਹੁੰਦੇ ਆ ਫੜ ਕੇ ਦਿੱਲੀ ਭੇਜ ਕੇ ਦਿੱਲੀ ਹਕੂਮਤ ਵੱਲੋਂ ਆਪਾਂ ਇਨਾਮ ਲਵਾਂਗੇ। ਇਹ ਦੂਰ ਦੀ ਸੋਚ ਗਏ। ਇਹ ਅੰਦਰ ਖਾਤੇ ਇਹਨਾਂ ਨੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਸਤਸੰਗ ਜੀ, ਅੰਮ੍ਰਿਤਸਰ ਦੇ ਦੁਆਲੇ ਇਹਨਾਂ ਮਿਲਟਰੀ ਦੇ ਕੈਂਪ ਲਾਉਣੇ ਸ਼ੁਰੂ ਕਰਤੇ, ਜਦਕਿ ਸ਼ਰਤ ਇਹ ਲਿਖੀ ਗਈ ਸੀ ਕਿ ਤੁਹਾਨੂੰ ਕੋਈ ਵਿਸ਼ੇਸ਼ ਡਰਾਉਣ ਵਾਸਤੇ ਸੰਗਤਾਂ ਨੂੰ ਇੱਥੇ ਫੌਜ ਨਹੀਂ ਭੇਜੋਗੇ ਤੁਸੀਂ। ਪਹਿਲੀ ਸ਼ਰਤ ਤੋੜ ਕੇ ਰੱਖ ਦਿੱਤੀ ਹੈ, ਫੌਜ ਭੇਜ ਦਿੱਤੀ ਹੈ। ਤੇ ਸ਼ਹਿਰ ਦੇ ਆਲੇ ਦੁਆਲੇ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਆ, CID ਰੱਖਣੀ ਸ਼ੁਰੂ ਕਰ ਦਿੱਤੀ ਹੈ। ਵੀ ਗਤੀਵਧੀਆਂ ਕਿੱਥੇ ਕੁ ਤਾਈ ਹੁੰਦੀਆਂ, ਸਿੱਖ ਕਿੰਨੇ ਕੁ ਆਉਂਦੇ ਨੇ ਉਹ ਸਾਰੇ ਹਕੂਮਤ ਦਾ ਦੱਸੀਏ, ਓਦਾਂ ਕੁ ਵੀ ਫੌਜ ਦਾ ਪ੍ਰਬੰਧ ਕੀਤਾ ਜਾਵੇ। ਤੇ ਅਗਲੇ ਪਾਸੇ ਜਿਹੜਾ ਕਾਜੀ ਸੀ ਨਾ ਅਬਦੁਲ ਰਹਿਮਾਨ, ਉਹ ਵੀ ਰਲ ਚੁੱਕਾ ਸੀ। ਉਹਨੂੰ 2000 ਦੇ ਨਾਲੋਂ ਹੁਣ ਇਧਰੋਂ ਲੱਖਾਂ ਇਨਾਮ ਮਿਲਣਾ ਸੀ, ਲੇਕਿਨ ਉਹਦਾ ਦੋਹੀ ਪਾਸੀ ਸੂਤ ਸੀ, ਜੇ ਤੇ ਮੇਲਾ ਮਨਾ ਲਿਆ 2000 ਮਿਲ ਜਾਣਾ, ਜੇ ਨਾ ਮਨਾਇਆ ਗਿਆ, ਜੇ ਸਿੰਘ ਗ੍ਰਿਫਤਾਰ ਹੋ ਗਏ ਉਹਦੇ ਵਿੱਚ ਮੈਂ ਅੱਗੇ ਹੋ ਕੇ ਇਨਾਮ ਲਵਾਂਗਾ। ਹੁਣ ਗੁਰੂ ਕੇ ਪਿਆਰ ਵਾਲਿਓ, ਲਾਹੌਰ ਦਰਬਾਰ ਵੱਲੋਂ ਮੁਕੰਮਲ ਤੌਰ ਦੇ ਉੱਤੇ ਪਤਾ ਲੱਗ ਗਿਆ ਸੀ ਭਾਈ ਮਨੀ ਸਿੰਘ ਉਹਨਾਂ ਨੂੰ ਵੀ ਇਹ ਜ਼ਰੂਰ ਕੋਈ ਮੰਦੀ ਕਰਤੂਤ ਕਰਨਗੇ, ਆਏ ਹੋਏ ਖਾਲਸੇ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰਨਗੇ, ਕਿਤੇ ਅਸੀਂ ਪੁੰਨ ਕਰਦੇ ਕਰਦੇ ਨੁਕਸਾਨ ਨਾ ਕਰ ਬੈਠੀਏ। ਔਰ ਜਿਹੜੀਆਂ ਚਿੱਠੀਆਂ ਜਿੱਦਾਂ ਭੇਜੀਆਂ ਸੀ ਵੀ ਗੁਰੂ ਕਾ ਖਾਲਸਾ ਆਵੇ ਅੰਮ੍ਰਿਤਸਰ, ਐਤਕੀ ਆਪਾਂ ਦੀਵਾਲੀ ਬੜੀ ਉੱਚੀ ਪੱਧਰ ਤੇ ਮਨਾਉਣੀ ਆ, ਤੇ ਫਿਰ ਉਹੀ ਕੁਝ ਦਿਨਾਂ ਦੇ ਬਾਅਦ ਚਿੱਠੀਆਂ ਵਾਪਸ ਭੇਜ ਦਿੱਤੀਆਂ, ਖਾਲਸਾ ਜੀ ਨਾ ਆਇਓ। ਪਹਿਲਾਂ ਚਿੱਠੀਆਂ ਲਿਖੀਆਂ ਆਇਓ, ਹੁਣ ਚਿੱਠੀਆਂ ਲਿਖਤੀਆਂ ਕਹਿੰਦੇ ਨਾ ਕੋਈ ਨਾ ਆਇਓ। ਇੱਥੇ ਸਰਕਾਰ ਦੀ ਨੀਅਤ ਬਦਨੀਤ ਹੋ ਚੁੱਕੀ ਹੈ, ਨਾ ਆਇਓ, ਇੱਥੇ ਖੂਨ ਖਰਾਬਾ ਹੋ ਸਕਦਾ, ਸਾਡੇ ਭਰਾਵਾਂ ਦਾ ਲਹੂ ਡੁੱਲ ਸਕਦਾ, ਤੁਹਾਡੇ ਵਿੱਚੋਂ ਕੋਈ ਵੀ ਨਾ ਆਇਓ। ਰਸਤੇ ਵਿੱਚ ਆਉਂਦੇ ਸਿੰਘਾਂ ਨੂੰ ਖਬਰਾਂ ਮਿਲ ਗਈਆਂ, ਉਹਨਾਂ ਨੇ ਪਿੱਛੇ ਨੂੰ ਓਦਾਂ ਹੀ ਚਾਲੇ ਪਾ ਲੈ, ਤੇ ਗੁਰੂ ਪਿਆਰਿਓ ਜਿਹੜੇ ਨੇੜੇ ਵੀ ਆਏ ਸੀ ਨਾ ਉਹਨਾਂ ਨੇ ਵੀ ਆਖਤਾ ਤੁਸੀਂ ਨਿਕਲ ਜਾਵੋ, ਤੁਸੀਂ ਨਿਕਲ ਜਾਓ, ਇੱਥੇ ਅੰਮ੍ਰਿਤਸਰ ਨਾ ਠਹਿਰੋ। ਔਰ ਇੱਧਰ ਸਰਕਾਰ ਪੂਰੀ ਤਿਆਰੀ ਕਰਕੇ ਬੈਠੀ ਸੀ ਵੀ ਮੇਲਾ ਲੱਗੇਗਾ, ਸਿੰਘ ਆਉਣਗੇ, ਗ੍ਰਿਫਤਾਰ ਕਰਾਂਗੇ, ਤੇ ਗੁਰੂ ਕਾ ਖਾਲਸਾ ਰਸਤੇ ਚੋਂ ਵਾਪਸ ਚਲਾ ਗਿਆ। ਦੀਵਾਲੀ ਆਈ, ਦੀਵਾਲੀ ਲੰਘ ਗਈ, ਕੋਈ ਸੰਗਤ ਨਾ ਆਈ, ਕੋਈ ਮੇਲਾ ਨਾ ਲੱਗਾ। ਲਿਖਤੀ ਸ਼ਰਤ ਦੇ ਉੱਤੇ ਜਿਹੜੇ 10 ਦਿਨ ਸੀ ਨਾ ਲਿਖੇ ਹੋਏ ਬਈ 10 ਦਿਨਾਂ ਬਾਅਦ, ਮੇਲੇ ਤੋਂ 10 ਦਿਨਾਂ ਬਾਅਦ ਅਸੀਂ 5000 ਰੁਪਈਆ ਲਾਹੌਰ ਦੇ ਸ਼ਾਹੀ ਖਜ਼ਾਨੇ ਦੇ ਵਿੱਚ ਅਸੀਂ ਜਮ੍ਹਾਂ ਕਰਵਾ ਦਾਂਗੇ। ਉਹ ਸਮਾਂ ਆ ਗਿਆ, ਪੈਸੇ ਜਮ੍ਹਾਂ ਨਾ ਕਰਵਾਏ ਹੋਏ। ਪੈਸੇ ਜਮ੍ਹਾਂ ਕਿੱਥੋਂ ਕਰਵਾਉਣੇ ਸੀ ਜੀ, ਜਦੋਂ ਸੰਗਤ ਹੀ ਨਹੀਂ ਆਈ, ਚੜਾਵਾ ਨਹੀਂ ਆਇਆ, ਇਹਨਾਂ ਨੇ ਜਾਣ ਬੁੱਝ ਕੇ ਨਹੀਂ ਆਉਣ ਦਿੱਤੀ, ਤੇ ਪੈਸੇ ਕਿੱਥੋਂ ਆਉਣੇ ਸੀ। ਹੁਣ ਜਦੋਂ ਪੈਸੇ ਜਮ੍ਹਾਂ ਨਾ ਹੋਏ ਤੇ ਜ਼ਕਰੀਆ ਖਾਨ ਨੇ ਲਖਪਤ ਰਾਏ ਨੂੰ ਭੇਜਿਆ, ਫੌਜਦਾਰ ਨੂੰ, ਜਾ ਉਹ ਜਿਹੜਾ ਸੰਤ ਉੱਥੇ ਬੈਠਾ ਨਾ ਉਹਤੋਂ ਪੁੱਛ ਕੇ ਆ। ਹੁਣ ਭਾਈ ਮਨੀ ਸਿੰਘ ਦੇ ਬਾਰੇ ਇੰਨਾ ਹਲੇ ਇਹਨਾਂ ਨੂੰ ਨਹੀਂ ਸੀ ਪਤਾ ਵੀ ਉਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਦਾਂ ਦਾ ਚੜ੍ਹਦੀ ਸਲਾਹ ਉਹ ਸਾਂਦੇ ਵੀ ਇਹ ਕੁਛ ਜਿਹੜੇ ਨਿਰਮਲੇ ਸਿੱਖ ਨੇ ਨਾ ਉਦਾਸੀ ਸਿੱਖ ਆ ਉੱਥੇ ਬੈਠੇ ਆ ਤੇ ਮੁਸਲਮਾਨ ਫਕੀਰ ਵੀ ਇਹਨਾਂ ਨਾਲ ਸਤ ਸੰਗਤ ਕਰਨ ਵਾਸਤੇ ਆਏ ਤੇ ਇਹ ਉਦਾਸੀ ਕੁਝ ਇਕੱਠੇ ਹੋਏ ਤੇ ਕੁਝ ਨਿਰਮਲੀਏ ਇਕੱਠੇ ਹੋਏ ਤੇ ਕੋਈ ਸੰਤ ਫਕੀਰ ਮੁਸਲਮਾਨ ਕੋਈ ਸੱਜਣ ਰੱਬ ਦੀ ਬੰਦਗੀ ਵਾਲੇ ਉਹ ਇਕੱਠੇ ਹੋਏ ਇਸ ਦੀਵਾਲੀ ਦੇ ਉੱਤੇ ਖਾਲਸਾ ਇਕੱਠਾ ਹੀ ਨਾ ਹੋਇਆ ਜਦੋਂ ਤੇ ਭਾਈ ਮਨੀ ਸਿੰਘ ਦੇ ਕੋਲ ਇਹ ਅਗਰਾਹੀ ਲੈਣ ਵਾਸਤੇ ਆਉਂਦਾ ਹੈ ਤੇ ਭਾਈ ਮਨੀ ਸਿੰਘ ਸਾਫ਼ ਜਵਾਬ ਦਿੰਦੇ ਕਹਿੰਦੇ ਸੱਜਣਾ ਤੁਸੀਂ ਆਪਣੇ ਇਕਰਾਰ ਤੋਂ ਮੁੱਕੇ ਮੁੱਕਰੇ ਅਸੀਂ ਨਹੀਂ ਮੁੱਕਰੇ ਤੁਸੀਂ ਮੇਲਾ ਨਹੀਂ ਲੱਗਣ ਦਿੱਤਾ ਅਸੀਂ ਤੁਹਾਨੂੰ ਪੈਸੇ ਕਾਹਦੇ ਦਈਏ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਲਖਪਤ ਰਾਏ ਨੇ ਇੱਕ ਹਿੰਦੂ ਨੇ ਜਿਨ੍ਹਾਂ ਦੀ ਖਾਤਰ ਗੁਰਦੇਵ ਪਾਤਸ਼ਾਹ ਆਪਣਾ ਸਭ ਕੁਝ ਘਰ ਘਾਟ ਲੁਟਾ ਦਿੰਦੇ ਨੇ ਆਪਣੇ ਬਾਪੂ ਨੂੰ ਤੋੜ ਦਿੰਦੇ ਨੇ ਉਹ ਗ੍ਰਿਫਤਾਰ ਕਰਕੇ ਗੁਰੂ ਕੇ ਸਿੰਘ ਨੂੰ ਲਾਹੌਰ ਕਚਹਿਰੀ ਦੇ ਵਿੱਚ ਲੈ ਜਾਂਦਾ ਉੱਥੇ ਲਾਹੌਰ ਕਚਹਿਰੀ ਦੇ ਵਿੱਚ ਜਾ ਕੇ ਫਿਰ ਇੱਕ ਪਾਸੇ ਜ਼ਕਰਗਾਹ ਖਾਨ ਹੈ ਤੇ ਦੂਜੇ ਪਾਸੇ ਕਲਗੀਆਂ ਵਾਲੇ ਦਾ ਸਪੁੱਤਰ 92 ਕੁ ਸਾਲ ਦਾ ਇਹ ਬਿਰਧ ਬਾਬਾ ਭਾਈ ਮਨੀ ਸਿੰਘ ਉਹ ਕੁਝ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਇੱਕ ਪਾਸੇ ਜ਼ਕਰਗਾਹ ਖਾਨ ਕਹਿੰਦਾ ਤੂੰ ਕਿਉਂ ਨੀ ਕਿਸ਼ਤ ਤਾਰਦਾ ਤੇ ਦੂਸਰੇ ਪਾਸੇ ਭਾਈ ਮਨੀ ਸਿੰਘ ਕੀ ਜਵਾਬ ਦਿੰਦਾ ਸੁਣੋ ਟਾਡੀ ਜੀ।

ਹੰਕਾਰਿਆ ਹੋਇਆ ਯਕਰੀਆ ਖਾਨ ਭਾਈ ਮਨੀ ਸਿੰਘ ਦੇ ਨਾਲ ਗੱਲਾਂ ਬਾਤਾਂ ਕਰਦਾ। ਕਹਿੰਦਾ ਬਾਬਾ ਤੂੰ ਵਾਅਦਾ ਕੀਤਾ ਸੀ, ਲਿਖ ਕੇ ਦਿੱਤਾ ਸੀ ਕਿ ਤੂੰ 5000 ਰੁਪਇਆ ਦੀਵਾਲੀ ਦੇ ਮੇਲੇ ਤੋਂ ਬਾਅਦ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾਂਗਾ। ਮੁੱਕਰਿਆ, ਮੁੱਕਰਦਾ ਕਿਉਂ? ਤੇ ਭਾਈ ਮਨੀ ਸਿੰਘ ਕਹਿੰਦੇ, ਕਹਿੰਦੇ ਖਾਨ ਸਾਹਿਬ ਅਸੀਂ ਨਹੀਂ ਮੁੱਕਰੇ, ਤੁਸੀਂ ਆਪਣੀ ਜ਼ਬਾਨ ਤੋਂ ਮੁੱਕਰੇ ਆ, ਤੁਸੀਂ ਆਪਣੀ ਜ਼ਬਾਨ ਤੋਂ ਮੁੱਕਰੇ ਹੋ। ਤੁਸੀਂ ਵਾਅਦਾ ਕੀਤਾ ਸੀ ਅਸੀਂ ਕੋਈ ਫੌਜ ਨਹੀਂ ਭੇਜਾਂਗੇ, ਔਰ ਤੁਸੀਂ ਉੱਥੇ ਸਾਰੇ ਅੰਮ੍ਰਿਤਸਰ ਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ। ਸੰਗਤ ਆਉਣੀ ਸੀ, ਸੰਗਤ ਨੇ ਚੜਾਵਾ ਚੜਾਉਣਾ ਸੀ, ਤੁਸੀਂ ਸੰਗਤ ਆਉਣ ਨਹੀਂ ਦਿੱਤੀ ਤੇ ਮੇਲਾ ਲੱਗਾ ਨਹੀਂ, ਅਸੀਂ ਤੁਹਾਨੂੰ ਪੈਸੇ ਕਿੱਥੋਂ ਦੇਈਏ? ਔਰ ਇਸ ਗੱਲ ਦਾ ਜਵਾਬ ਜ਼ਕਰੀਆ ਖਾਨ ਦੇ ਕੋਲ ਨਹੀਂ ਸੀ। ਬਸ ਹੰਕਾਰ ਵਿੱਚ ਆਇਆ, ਬਾਬਾ ਤੈਨੂੰ ਪੈਸੇ ਦੇਣੇ ਪੈਣਗੇ ਨਹੀਂ ਤਾਂ ਬੁਰੀ ਮੌਤ ਤੇ ਮਾਰਿਆ ਜਾਵੇਗਾ। ਤੇ ਗੁਰੂ ਕਾ ਖਾਲਸਾ ਕਹਿੰਦਾ, ਸੂਬੇਦਾਰਾ ਤੇਰੇ ਕੋਲ ਜਿਹੜਾ ਤਾਣ ਲੱਗਦਾ ਲਾਲਾ, ਇਹ ਤੈਨੂੰ ਪੈਸੇ ਨਹੀਂ ਮਿਲ ਸਕਦੇ ਤੇ ਨਹੀਂ ਮਿਲ ਸਕਦੇ। ਹੁਣ ਗੁਰੂ ਪਿਆਰਿਓ ਆਉਣ ਵਾਲੇ ਵਕਤ ਦੇ ਵਿੱਚ ਇਹ ਗੁਰੂ ਕਾ ਬਿਰਧ ਬਾਬਾ 92 ਸਾਲ ਦੀ ਉਮਰ ਹੈ, ਉਹ ਕਿਵੇਂ ਲਲਕਾਰਦਾ ਜ਼ਕਰੀਆ ਖਾਨ ਨੂੰ ਤੇ ਸਤਸੰਗ ਜੀ ਈਨ ਨਹੀਂ ਮੰਨਦਾ, ਆਪਣਾ ਧਰਮ ਨਹੀਂ ਤਿਆਗਦਾ, ਇਹਨੂੰ ਇਸਲਾਮ ਦਾ ਪੀਰ ਬਣਨ ਵਾਸਤੇ ਇਹਨੂੰ ਆਫਰ ਦਿੱਤੇ ਜਾਂਦੇ ਨੇ ਕਿ ਤੈਨੂੰ ਕਈ ਪਿੰਡ ਜਗੀਰ ਦੇ ਜਾਇਦਾਦ ਦੇ ਦਿੱਤੇ ਜਾਣਗੇ, ਛੱਡ ਤੂੰ ਸਿੱਖੀ ਨੂੰ ਛੱਡ ਦੇ, ਤੈਨੂੰ ਅਸੀਂ ਇਸਲਾਮ ਦਾ ਪੀਰ ਬਣਾ ਲੈਂਦੇ, ਤੇਰਾ ਰੁਤਬਾ ਜਿਹੜਾ ਬਹੁਤ ਵੱਡਾ ਹੋਵੇਗਾ ਇਸਲਾਮ ਦੇ ਵਿੱਚ। ਤੋ ਉਹ ਗੁਰੂ ਕਾ ਖਾਲਸਾ ਭਾਈ ਮਨੀ ਸਿੰਘ ਜੀ ਬੜੀਆਂ ਸੇਵਾਵਾਂ ਕੀਤੀਆਂ ਗੁਰੂ ਪਿਆਰਿਓ ਇਹਨਾਂ ਨੇ। ਆ ਜਿਹੜਾ ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪਾਂ ਦਰਸ਼ਨ ਕਰਦੇ ਹਾਂ ਨਾ, ਇਹ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਉਣ ਵਾਲੇ ਵਕਤ ਦੇ ਵਿੱਚ ਇਹ ਵੀ ਵਿਸਥਾਰ ਦੇ ਨਾਲ ਦੱਸਣ ਦਾ ਯਤਨ ਕਰਾਂਗੇ ਕਿ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਹਨੂੰ ਅੰਤਮ ਰੂਪ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਸੀ। ਇਹਦੇ ਵਿੱਚ ਜਦੋਂ 5ਵੇਂ ਪਾਤਸ਼ਾਹ ਨੇ ਸਰੂਪ ਤਿਆਰ ਕੀਤਾ ਸੀ ਨਾ, ਉਦੋਂ ਭਾਈ ਮਨੀ ਸਿੰਘ ਨੇ ਲਿਖਾਈ ਕੀਤੀ ਸੀ, ਲੇਕਿਨ ਉਸ ਗ੍ਰੰਥ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਸੀ ਦਰਜ ਹੋ ਸਕਦੀ, ਕਿਉਂਕਿ 9ਵੇਂ ਪਾਤਸ਼ਾਹ ਬਾਅਦ 'ਚ ਹੋਏ ਨੇ। ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਭਾਈ ਮਨੀ ਸਿੰਘ ਜੀ ਦੇ ਪਾਸੋਂ ਇਹ ਸਰੂਪ ਲਿਖਵਾਇਆ, ਉਦੋਂ ਫਿਰ ਆਪਣੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਵੀ ਗੁਰਬਾਣੀ ਦਰਜ ਕਰਾਈ ਸੀ। ਇਹ ਦਮਦਮਾ ਸਾਹਿਬ ਦਾ ਇਤਿਹਾਸ ਹੈ, ਜਦੋਂ ਆਪਾਂ ਉੱਧਰ ਨੂੰ ਵਧਣ ਦਾ ਯਤਨ ਕਰਾਂਗੇ ਇਹ ਸਾਰਾ ਕੁਝ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਰੱਬ ਵਰਗੀਆਂ ਸੰਗਤਾਂ ਦਾ ਜਿਹੜੇ ਪਿਆਰ ਦਿੰਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ ਅਗਲੇ ਪੜਾਵਾਂ ਦੇ ਵਿੱਚ, ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਅਗਲਾ ਇਤਿਹਾਸ ਸਰਵਣ ਕਰਾਉਣ ਦਾ ਯਤਨ ਕਰਾਂਗੇ। ਅੱਜ ਤੱਕ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ ਬਲਾਉ ਪਿਆਰ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹੱਲਾ ਪੰਜਵਾ ਕਰਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕਥੀਐ ਸਤਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਨ ਰਹਾਉ। ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗ ਪਤਤ ਪਨੀਤ ਹੋਹੇ ਖਿਨ ਭੀਤਰ ਪਾਰ ਬ੍ਰਹਮ ਕੇ ਰੰਗ।

ਕਾਨੜਾ ਮਹੱਲਾ ਪੰਜਵਾ। ਸਾਜਨਾ ਸੰਤ ਆਉ ਮੇਰਾ ਹੈ ਰਹਾਓ, ਅੰਨ ਦਾ ਗੁਣ ਗਾਏ ਮੰਗਲ ਕਸਮਲਾ। ਮਿਟ ਜਾਹੀ ਪਰੇ ਰਾਇ ਸੰਤ ਚਰਨ ਧਰੋ ਮਾਥੈ, ਚੰਦ ਨਾ ਗ੍ਰਹਿ ਹੋਏ ਅੰਧੇਰੈ। ਸੰਤ ਪ੍ਰਸਾਦ ਕਮਲ ਬਿਕਸੈ ਗੋਬਿੰਦ ਭਜੋ, ਪੇਖ ਨੀਰੈ ਪ੍ਰਭ ਕਿਰਪਾ ਤੇ ਸੰਤ ਪਾਈ ਬਾਰ ਬਾਰ। ਨਾਨਕ ਓਬੇ ਰਾਇ ਕਾਨੜਾ ਮਹੱਲਾ ਪੰਜਵਾ।

ਗੁਰੂ ਸਤਨਾਮ ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਮਿਸਾਰਿ ਗੋਪਾਲ ਗੁਣ ਸਦਾ ਸੰਗੇ ਸਰਗੁਣ ਜਗਦੀਸਰੈ ਮਨੋ ਮੋਹੇ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੋਂ ਕਿੰਨੇ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਾਤੇ ਅਗਮੇ ਅਪਾਰੇ ਮਹਤ ਤੁਮ ਤਾਰੇ ਪਤੇ ਤੁਮ ਪਾਵਨ ਭਗਤ ਵਸਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰਹੁ ਸਦਾ ਅੰਤਰ ਜਾਮੀਆ ਕੋਟ ਜਨਮ ਭ੍ਰਮਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਉ ਆਪ ਲਿਹੁ ਸੋ ਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਉ ਏਕ ਤੂੰ ਹੈ ਭਿੰਨਾ ਨ ਜਾਨੀਐ ਗਹਿ ਭੁਜਾਲੇ ਵੋ ਨਾਮ ਦੇ ਬਹੁ ਤੋ ਪ੍ਰਸਾਦੀ ਮਾਨੀਐ ਭਜ ਸਾਧ ਸੰਗੇ ਇਕ ਰੰਗੇ ਕਿਰਪਾਲ ਗੋਵਿੰਦ ਦੀਨਾਨਾਥ ਨੀਚ ਸਰੈਣ ਨਾਨਕ ਕਰਮ ਆਪਣਾ ਕੀਨਾ ਆਪ ਸਖੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੈ ਗੁਣ ਨਿਧ ਪਿਆਰਿਆ ਮਹਾ ਮੰਗਲ ਸੂਕ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੀਖ ਮੋਹੇ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿਨੀ ਹਰ ਹਰ ਤੇ ਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੋਨੀ ਕੋ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੀਏ ਮਨ ਰਹਿਸੀਏ ਜਿਉ ਬੁੱਠੇ ਧਰਨੀ ਸਿੰਗਾਰ ਸਭ ਦਿਸੇ ਹਰਿਆਵਲੀ ਸਰ ਭਰੇ ਸੋ ਪਰਤਾਲ ਅੰਦਰ ਸ ਰਚੇ ਸੱਚ ਰੰਗ ਸੋਮ ਜੀਠੇ ਲਾਲ ਕਮਲ ਵਿਕਸੇ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਬੇਮੁਖ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉਂ ਸਿਰ ਦੀਸੇ ਜਮਕਾਲ ਖੁਦਿਆਂ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨਾ ਆਵੇ ਜਿਚਿਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲ ਮੂਲ ਰਹਿ ਗੁਰ ਸੇਵੀਐ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲਾਇ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਹੇ ਕੋ ਪਾਦਰ ਹੇ ਕਦਾਰੇ ਗੁਰ ਪੌੜੀ ਨਿਜ ਥਾਨ ਰੂੜੋ ਠਾਕਰੋ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਧਰਤੀ ਵਿਛੋੜ ਚੰਦੋਆ ਤਾਣਿਆ ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਣਿਆ ਸੂਰਜ ਚੰਦ ਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਨ ਪੁਰ ਬਾਣਿਆ ਤੁਧ ਸਰੇ ਵਰਣਾ ਕੋਏ ਕੇ ਆਖ ਬਖਾਣਿਆ ਸੱਚੇ ਤਖਤੀ ਨਿਵਾਸ ਹੋ ਰਿਹਾ ਬਣ ਜਾਣਿਆ ਸਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀਵ ਸੈ ਚੋ ਉਮਾਮਾ ਹੋਏ ਨਾਂਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੀਵ ਸਹਿ ਚੋ ਵਿਛੋੜਾ ਹੋਏ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਮਲ ਛੁਪਾਇਆ ਬ੍ਰਹਮੇ ਵੱਡਾ ਕਹਾਏ ਅੰਤ ਨ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸਵਾਇਆ ਨਾ ਤਿਸ ਭੁੱਖ ਪਿਆਸ ਰਜਾ ਤਾਇਆ ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾਂ ਵੈਦ ਬੁਲਾਇਆ ਵੈਦ ਕੀ ਪੱਕ ਟੰਡੋਲੇ ਬਾਹਾਂ ਭੋਲਾ ਵੈਦ ਨ ਜਾਣੀ ਕਰਕ ਕਲੇਜੇ ਮਾਹੀ ਮਹੱਲਾ ਦੂਜਾ ਵੈਦਾਂ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਝੈ ਰੋਗਾਂ ਘਾਣ ਜਿਤ ਦਾਰੂ ਰੋਗ ਉੱਠੀ ਹੈ ਤਨ ਸੁਖ ਵਸੇ ਆਏ ਰੋਗ ਗਵਾਹਿ ਆਪਣਾ ਤਾਂ ਨਾਨਕੋ ਵੈਦ ਸਦਾਏ ਪੌੜੀ ਬ੍ਰਹਮਾ ਬਿਸਨ ਮਹੇਸ ਦੇਵ ਉਪਾਇਆ ਬ੍ਰਹਮੇ ਦਿੱਤੇ ਭੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਤਾ ਮਾਰੇ ਧਾਏ ਹੁਕਮ ਸਵਾਇਆ ਈਸੋ ਮਹੇਸਰ ਸੇਵਤ ਨਿਅੰਤ ਨ ਪਾਇਆ ਸੱਚੀ ਕੀਮਤ ਪਾਏ ਤਖ਼ਤ ਰਚਾਇਆ ਦੁਨੀਆ ਧੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਦੂਰੋਂ ਫਰਮਾਇਆ ਸਲੋਕ ਮਹੱਲਾ ਦੂਜਾ
ਸਾਹਮਣੇ ਆਇਆ ਏ ਸਖੀ ਕੰਤੇ ਚਿਤ ਕਰੇ ਹੋ ਨਾਨਕ ਝੂਰ ਮਰੇ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ। ਸਾਹਮਣੇ ਆਇਆ ਏ ਸਖੀ ਜਲ ਹਰ ਵਰਸਨਹਾਰ ਨਾਨਕ ਸੁਖ ਸਭ ਨੂੰ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ। ਆਪੇ ਚਿੰਝ ਪਵਾਏ ਮਲਾ ਖੜਾ ਰਚਿਆ ਲੱਥੇ ਭੜਥੂ ਪਾਏ ਗੁਰਮੁਖ ਮੱਚਿਆ। ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪੋ ਭਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਆਏ ਗੁਰਮੁਖ ਜਾਣੀਐ। ਹੁਕਮੀ ਲਿਖੇ ਸਿਰਲੇਖ ਬਿਨ ਕਲਮ ਮਸੁ ਬਾਣੀਐ ਸਤ ਸੰਗਤ ਮਿਲਾਪ ਜਿੱਥੇ ਹਰ ਗੁਣ ਸਦਾ ਵਿਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ। ਸਲੋਕ ਮਹੱਲਾ ਤੀਜਾ। ਉਨਬੋ ਉਨਬੋ ਆਇਆ ਅਵਰ ਕਰਿੰਦਾ ਬਨ ਕਿਆ ਜਾਣਾ ਤੇ ਸਾਹਾ ਸਿਉ ਕੇਵਰ ਹੈਸੀ ਰੰਗ ਰੰਗ ਰਹੇ ਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਇ ਬਾਰੀ ਤਿਨ ਤਨ ਸੁਖ ਨਾ ਹੋਏ। ਮਹੱਲਾ ਤੀਜਾ। ਉਨਬ ਉਨਬ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੇ ਸਿਉ ਮਨ ਭੰਗ ਪੌੜੀ। ਦੋਵੈ ਤਰਫ ਪਾਏ ਇਕ ਵਰਤਿਆ ਭੇਦ ਬਾਣੀ ਵਰਤਾਏ ਅੰਦਰ ਵਾਦ ਕਥਿਆ ਪਰ ਵਿਰਤ ਨਿਰਵਿਰਤ ਹਟ ਦੋਵੈ ਵਿੱਚ ਧਰਮ ਫਿਰ ਰਹਿ ਬਾਰਿਆ। ਮਨਮੁਖ ਕੱਚੇ ਕੁੜਿਆਰ ਤਿੰਨੀ ਨਿਹ ਚਉ ਦਰਗੇ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੇ ਅੰਦਰ ਮਹਿਲ ਸ਼ਬਦ ਸੁਭਾਰਿਆ ਸੇ ਭਗਤ ਉਦਭਾਮ ਦੇ ਸੱਚੇ ਨਾਏ ਪਿਆਰਿਆ। ਸਤਿਗੁਰ ਸੇਵਣ ਆਪਣਾ ਤਿੰਨਾ ਬਿਟੋ ਹਉ ਬਾਰਿਆ। ਸਲੋਕ ਮਹੱਲਾ ਤੀਜਾ। ਊਨਬ ਊਨਬ ਆਇਆ ਵਰਸੈ ਲਾਏ ਝੜੀ ਨਾਨਕ ਭਾਣੇ ਚੱਲੈ ਕੰਤ ਕੈ ਸੋ ਮਾਣੇ ਸਦਾ ਰਲੀ। ਮਹੱਲਾ ਤੀਜਾ। ਕਿਆ ਉੱਠ ਉੱਠ ਦੇਖੋ ਬੱਪੜੇ ਇਸ ਮੀਂਹ ਕੈ ਹੱਥ ਕਿਛ ਨਾਹੀ ਜਿਨ ਇਹੋ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ ਤਿਸ ਨੂੰ ਮਨ ਪਵਾਇਸੀ ਤਿਸ ਨੂੰ ਮਨ ਵਸਾਇਸੀ ਜਾਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹਾਂ ਕਰੇ ਪੌੜੀ। ਸੋ ਹਰ ਸਦਾ ਸਿਰੇ ਵੀ ਆਏ ਜਿਸ ਕਰਤਨ ਲਾਗੈ ਵਾਰ ਅਡਾਣੇ ਆਕਾਸ ਕਰ ਖਿਨ ਮਹਿ ਢਾਏ ਉਸਾਰਨ ਹਾਰੀ ਆਪੇ ਜਗਤ ਉਪਾਈ ਕਹਿ ਕੁਦਰਤ ਕਰੇ ਵਿਚਾਰ। ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੈ ਮਾਰ ਗੁਰਮੁਖ ਪਤ ਸੋ ਲੇਖਾ ਨਿਬੜੈ ਬਖਸ਼ੇ ਸਿਫਤ ਭੰਡਾਰ। ਉਥੇ ਹੱਥ ਨਾ ਅੱਪੜੈ ਕੂਕ ਨਾ ਸੁਣੀਐ ਪੁਕਾਰ ਉਥੇ ਸਤਿਗੁਰ ਬੇਲੀ ਹੋਵੈ ਕੱਢ ਲਏ ਅੰਤੀ ਬਾਰ। ਇਨ੍ਹਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹੱਲਾ ਤੀਜਾ। ਬਾਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਏ ਆਪਣੀ ਕਿਰਪਾ ਕਰਕੇ ਬਸ ਸਹੀ ਵਣਤ੍ਰਿਣ ਹਰਿਆ ਹੋਏ। ਗੁਰ ਪ੍ਰਸਾਦੀ ਪਾਈ ਹੈ ਬਿਰਲਾ ਬੁੱਝੈ ਕੋਏ ਬਹਿੰਦਿਆਂ ਉੱਠਦਿਆਂ ਨਿਤ ਧਿਆਈ ਹੈ ਸਦਾ ਸਦਾ ਸੁਖ ਹੋਏ। ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਏ। ਇੰਦਰੈ ਨੌ ਫਰਮਾਇਆ ਬੂਠਾ ਛੈਵਰ ਲਾਏ ਅੰਨ ਧਾਨ ਉਪਜੇ ਬਹੁ ਕਣਾ ਕੀਮਤ ਕਹਿਣ ਨਾ ਜਾਏ। ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਧੈ ਸੁਖ ਉਪਜੈ ਫਿਰ ਦੋਖ ਨਾ ਲਾਗੇ ਆਏ ਪੌੜੀ। ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜੇ ਦੂਜੀ ਤਰਫ ਹਾਈ ਕੂੜ ਮਿਲੈ ਹੈ ਨਾ ਮਿਲਿਆ ਜਾਏ। ਆਪੇ ਜੋੜ ਵਿਛੋੜੀਐ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹਉ ਬਲਿਹਾਰੀ ਤਿਨ ਕੋ ਜੋ ਹਰ ਚਰਨੀ ਰਹੇ ਲਿਵਲਾਏ। ਜੋ ਜਲ ਮਹਿ ਕਮਲ ਅਲਪਤ ਹੈ ਐਸੀ ਬਣਤ ਬਣਾਏ ਸੀ ਸੁਖੀਏ ਸਦਾ ਸੋਹਣੇ ਜਿਨ ਵਿੱਚੋ ਆਪ ਗਵਾਏ। ਤਿਨ ਸੋਗ ਬਿਜੋ ਕਦੇ ਨਹੀਂ ਜੋ ਹਰ ਕੈ ਅੰਕ ਸੁਮਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸਲਾਹੀ ਹੈ ਜਿਸ ਵਸ ਸਭ ਕਿਛ ਹੋਏ ਤਿਸੈ ਸਰੇਬੋ ਪ੍ਰਾਣੀ ਹੋ ਤਿਸ ਬਿਨਵਰ ਨ ਕੋਏ।
ਗੁਰਮੁਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ, ਸਹਿਸਾ ਮੁੱਲ ਨ ਹੋਵੀ ਸਭ ਚਿੰਤਾ ਵਿੱਚੋ ਜਾਏ, ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨ ਜਾਏ। ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ, ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲਾਇਨ ਪੰਨਾ ਪਾਏ। ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ, ਗੁਰਮੁਖ ਜਿਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਔਰ ਧਾਰ। ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰ, ਅੰਮ੍ਰਿਤ ਹਰਿ ਕਾ ਨਾਮ ਹੈ ਵਰਸੈ ਕਿਰਪਾ ਧਾਰ। ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ। ਪੌੜੀ ਅਤੁੱਲ ਕਿਉਂ ਤੋਲੀਐ ਬਿਨ ਤੋਲੈ ਪਾਇਆ ਨਾ ਜਾਏ, ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹੇ ਸਮਾਏ। ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਿਲਾਏ, ਤਿਸ ਕੀ ਕੀਮਤ ਨਾ ਪਵੈ ਕਹਿਣਾ ਕਛੂ ਨਾ ਜਾਏ। ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ, ਜਗਤ ਮੂਸੇ ਅੰਮ੍ਰਿਤ ਲੂਟੀਐ ਮਨਮੁਖ ਬੂਝ ਨਾ ਪਾਏ। ਬਿਨ ਨਾਵੈ ਨਾਲ ਨ ਚੱਲ ਸੀ ਜਾਸੀ ਜਨਮ ਗਵਾਏ, ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਬਸਾਏ। ਸਲੋਕ ਮਹੱਲਾ ਤੀਜਾ ਬਾਬੀਹਾ ਨਾ ਬਿਲ ਲਾਏ ਨਾ ਤਰਸਾਏ, ਉਹ ਮਨ ਖਸਮ ਕਾ ਹੁਕਮ ਮਾਨੋ ਨਾਨਕ, ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ। ਸਲੋਕ ਮਹੱਲਾ ਤੀਜਾ ਬਬੀਹਾ ਨਾ ਬਿਲ ਲਾਏ ਨਾ ਤਰਸਾਏ, ਇਹੋ ਮਨ ਖਸਮ ਕਾ ਹੁਕਮ ਮਾਨੋ ਨਾਨਕ, ਹੁਕਮ ਮੰਨੀਐ ਤਿਖ ਉਤਰੈ ਚੜੈ ਚਬ ਗਨ ਬੰਨ। ਮਹੱਲਾ ਤੀਜਾ ਬਬੀਹਾ ਜਲਮੈ 13 ਵਰਸ ਦਾ, ਖਾ ਲੀ ਕੋ ਥਾਉ ਨਾਹੀ, ਏਤੈ ਜਲ ਵਰਸ ਦੈ ਤਿਖ ਮਰਹਿਮ ਭਾਗਤ ਨ ਕੇ ਨਾਹੇ, ਨਾਨਕ ਗੁਰਮੁਖ ਤਿਨ ਸੋ ਜੀ ਪਾਈ ਜਿਨ ਵਸਿਆ ਮਨ ਮਾਹੇ। ਪੌੜੀ ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ, ਗੁਰਮੁਖ ਨਾਮ ਧਿਆਈ ਤੁਜੈ ਸੁ ਮਾਇਆ, ਜੁਗ ਛਤੀ ਗੁਬਾਰ ਤਿਸ ਹੀ ਪਾਇਆ, ਜਲਾ ਬਿੰਬ ਅਸਰਾਲ ਤਿੰਨਾ ਬੁਰਤਾਇਆ। ਨੀਲ ਅਨੀਲ ਅਗਮ ਸਰ ਜੀਤ ਸੁਬਾਇਆ, ਅਗਨਿਉ ਪਾਈ ਬਾਦ ਭੁੱਖ ਤਿਹਾਇਆ, ਦੁਨੀਆ ਕੇ ਸਿਰ ਕਾਲ ਦੂਜਾ ਪਾਇਆ। ਰੱਖੇ ਰੱਖਣ ਹਾਰ ਜਿਨ ਸ਼ਬਦ ਬੁਝਾਇਆ। ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈਉ ਵਰਸਦਾ, ਵਰਸੈ ਭਾਇ ਸੁਭਾਏ ਸੇ ਬਿਰਖਾਂ ਹਰਿਆਵਲੀ, ਜੋ ਗੁਰਮੁਖ ਰਹਿ ਸੁਮਾਈ। ਨਾਨਕ ਨਦਰੀ ਸੁਖ ਹੋਏ ਇਨ੍ਹਾਂ ਜਨਤਾ ਕਾ ਦੁੱਖ ਜਾਏ। ਮਹੱਲਾ ਤੀਜਾ ਭਿੰਨੀ ਰਹਿਣ ਚਮਕਿਆ ਬੂਠਾ ਛਿਵਰ ਲਾਏ, ਜਿਤ ਬੂਠੈ ਅੰਨ ਧਨ ਬਹੁਤ ਉਪਜੇ ਜਾਂ ਸੌ ਕਰੇ ਰਜਾਏ। ਜਿਤ ਖਾਧੈ ਮਨ ਤ੍ਰਿਪਤੀਐ ਜੀਆਂ ਜੁਗਤ ਸਮਾਏ, ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੈ ਕਦੇ ਜਾਏ, ਗਿਆਨੀਐ ਕਾ ਧਨ ਨਾਮ ਹੈ ਸਦ ਹੀ ਰਹਿ ਸੁਮਾਏ। ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੈ ਪਾਏ, ਪੌੜੀ ਆਪ ਕੁਰਾਏ ਕਰੇ ਆਪ ਹਉ ਸੁ ਕਰੀ ਪੁਕਾਰੀ, ਆਪੇ ਲੇਖਾ ਮੰਗਸੀ ਆਪ ਕੁਰਾਏ ਕਾਰ, ਜੋ ਤਿਸ ਭਾਵੇ ਸੋ ਥੀਐ ਹੁਕਮ ਕਰੈ ਗਵਾਰ, ਆਪ ਛੁੜਾਇ ਛੁੱਟੀਐ ਆਪੇ ਬਖਸ਼ਣ ਹਾਰ, ਆਪੇ ਵੇਖੈ ਸੁਣੇ ਆਪ ਸਭਸੇ ਦੇ ਆਧਾਰ, ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ, ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ, ਨਾਨਕ ਕਿਸ ਨੂੰ ਆਖੀ ਆਪੇ ਦੇਵਣ ਹਾਰ। ਸਲੋਕ

ਤਾਂ ਵਰਤੈ ਸਭ ਲੋਏ, ਬੂਠੇ ਜੀਆਂ ਜੁਗਤ ਹੋਏ, ਧਰਨੀ ਨੋ ਸਿੰਗਾਰ ਹੋਏ। ਨਾਨਕ ਇਹੋ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਇ, ਗੁਰ ਪ੍ਰਸਾਦੀ ਕੋ ਬਿਰਲਾ ਬੂਝੈ, ਸੋ ਜਨ ਮੁਕਤ ਸਦਾ ਹੋਇ। ਪੌੜੀ ਸੱਚਾ ਬੇ ਪ੍ਰਵਾਹੋ ਇੱਕੋ ਤੂੰ ਧਣੀ, ਤੋ ਸਭ ਕੁਛ ਆਪੇ ਆਪ, ਦੂਜੇ ਕਿਸ ਗਣੀ। ਮਾਨਸ ਕੂੜਾ ਗਰਬ ਸੱਚੀ ਤੁਧ ਮਣੀ, ਆਵਾ ਗੌਣ ਰਚਾਏ ਉਪਾਈ ਮੇਦਨੀ। ਸਤਿਗੁਰ ਸਿਵ ਆਪਣਾ ਆਇਆ ਤਿਸ ਗਣੀ, ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ। ਮਨਮੁਖ ਮੋਹੇ ਗੁਵਾਰ ਜਿਉਂ ਭੁੱਲਾ ਮੰਜ ਬਣੀ, ਕੱਟੇ ਪਾਪ ਸੰਖ ਨਾਵੇ ਇੱਕ ਕਣੀ। ਸਲੋਕ ਮਹੱਲਾ ਤੀਜਾ। ਬਾਬੀਹਾ ਖਸਮੇ ਕਾ ਮਹਿਲ ਨਾ ਜਾਣੀ, ਮਹਿਲ ਦੇਖ ਅਰਦਾਸ ਪਾਏ। ਆਪਣੇ ਭਾਣੇ ਬਹੁਤਾ ਬੋਲੇ, ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਤਾਰ ਹੈ, ਜੋ ਇੱਛੈ ਸੋ ਫਲ ਪਾਏ। ਬਾਬੀਹਾ ਕਿਆ ਬੱਪੜਾ ਜਗਤੀ ਕੀ ਤਿਖ ਜਾਏ। ਮਹੱਲਾ ਤੀਜਾ। ਬਾਬੀਹਾ ਭਿੰਨੀ ਰਹਿਣ ਬੋਲਿਆ, ਸਹਿਜੇ ਸੱਚ ਸੁਭਾਏ। ਇਹੋ ਜਲ ਮੇਰਾ ਜੀਉ ਹੈ, ਜਲ ਬਿਨ ਰਹਿ ਨ ਜਾਏ। ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪ ਗਵਾਏ। ਨਾਨਕ ਜਿਸ ਬਿਨ ਚਸਾ ਨਾ ਜੀਵਦੀ, ਸੋ ਸਤਿਗੁਰ ਦੀਆ ਮਲਾਏ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ, ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧੈ ਗੋਈ। ਲੱਖ 84 ਮੇਦਿਨੀ ਤੁਝ ਹੀ ਤੇ ਹੋਈ, ਇੱਕ ਰਾਜੇ ਖਾਨ ਮਲੂਕ ਕਹਿ ਹਾਵਹਿ ਕੋਈ। ਇੱਕ ਸਾ ਸਦਵਹਿ ਸੰਚ ਧਨ ਦੂਜੇ ਪਤਿ ਖੋਈ, ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰਸੋਈ। ਬਿਨ ਨਾਵੈ ਬਜਾਰੀਆ ਭੀ ਹਵਲ ਹੋਈ, ਕੂੜ ਨਿਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮਹੱਲਾ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਅਵਗੁਣਵੰਤੀ ਦੂਰ, ਅੰਤਰ ਤੇਰੇ ਹਰ ਵਸੈ, ਗੁਰਮੁਖ ਸਦਾ ਹਜੂਰ। ਕੂਕ ਪਕਾਰ ਨਾ ਹੋਵੀ ਨਦਰੀ ਨਦਰ ਨਿਹਾਲ, ਨਾਨਕ ਨਾਮ ਰੱਤੇ ਸਹਿਜੇ ਮਿਲੈ ਸ਼ਬਦ ਗੁਰੂ ਕੈ ਘਾਲ। ਮਹੱਲਾ ਤੀਜਾ। ਬਾਬੀਹਾ ਬੇਨਤੀ ਕਰੇ, ਕਰ ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਸ ਨ ਉਤਰੈ, ਛੁਟਕ ਜਾਹੇ ਮੇਰੇ ਪ੍ਰਾਨ। ਤੂੰ ਸੁਖਦਾਤਾ ਬੇਅੰਤ ਹੈ, ਗੁਣਦਾਤਾ ਨਿਦਾਨ, ਨਾਨਕ ਗੁਰਮੁਖ ਬਖਸ਼ ਲੇ, ਅੰਤ ਵੇਲੀ ਹੋਏ ਭਗਵਾਨ। ਪੌੜੀ ਆਪੇ ਜਗਤ ਉਪਾਏ ਕੈ, ਗੁਣ ਔਗਣ ਕਰੇ ਵਿਚਾਰ, ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨ ਧਰੇ ਪਿਆਰ। ਗੁਣ ਛੋੜ ਔਗੁਣ ਕਮਾਵ ਦੇ, ਦਰਗਹਿ ਹੋਏ ਖੁਆਰ। ਜੂਏ ਜਨਮ ਤਿੰਨੀ ਹਾਰਿਆ, ਕਿਤ ਆਏ ਸੰਸਾਰ। ਸੱਚੇ ਸ਼ਬਦ ਮਨ ਮਾਰਿਆ, ਅਹਿਨਸ ਨਾਮ ਪਿਆਰ। ਜਿੰਨੀ ਪੁਰਖੀ ਉਰਧਾਰਿਆ, ਸੱਚਾ ਲੱਖ ਅਪਾਰ। ਤੂੰ ਗੁਣਦਾਤਾ ਨਿਧਾਨ ਹੈ, ਅਸੀਂ ਅਵਗੁਣਿਆਰ। ਜਿਸ ਬਖਸੇ ਸੋ ਪਾਇਸੀ, ਗੁਰ ਸ਼ਬਦੀ ਵਿਚਾਰ। ਸਲੋਕ ਮਹੱਲਾ ਪੰਜਵਾ। ਰਾਤ ਨਾ ਬਿਹਾਵੀ ਸਾਕਤਾਂ, ਜਿੰਨਾ ਵਿਸਰੈ ਨਾਉ। ਰਾਤੀ ਦਿਨਸ ਸਹੇਲੀਆਂ, ਨਾਨਕ ਹਰ ਗੁਣ ਗਾਉ। ਮਹੱਲਾ ਪੰਜਵਾ। ਰਤਨ ਜਵੇਹਰ ਮਾਣਕਾਂ, ਹੱਬੇ ਮਣੀ ਮਥਨ, ਨਾਨਕ ਜੋ ਪ੍ਰਭਾਣਿਆ, ਸੱਚੇ ਦਰ ਸੋਹਨ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੁਮਾਲਿਆ, ਅੰਤ ਖਲੋ।

ਸਤਿਗੁਰ ਅੱਗੇ ਕਾਲਿਆ, ਪੋਹੇ ਨਾ ਸਕੈ ਜਮ ਕਾਲ ਸੱਚਾ ਰਖਬਾਲਿਆ। ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਮਨਮੁਖ ਬਿਣ ਨਾਵੈ ਘੂੜਿਆਰ ਫਿਰੈ ਬੇਤਾਲਿਆ। ਪਸ਼ੂ ਮਾਨਸ ਚਮ ਪਲੇਟੇ ਅੰਦਰ ਹੋ ਕਾਲਿਆ, ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ। ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਸਲੋਕ ਮਹੱਲਾ ਤੀਜਾ। ਬਾਬੀ ਹੈ ਹੁਕਮ ਪਛਾਣਿਆ, ਗੁਰ ਕੈ ਸਹਿਜ ਸੁਭਾਏ, ਮੇਘ ਵਰਸੇ ਦਇਆ ਕਰ ਗੂੜੀ ਛੈ ਬਿਰਲਾਏ। ਬਾਬੀ ਹੈ ਕੂਕ ਪੁਕਾਰ ਰਹਿ ਗਈ, ਸੁਖ ਵਸਿਆ ਮਨ ਆਏ। ਨਾਨਕ ਸੋ ਸਲਾਹੀਐ ਹੈ ਜੇ ਦੇਂਦਾ ਸਭਨਾ ਜੀਆਂ, ਰਿਜਕ ਸੋ ਮਾਏ। ਮਹੱਲਾ ਤੀਜਾ। ਚਾਤ੍ਰਿਕ ਤੂੰ ਨਾ ਜਾਣਹੀ, ਕਿਆ ਤੁਧ ਵਿੱਚ ਤਿੱਖਾ ਹੈ, ਕਿਤ ਪੀਤੇ ਤਿੱਖ ਜਾਏ। ਦੂਜੇ ਭਾਏ ਪਰਮਿਆਂ, ਅੰਮ੍ਰਿਤ ਜਲ ਪੱਲੇ ਨਾ ਪਾਏ। ਨਦਰ ਕਰੇ ਜੇ ਆਪਣੀ, ਤਾਂ ਸਤਿਗੁਰ ਮਿਲੈ ਸੁਭਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ, ਸਹਿਜੇ ਰਿਹਾ ਸੁਮਾਏ। ਪੌੜੀ ਇੱਕ ਵਣ ਖੰਡ ਵੈਸੇ ਜਾਏ, ਸਦ ਨਾ ਦੇਵੇ ਹੀ ਇੱਕ ਪਾਲਾ, ਕੱਕਰ ਭੰਨ ਸੀਤਲ ਜਲ ਹੇ ਵੀਹੀ। ਇੱਕ ਭਸਮ ਚੜਾਵੈ ਅੰਗ, ਮਹਿਲ ਨ ਧੋਵੀਹੀ। ਇੱਕ ਜਟਾਂ ਵਿਕਟ ਵਿਕਰਾਲ, ਕੁੱਲ ਕਰ ਖੋਵੀਹੀ। ਇੱਕ ਨਗਨ ਫਿਰੈ ਦਿਨ ਰਾਤ, ਨੀਂਦ ਨ ਸੋਵੀਹੀ। ਇੱਕ ਅਗਨ ਜਲਾਵੈ ਅੰਗ, ਆਪ ਬੇਗੋਵੀਹੀ। ਬਿਣ ਨਾਵੈ ਤਨ ਸ਼ਾਰ, ਕਿਆ ਕਹਿ ਰੋਵੀਹੀ। ਸੋਹਿਨ ਖਸਮ ਦੁਆਰ, ਜੇ ਸਤਿਗੁਰ ਸੇਵੀਹੀ। ਸਲੋਕ ਮਹੱਲਾ ਤੀਜਾ। ਬਾਬੀਹਾ ਅੰਮ੍ਰਿਤ ਬੇਲੈ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘ ਹੈ ਨੋ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਹਾਉ ਤਿਨ ਕੈ ਬਲਿਹਾਰ ਨੈ, ਜਿਨੀ ਸੱਚ ਰੱਖਿਆ ਉਰਤਾਰ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਮਹੱਲਾ ਤੀਜਾ। ਬਾਬੀਹਾ ਇਵ ਤੇਰੀ ਤਿਖਾਨਾ ਉਤਰੈ, ਜੇ ਸੋ ਕਰੈ ਪੁਕਾਰ। ਨਦਰੀ ਸਤਿਗੁਰ ਪਾਈਐ, ਨਦਰੀ ਉਪਜੈ ਪਿਆਰ। ਨਾਨਕ ਸਾਹਿਬ ਮਨ ਵਸੈ, ਵਿੱਚੋ ਜਾਹੇ ਬੇਕਾਰ। ਪੌੜੀ ਇੱਕ ਜਨੀ ਉਹ ਜੜ ਪਾਏ, ਤੁਰੋ ਖੁਆਇਆ। ਤਿੰਨ ਮੁਖ ਨਾਹੀ ਨਾਮ, ਨਾ ਤੀਰਥ ਨਾਇਆ। ਹੱਥੀ ਸਿਰ ਖੁਆਏ ਨਾ ਭਦ ਕਰਾਇਆ, ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ। ਤਿੰਨ ਜਾਤ ਨਾ ਪਤ ਨਾ ਕਰਮ, ਜਨਮ ਗਵਾਇਆ। ਮਨ ਜੂਠਾ ਬੇਜਾਤ, ਜੂਠਾ ਖਾਇਆ। ਬਿਨ ਸ਼ਬਦ ਅਚਾਰ, ਨਾ ਕਿਨ ਹੀ ਪਾਇਆ। ਗੁਰਮੁਖ ਓੰਕਾਰ, ਸੱਚ ਸਮਾਇਆ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ, ਗੁਰ ਸ਼ਬਦੀ ਵਿਚਾਰ। ਨਾਨਕ ਸਦਾ ਸੁਹਾਗਣੀ, ਗੁਰ ਕੈ ਹੇਤ ਅਪਾਰ। ਮਹੱਲਾ ਤੀਜਾ। ਸਾਵਣ ਦੱਜੇ ਗੁਣ ਬਾਹਰੀ, ਜਿਸ ਦੂਜੇ ਭਾਏ ਪਿਆਰ। ਨਾਨਕ ਪਿਰਕੀ ਸਾਰ ਨ ਜਾਣੀ, ਸਭ ਸਿੰਗਾਰ ਖੁਆਰ। ਪੌੜੀ ਸੱਚਾ ਲਖ ਭਿਓ ਅੱਠ ਨ ਭਤੀਜੀ, ਇੱਕ ਗਾਵੇ ਰਾਗ ਪਰੀਆਂ, ਰਾਗ ਨਾ ਭੀਜੀ। ਇੱਕ ਨੱਚ ਨੱਚ ਪੂਰੇ ਤਾਲ, ਭਗਤ ਨਾ ਕੀਜੀ। ਇੱਕ ਅੰਨ ਨਾ ਖਾਏ ਮੂਰਖ, ਤਿੰਨਾ ਕਿਆ ਕੀਜੀ। ਤ੍ਰਿਸ਼ਨਾ ਹੋਈ ਬਹੁਤ ਕਿਵੇ ਨਾ ਤੀਜੀ, ਕਰਮ ਬਦੈ ਕੈ ਲੋ ਖਪ ਮਰੀਜੀ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜੀ, ਹਰ ਭਗਤੀ ਅਸਨੇਹ ਗੁਰਮੁਖ ਕੀਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਾਰ ਰਾਗ, ਜੋ ਕਰਹਿ ਤਨ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ, ਏਕੋ ਸੱਚਾ ਸੋਏ।
ਮਨ ਤਨ ਸੱਚਾ ਸੱਚ, ਮਨ ਸੱਚੇ ਸੱਚੀ ਸੋਏ, ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਤ ਹੋਏ। ਕਲਯੁਗ ਮਹਿ ਘੋਰ ਅੰਧ ਭਗਤ ਹੈ, ਸਹਿਜੇ ਹੀ ਪਤ ਹੋਏ। ਕਲਯੁਗ ਮਹਿ ਘੋਰ ਅੰਧਾਰ ਹੈ, ਮਨ ਮੁਖਰ ਹੋ ਨਾ ਕੋਏ। ਸੇ ਬੜਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ ਤੀਜਾ। ਇੰਦ ਵਰ ਸੈਂ ਕਰ ਦਿਆ, ਲੋਕਾਂ ਮਨ ਉਪਜੈ ਚਾਓ। ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਉ। ਗੁਰਮੁਖ ਸ਼ਬਦ ਸੁਮਾਲੀਐ, ਸੱਚੇ ਕੀ ਗੁਣ ਗਾਓ। ਨਾਨਕ ਨਾਮ ਰਤੇ ਜਾਂ ਨਿਰਮਲੇ, ਸਹਿਜੇ ਸੱਚ ਸੁਮਾਉ ਪੌੜੀ। ਪੂਰਾ ਸਤਿਗੁਰ ਸੇਵ ਪੂਰਾ ਪਾਇਆ, ਪੂਰੇ ਕਰਮ ਤੇ ਆਏ ਪੂਰਾ ਸ਼ਬਦ ਮਨ ਵਸਾਇਆ। ਪੂਰੇ ਗਿਆਨ ਧਿਆਨ ਮੈਲ ਚੁਕਾਇਆ, ਹਰ ਸਰ ਤੀਰਥ ਜਾਨ ਮਨੁਆ ਨਾਇਆ। ਸ਼ਬਦ ਮਰੈ ਮਨ ਮਾਰ, ਧਨ ਜਿਣੇ ਦੀ ਮਾਇਆ। ਦਰ ਸੱਚੇ ਸਚਿਆਰ ਸੱਚਾ ਆਇਆ, ਪੁੱਛ ਨਾ ਸਕੈ ਕੋਏ ਜਾਂ ਬਖਸ਼ੈ ਪਾਇਆ। ਪੁੱਛ ਨਾ ਸਕੈ ਕੋਏ ਜਾਂ ਵਖ ਖਸਮੈ ਪਾਇਆ, ਨਾਨਕ ਸੱਚ ਸਲਾਹੇ ਲਿਖਿਆ ਪਾਇਆ। ਸਲੋਕ ਮਹੱਲਾ ਪਹਿਲਾ। ਕੁਲਾਹਾਂ ਦੇਂਦੇ ਬਾਬਲੇ, ਲੈਂਦੇ ਵੱਡੇ ਨਿਲਜ। ਚੂਹਾ ਖੱਡ ਨਾ ਮਾਵੀਹੀ, ਤਿਕਲਵੰਨਾ ਛੱਜ। ਦੇਨ ਦੁਆਈ ਸੇ ਮਰਹਿ, ਜਿਨ ਕਉ ਦੇਨ ਸੇ ਨ ਜਾਹੇ। ਨਾਨਕ ਹੁਕਮ ਨ ਜਾਪੀ, ਕਿੱਥੇ ਜਾਏ ਸੋ ਮਾਹੇ। ਫਸਲ ਅਹਾੜੀ ਏਕ ਨਾਮ ਸਾਬਣੀ ਸਚ ਨਾਉ। ਮੈਂ ਮਹਿਦੂਦ ਲਿਖਾਇਆ, ਖਸਮੈ ਕੈਦਰ ਜਾਏ। ਦੁਨੀਆ ਕੇਦਰ ਕੇਤੜੇ, ਕੇਤੇ ਆਵੇ ਜਾਹੇ। ਕੇਤੇ ਮੰਗੈ ਮੰਗਤੇ, ਕੇਤੇ ਮੰਗ ਮੰਗ ਜਾਹੇ। ਮਹੱਲਾ ਪਹਿਲਾ। ਸੌ ਮਨ ਹਸਤੀ ਘਿਓ ਗੁੜ ਖਾਵੈ, ਪੰਜ ਸੈ ਦਾਣਾ ਖਾਏ। ਡੱਕੈ ਫੁੱਕੈ ਕੇ ਉਡਾਵੈ, ਸਹਿ ਗਿਆ ਪਛਤਾਏ। ਅੰਧੀ ਫੂਕ ਮੋਈ ਦੀਵਾਨੀ, ਖਸ ਮਿੱਟੀ ਫਿਰ ਭਾਨੀ। ਆਧ ਗੁਲਾ ਚਿੜੀ ਕਾ ਚੁਗਣ, ਗਹਿਣ ਚੜੀ ਬਿਲਲਾਏ। ਖਸਮੈ ਭਾਵੈ ਉਹ ਚੰਗੀ, ਜੀ ਕਰੇ ਖੁਦਾਏ ਖੁਦਾਏ। ਸਕਤਾ ਸੀ ਉਹ ਮਾਰੇ ਸਹਿ, ਮਿਰਿਆ ਸਭ ਪਿੱਛੇ ਪੈ ਖਾਏ। ਹੋਏ ਸਤਾਣਾ ਘੁਰੈ ਨਾ ਮਾਵੈ, ਸਾਹੇ ਗਿਆ ਪਛਤਾਏ। ਅੰਧਾ ਕਿਸ ਨੂੰ ਬੁੱਕ ਸੁਣਾਵੈ, ਖਸਮੈ ਮੁੱਲ ਨਾ ਭਾਵੈ। ਅੱਖ ਸੋ ਪ੍ਰੀਤ ਕਰੇ ਅੱਕ, ਢਿੱਡਾਂ ਅੱਕ ਡਾਲੀ ਵੈ ਖਾਏ। ਖਸਮੈ ਭਾਵੇ ਉਹ ਚੰਗਾ, ਜੀ ਕਰੇ ਖੁਦਾਏ ਖੁਦਾਏ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁੱਖ ਹੋਈ। ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੈ ਕੋਈ। ਮੱਖੀ ਮਿੱਠੇ ਮਰਨਾ, ਜਿਨ ਤੂੰ ਰੱਖੇ ਤਿਨ ਨੇੜ ਨਾ ਆਵੈ। ਤਿਨ ਭਉ ਸਾਗਰ ਤਰਨਾ ਪੌੜੀ। ਅਗਮੇ ਅਗੋਚਰ ਤੂੰ ਧਣੀ, ਸੱਚਾ ਲੱਖ ਅਪਾਰ। ਤੂੰ ਦਾਤਾ ਸਮੰਗ ਤੇ ਕੋ ਦੇਵਨ ਹਾਰ। ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ। ਇੱਕ ਨਾ ਨੋ ਤੁਧ ਏ ਵੈ ਭਾਵ ਦਾ, ਮਾਇਆ ਨਾਲ ਪਿਆਰ। ਗੁਰ ਕੈ ਸ਼ਬਦ ਸਲਾਹੀ ਆਏ, ਅੰਤਰ ਪ੍ਰੇਮ ਪਿਆਰ। ਬਿਨ ਪ੍ਰੀਤੀ ਭਗਤ ਨਾ ਹੋਵੀ, ਬਿਨ ਸਤਿਗੁਰੂ ਨਾ ਲੱਗੈ ਪਿਆਰ। ਤੂੰ ਪ੍ਰਭ ਸਭ ਤੁਧ ਸੇਵ ਦੇ, ਇੱਕ ਢਾਡੀ ਕਰੇ ਪੁਕਾਰ। ਦੇਹੇ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਸਲੋਕ ਮਹੱਲਾ ਪਹਿਲਾ। ਰਾਤੀ ਕਾਲ ਘਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ। ਵਰਤਨ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪ ਤਾਲ। ਅੰਧਾ ਝੱਖ ਝੱਖ ਪਿਆ ਝੀਰ, ਪਿੱਛੇ ਰੋ ਵੇਲੇ ਆਵੈ ਹੈ ਫੇਰ। ਬਿਨ ਬੂਝੇ ਕਿਸ ਸੂਝੇ ਨਾਹੀ,
मोया।

ਕਰ ਜਾਹੀ। ਨਾਨਕ ਖਸਮੇ ਏਵੈ ਭਾਵੈ, ਸੀ ਮੂਏ ਜਿਨ ਚਿਤ ਨ ਆਵੈ। ਮਹੱਲਾ ਪਹਿਲਾ। ਮੂਆ ਪਿਆਰ ਪ੍ਰੀਤ ਮੋਈ, ਮੂਆ ਬੈਰ ਵਾਦੀ। ਵਨ ਗਿਆ ਰੂਪ ਵਿਨਸਿਆ, ਦੁਖੀ ਦੇ ਰੁਲੀ। ਕਿਥੋ ਆਇਆ ਕਹਿ ਗਿਆ, ਕਿਹੋ ਨ ਸਿਓ ਕਿਹੋ ਸੀ। ਮਨਮੁਖ ਗੱਲਾਂ ਗੋਈਆਂ, ਕੀਤਾ ਚਾਉਰ ਲੀ। ਨਾਨਕ ਸੱਚੇ ਨਾਮ ਬਿਨ, ਸਿਰ ਖੁਰ ਪਤ ਪਾਟੀ ਪੌੜੀ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਅੰਤੇ ਹੋਏ ਸਖਾਈ। ਵਾਹਿਗੁਰੂ ਜਗਤ ਬੋਰਾ, ਨਾਵੈ ਸਾਰ ਨ ਪਾਈ। ਸਤਿਗੁਰ ਸੇਵੇ ਸੇ ਪ੍ਰਵਾਨ, ਜਿਨੀ ਜਿਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ, ਤੇਹਾਂ ਜਿਸ ਭਾਣਾ ਮਨ ਵਸਾਈ। ਆਪਣੇ ਭਾਣੇ ਕਹੋ, ਕਿਨ ਸੁਖ ਪਾਇਆ ਅੰਧਾ ਅੰਧਕ ਮਾਈ। ਵਿਖਿਆ ਕਦੇ ਹੀ ਰਜ ਨਾਹੀ, ਮੂਰਖ ਭੁੱਖ ਨ ਜਾਈ। ਦੂਜੈ ਸਭ ਕੋ ਲੱਗ ਬਗੂਤਾ, ਬਿਨ ਸਤਿਗੁਰ ਬੂਝ ਨ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਸਲੋਕ ਮਹੱਲਾ ਪਹਿਲਾ। ਸਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ। ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾਉ ਫਕੀਰ। ਜਿਨ ਕੈ ਹਿਰਦੇ ਤੂੰ ਵਸੈ, ਤੇ ਨਰ ਗੁਣੀ ਗਹੀਰ। ਮਹੱਲਾ ਪਹਿਲਾ। ਦੁਖੀ ਦੁਨੀ ਸਹੇੜੀ ਆ ਜਾਏ, ਤਾਂ ਲੱਗੈ ਦੁੱਖ। ਨਾਨਕ ਸੱਚੇ ਨਾਮ ਬਿਨਾਂ, ਕਿਸੇ ਨਾ ਲੱਥੀ ਭੁੱਖ। ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਜੇਤੇ ਰਸ ਸਰੀਰ ਕੇ, ਤੇਤੇ ਲੱਗੈ ਦੁੱਖ। ਮਹੱਲਾ ਪਹਿਲਾ। ਅੰਧੀ ਕੰਮੀ ਅੰਧ ਮਨ, ਮਨ ਅੰਧੈ ਧਨ ਅੰਧ। ਚਿੱਕੜ ਲਾਈਐ ਕਿਆ ਥੀਐ, ਜਾਂ ਟੁੱਟੈ ਪੱਥਰ ਬੰਧ। ਬੰਧ ਟੁੱਟਾਂ ਬੇੜੀ ਨਹੀਂ, ਤਾਂ ਤੁਲਹਾ ਨਾ ਹੱਥ। ਨਾਨਕ ਸੱਚੇ ਨਾਮ ਬਿਨ, ਕੀਤੇ ਡੁੱਬੇ ਸਾਥ। ਮਹੱਲਾ ਪਹਿਲਾ। ਲੱਖ ਮਨ ਸੋਏ ਨਾ ਲੱਖ ਮਨ ਰੂਪਾ, ਲੱਖ ਸਾਹ ਸਿਰ ਸਾਹਾ। ਲੱਖ ਲਸਕਰ ਲੱਖ ਵਾਜੇ, ਨੇਜੇ ਲੱਕੀ ਘੋੜੀ ਪਾਤਸ਼ਾਹ। ਜਿੱਥੇ ਸਾਇਰ ਲੰਘਣਾ, ਅਗਨ ਪਾਣੀ ਸਗਾਹਾ। ਕੰਧੀ ਦਿਸ ਨ ਆਵੀ, ਧਾਹੀ ਪਵਹਿ ਕਾਹਾ। ਨਾਨਕ ਉਥੈ ਜਾਣੀਐ, ਸਹਾਂ ਕੇਈ ਪਾਤਸ਼ਾਹਾਂ ਪੌੜੀ। ਇੱਕ ਨਾ ਗਲੀ ਜੰਜੀਰ ਬੰਦ ਰਵਾਣੀਐ, ਵਧੈ ਛੁੱਟੈ ਸੱਚ ਸੱਚ ਪਛਾਣੀਐ। ਲਿਖਿਆ ਪੱਲੈ ਪਾਏ, ਸੋ ਸੱਚ ਜਾਣੀਐ। ਹੁਕਮੀ ਹੋਏ ਨਵੇੜ, ਗਿਆ ਜਾਣੀਐ। ਭਾਉਜਲ ਤਾਰਨ ਹਾਰ, ਸ਼ਬਦ ਪਛਾਣੀਐ। ਚੋਰ ਜਾਰ ਜੁਆਰ, ਪੀੜੇ ਕਹਾਣੀਐ। ਨਿੰਦ ਕਲਾਇਤ ਬਾਰ, ਮਿਲੇ ਹੱਟ ਬਾਣੀਐ। ਗੁਰਮੁਖ ਸੱਚ ਸਮਾਏ, ਸੋਦਰ ਗੈ ਜਾਣੀਐ। ਸਲੋਕ ਮਹੱਲਾ ਦੂਜਾ। ਨਾਉ ਫਕੀਰੇ ਪਾਤਸ਼ਾਹ, ਮੂਰਖ ਪੰਡਤ ਨਾਉ। ਅੰਧੇ ਕਾ ਨਾਉ ਪਾਰਖੂ, ਏਵੈ ਕਰੈ ਗੋਆ। ਇਲਤ ਕਾ ਨਾਉ ਚੌਧਰੀ, ਕੂੜੀ ਪੂਰੇ ਥਾਉ। ਨਾਨਕ ਗੁਰਮੁਖ ਜਾਣੀਐ, ਕਲ ਕਾ ਇਹ ਨਿਆਉ। ਮਹੱਲਾ ਪਹਿਲਾ। ਹਰਨਾ ਵਾਜਾਂ ਤੈ ਸਿੱਖਦਾਰਾਂ, ਇੰਨਾ ਪੜਿਆ ਨਾਉ। ਫਾਂਦੀ ਲੱਗੀ ਜਾਤ ਫਹਾਇਨ, ਅੱਗੇ ਨਾਹੀ ਥਾਉ। ਸੋ ਪੜਿਆ ਸੋ ਪੰਡਤ ਬੀਨਾ, ਜਿੰਨੀ ਕਮਾਣਾ ਨਾਉ।
पहलो दे जड़ अंदर जमे ता पर होवे छाव। राजे सी मुकदम कुत्ते जाए जगायन बैठे सुते। चाकर नहंदा पाए नकाओ रत पित कुत्ते हो चट जाहो। जिथे जिया होसी सार नकी वड्डी लाए तुबार पौड़ी। आप उपाय मेदनी आपे करदा सार पाए बिन भरम न कटिया नाम न लगे प्यार। सतगुर ते भाउ उपजै पाइय मुख द्वार पै ते सहज पाइय मिल ज्योति ज्योति अपार। पै ते पै जल लंघिया गुरमति विचार पै ते निरपौ पाइय जिसदा अंत न पारा बार। मन मुखों भय की सार न जाननी तृष्णा जल ते करे पुकार। नानक ना वही ते सुख पाया गुरमति उरतार। श्लोक महला पहला। रूपै कामै दोस्ती भुखै सादै गंड लभै मालै घुल मिल मिचल उंगै सौड़ पलंग। भौंकै कोप खुआर होए फकड़ पिटै अंध चुपै चंगा नानका बिन नावै मूहै गंध। महला पहला। राज माल रूप जात जोबन पंजे ठग इनी ठगी जग ठगिया किन्ने न रखी लाज। इना ठगन ठग सी जी गुर की पैरी पाहे नानक कर्मा बाहरे होर किते मुठे जाहे पौड़ी। पढ़िया लेखेदार लेखा मंगिया बिन नावे कूड़ियार औखा तंगिया। ओ घट रुदे रहा गलियां रोकिया सच्चा बेप्रवाहो। शब्द संतोखिया गहर गभीर यथा हो हाथ न लभी। मुह मुह चोटा खाहो बिन गुर को ना छुट सी पत सेती कर जाहो। नाम बखानी है हुक्मी सहा गिरा देंदा जानिए। श्लोक महला पहला। पौने पानी अग्नि जियो तिन क्या खुशियां क्या पीड़ धरती पाताली आकाशी एक दर रहन बजीर। एक न बड़ी आर जा एक मर होए जहीर। एक दे खाहे ने खुटे नाही एक सदा फिरे फकीर। हुक्मी साजे हुक्मी ढाही एक चसे मैं लख सबको नथे नथे अबख्शे तोड़े नथ। बरना चिहना बाहरा लिखे बाज अलख क्यों कथिय क्यों आखिय जापै सचो सचो।

ਤੁ ਰਹਿ ਪ੍ਰਵਾਨ। ਹੁਕਮੈ ਬੂਝੈ ਤਤ ਪਛਾਣੈ, ਇਹੋ ਪ੍ਰਸਾਦ ਗੁਰੂ ਤੇ ਜਾਣੈ। ਹੁੰਦਾ ਫੜੀ ਅੱਗ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਉਣ ਪੌੜੀ। ਪੜੀਐ ਨਾਮ ਸਲਾਹਾ ਹੋਰ ਬੁੰਦੀ, ਮਿਥਿਆ ਬਿਨ ਸੱਚੇ ਵਪਾਰ ਜਨੂ ਵਿਰਥਿਆ। ਅੰਦ ਨ ਪਾਰਾ ਵਾਰ, ਅੰਤ ਨ ਪਾਰਾ ਵਾਰ, ਨਾ ਕਿਨਹੀ ਪਾਇਆ, ਸਭ ਜਗ ਗਰਭ ਗੁਵਾਰ, ਤਿਨ ਸੱਚ ਨ ਪਾਇਆ। ਚੱਲੇ ਨਾਮ ਵਿਸਾਰ, ਤਾਬਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾਂ ਕੱਤਿਆ। ਆਇਆ ਉੱਠੀ ਖੇਲੂ ਫਿਰੈ, ਉਬੱਤਿਆ ਨਾਨਕ ਸੱਚੈ ਮੇਲ, ਸੱਚੈ ਰੱਤਿਆ। ਸਲੋਕ ਮੁਹੱਲਾ ਪਹਿਲਾ। ਪਹਿਲਾਂ ਮਾਸੋ ਨਿਮਿਆ, ਮਾਸੈ ਅੰਦਰ ਵਾਸ, ਜੀਉ ਪਾਏ ਮਾਸ, ਮੂਹੇ ਮਿਲਿਆ ਹੱਡ ਚਮ ਤਨ ਮਾਸ। ਮਾਸੋ ਬਾਹਰ ਕੱਢਿਆ, ਮੰਮਾ ਮਾਸ ਗਿਰਾਸ, ਮੂੰਹ ਮਾਸੇ ਕਾ ਜੀਵ, ਮਾਸੇ ਕੀ ਮਾਸੇ ਅੰਦਰ ਸਾਸ। ਵੱਡਾ ਹੋਆ ਵੀ ਆਹਿਆ, ਕਰ ਲੈ ਆਇਆ ਮਾਸ, ਮਾਸੋ ਹੀ ਮਾਸ ਉਪਜੇ, ਮਾਸੋ ਸਭੋ ਸਾਕ। ਸਤਿਗੁਰ ਮਿਲਿਆ ਹੁਕਮ ਬੁਝਿਆ, ਤਾਂ ਕੋ ਆਵੈ ਰਾਸ, ਆਪ ਛੁੱਟੇ ਨੇ ਛੁੱਟੀਐ, ਨਾਨਕ ਬਚਨ ਬਿਨਾਸ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਕ, ਹਾਵੈ ਕਿਸਮ ਮਹਿ ਪਾਪ ਸੁਮਾਣੇ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਮਾਸ ਛੋੜੂ ਬੈਸ, ਨੱਕ ਪਕੜ ਹੈ ਰਾਤੀ ਮਾਣਸ ਖਾਣੇ। ਫੜ ਕਰ ਲੋਕਾਂ ਨੂੰ ਦਿਖਲਾਵੈ ਗਿਆਨ, ਧਿਆਨ ਨਹੀਂ ਸੂਝੈ, ਨਾਨਕ ਅੰਦੇ ਸਿਉ ਕਿਆ ਕਹੀਐ, ਕਹੇ ਨਾ ਕਹਿਆ ਬੁਝੈ।

ਇਸਤਰੀ ਪੁਰਖੈ ਜਾਂ ਨਿਸ ਮੈਲਾ ਉਥਾਏ ਮੰਦ ਕੋ ਮਾਹੀ। ਮਾਸੋ ਨਿੰਮੇ ਮਾਸੋ ਜੰਮੇ ਹਾਂ ਮਾਸੇ ਕੇ ਭਾਂਡੇ ਗਿਆਨ ਧਿਆਨ ਕਸ ਸੁਜੈ ਨਾਹੀ ਚਤੁਰਿੰਕ ਹਾਵੇ ਪਾਂਡੇ।

ਸੇਰਾ ਆ ਭਖ ਹੂੰ ਭਖ ਹੈ ਭਖ ਤਜਹ ਤਾ ਛੋਡ ਅੰਧ ਗੁਰੂ ਜਿਨ ਘੇਰਾ ਮਾਸੋ ਨਿਮੈ ਮਾਸੋ ਜੰਮੇ ਹਮ ਮਾਸਾ ਕੇ ਭਾਂਡੇ।

ਚਹੁ ਜੁਗ ਮਾਸ ਕਮਾਣਾ। ਜਜ ਕਾਜ ਵੀ ਆਹੀ ਸੁਹਾਵੈ ਉਥੇ ਮਾਸ ਸਮਾਣਾ। ਇਸਤਰੀ ਪੁਰਖ ਨਿਪਜ ਹੈ ਮਾਸੋ ਪਾਤਸ਼ਾਹ ਸੁਲਤਾਨਾ ਜੀ। ਉਹ ਇਹ ਦਿਸੈ ਨਰਕ ਜਾਂਦੇ ਤਾਂ ਉਨ ਕਾਦਾ ਨਾ ਲੈਣਾ। ਦਿੰਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਇਆਣ। ਆਪ ਨ ਬੁੱਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਜਾਣ ਹੀ ਨਾਹੀ ਕਿਤੂ ਮਾਸੂ ਅਪੰਨਾ ਤੋ ਆਹੂ ਅੰਨ ਕੁਮਾਦ ਕੁਮਾਹਨ ਤੋ ਆਹੂ ਤ੍ਰਿਭਵਨ ਗੰਨਾ। ਤੋ ਆਖੈ ਹਾਉ ਬਹੁ ਵਿਦ ਅੱਛਾ ਤੋ ਐ ਬਹੁਤ ਵਿਕਾਰਾ। ਏ ਤੇਰਾ ਸੰਛੋੜ ਹੋਵੈ ਸੁਨਿਆਸੀ ਨਾਨਕ ਕਹਿ ਵਿਚਾਰਾ। ਪੌੜੀ ਹਾਉ ਕਿਆ ਆਖਾ ਇੱਕ ਜੀਵ ਤੇਰਾ ਅੰਤ ਨ ਕਿਨਹੀ ਪਾਇਆ। ਸੱਚਾ ਸ਼ਬਦ ਵਿਚਾਰ ਸੇ ਤੋ ਜਿਹੀ ਮਹਿ ਸੁਮਾਇਆ। ਇੱਕ ਭਗਵਾਂ ਵੇਸ ਕਰ ਭਰਮ ਦੇ ਵਿਣੁ ਸਤਿਗੁਰ ਕਿਨੇ ਨ ਪਾਇਆ। ਦੇਸ ਦਸੰਤਰ ਭਾਵ ਥੱਕੇ ਤੁਧ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ। ਆਵਾ ਗਾਉਣ ਬਜਾਰੀਆਂ ਬਜਾਰ ਜਿੰਨੀ ਰਚਾਇਆ। ਇੱਕ ਥਿਰ ਸੱਚਾ ਸਲਾਹਣਾ ਜਿਹਨੂੰ ਮਨ ਸੱਚਾ ਪਾਇਆ। ਸਲੋਕ ਮਹੱਲਾ ਪਹਿਲਾ। ਨਾਨਕ ਮਾਇਆ ਕਰਮ ਵਿਰਖੁ ਫਾਲੇ ਅੰਮ੍ਰਿਤ ਫਾਲੋ ਵਿਸ ਸਭ ਕਾਰਨ ਕਰਤਾ ਕਰੇ ਜਿਸ ਖੁਬਾਲੇ ਤਿਸ ਮੋਹੱਲਾ ਦੂਜਾ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲ ਈ ਨਾਮ ਵਿਸਾਰਿਆ ਇੱਕ

ਹੱਥ ਨਵੀੜ ਤੂੰ ਹੈ ਮਨ ਪਾਇਆ। ਕਾਲ ਚਲਾਏ ਵਨ ਕੋਏ ਨਾ ਰੱਖ ਸੀ, ਜਰਜਰ ਵਾਣਾ ਕੰਨ ਚੜਿਆ ਨੱਚ ਸੀ। ਸਤਿਗੁਰੂ ਬੋਹ ਤੂੰ ਬੀੜ ਸੱਚਾ ਰੱਖ ਸੀ, ਅਗਨ ਪੱਖੀ ਭੜ ਹਾੜ ਅਣਦਨ ਪੱਖ ਸੀ। ਫਾਥਾ ਚੁਗੈ ਚੋਗ ਹੁਕਮੀ ਛੁੱਟ ਸੀ, ਕਰਤਾ ਕਰੈ ਸੋ ਹੋਗ ਕੂੜ ਨਿਖੁੱਟ ਸੀ। ਸਲੋਕ ਮਹੱਲਾ ਪਹਿਲਾ। ਕਰਮ ਹੈ ਘਰ ਦੀ ਖਾਈ ਦੀ, ਸੋ ਸਤਿਗੁਰ ਪੁਰਖ ਸੁਜਾਣ। ਪੰਚ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ। ਦੀਪ ਲੋਪ ਤਾਲ ਤਹਿ ਖੰਡ ਮੰਡਲ ਹੈਰਾਨ। ਤਾਰ ਘੋਰ ਵਜੰਤਰ ਤਹਿ ਸਾਚ ਤਖਤ ਸੁਲਤਾਨ। ਸੁਖ ਮਨ ਕੈ ਘਰ ਰਾਗ ਸੁਨ, ਸੁਨ ਮੰਡਲ ਲਿਵਲਾਏ। ਅਕਥ ਕਥਾ ਵਿਚਾਰੀਐ ਮਨਸਾ ਮਨੈ ਸੁਮਾਏ। ਉਲਟ ਕਮਲੇ ਅੰਮ੍ਰਿਤ ਭਰਿਆ, ਇਹੋ ਮਨ ਕਤਹੋ ਨਾ ਜਾਏ। ਅਜ ਪਾਂ ਜਾਪ ਨ ਵਿਸਰੈ, ਆਦਿ ਜੁਗਾਦਿ ਸੁਮਾਏ। ਸਭ ਸਖੀਆਂ ਪੰਚੇ ਮਿਲੈ, ਗੁਰਮੁਖ ਨਿਜ ਘਰ ਵਾਸ। ਸ਼ਬਦ ਖੋਜ ਇਹੋ ਘਰ ਲਹਿ, ਨਾਨਕ ਤਾਕਾ ਦਾਸ। ਮਹੱਲਾ ਪਹਿਲਾ। ਚਿਲ ਮਿਲ ਵਿਸਿਆਰ ਦੁਨੀਆ ਫਾਨੀ, ਕਲੋਭ ਅਕਲ ਮਨ ਗੋਰ ਨਾ ਮਾਨੀ। ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ। ਏਕ ਚੀਜ ਮੁਝੇ ਦੇਹ ਅਬਰੋ ਜਹਿਰ ਚੀਜ ਨਾ ਪਾਇਆ। ਪੁਰਾ ਬੁਖਾਮ ਕੁਜੈ ਹਿਕਮਤ ਖੁਦਾਇਆ। ਮਨ ਤੁਆਨਾ ਤੂੰ ਕੁਦਰਤੀ ਆਇਆ, ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੇ ਸੁਭਾਇਆ। ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਪੌੜੀ ਨਵੀ ਮਹੱਲਾ ਪੰਜਵਾ। ਸਭੋ ਵਰਤੈ ਚਲਤ ਚਲਤ ਵਖਾਣਿਆ, ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ।

ਹਰ ਸਭ ਰੰਗ ਮਾਣਿਆ, ਪ੍ਰਗਟ ਭਇਆ ਸੰਸਾਰ ਮਿਹਰ ਅੱਛਾ ਬਾਣਿਆ। ਆਪੇ ਬਖਸ਼ ਮਲਾਏ ਸਦ ਕੁਰਬਾਣਿਆ, ਨਾਨਕ ਲੈ ਬਲਾਏ ਖਸਮੈ ਭਾਣਿਆ। ਸਲੋਕ ਮਹੱਲਾ ਪਹਿਲਾ। ਧਨ ਸੋ ਕਾਗਦ ਕਲਮ, ਧਨ ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ। ਸੱਚ ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ ਉੱਪਰ ਲੇਖ, ਭੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੂ ਪੌੜੀ। ਤੂੰ ਆਪੇ ਆਪ ਵਰਤਦਾ ਆਪ, ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਹਿਆ ਸੋਮਾਈ। ਤੇਰੀ ਗਤ ਮਿਤ ਤੂੰ ਹੈ ਜਾਣਦਾ, ਤੁਧ ਕੀਮਤ ਪਾਈ। ਤੂੰ ਅਲੱਖੀ ਗੋਚਰਿਆ ਗਮ ਹੈ ਗੁਰਮਤ ਦਿਖਾਈ। ਅੰਤਰ ਅਗਿਆਨ ਦੁੱਖ ਭਰਮ ਹੈ ਗੁਰ ਗਿਆਨ ਗਵਾਈ, ਜਿਸ ਕਿਰਪਾ ਕਰੇ ਤਿਸ ਮਿਲ ਲਹੀ ਸੋ ਨਾਮ ਤੇ ਆਈ। ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਠਾਈ, ਜਿਤ ਤੂੰ ਲਾਹੇ ਸੱਚਿਆ ਤਿਤ ਕੋ ਲੱਗੇ, ਨਾਨਕ ਗੁਣ ਗਾਈ। ਸ਼ੁੱਧ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵੀ ਅਲੇ ਗੋਪਾਲ ਰਾਏ ਅਕੁਲ ਨਿਰੰਜਨ, ਭਗਤ ਦਾਨ ਦੀ ਜੈ ਜਾਚੈ ਸੰਤ ਜਨ ਰਹਾਓ। ਜਾਂਚੈ ਘਰ ਦਿਗ ਦਿਸੈ ਸਰਾਇ ਚਾ, ਬੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਮਾਨ ਪੂਰੀ ਅਲੇ। ਜਾਂਚੈ ਘਰ ਲਛਮੀ ਕੁਆਰੀ, ਚੰਦ ਸੂਰਜ ਦੀਵੜੈ ਕੌਤਕ ਕਾਲ, ਬੱਪੜਾ ਕੋਟਵਾਲ ਸੋ ਕਰਾ ਸ੍ਰੀ। ਸੋ ਐਸਾ ਰਾਜਾ ਸ੍ਰੀ ਨਰ ਹਰੀ, ਜਾਂਚੈ ਘਰ ਕੁਲਾਲ ਬ੍ਰਹਮਾ ਚਤਰ ਮੁਖ ਡਾਵੜਾ, ਜਿਨ ਵਿਸ਼ਵ ਸੰਸਾਰ ਰਚਿਅਲੇ। ਜਾਂ ਕੈ ਘਰ ਈਸਰ ਬਾਵਲਾ, ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਅਲੇ। ਪਾਪ ਪੁੰਨ ਜਾਂ ਚੈ ਡਾਂਗੀਆਂ ਦੁਆਰੇ, ਚਿੱਤਰ ਗੁਪਤ ਲਿਖੀਆ ਧਰਮ ਰਾਈ ਪੁਰਲੀ। ਪ੍ਰਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ, ਜਾਂਚੈ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀਆਂ ਗੋਬੰਤ, ਆਛੈ ਸਰਬ ਸ਼ਸਤ੍ਰ ਬਹੁ ਰੂਪੀਆ ਅਨਗਰੂਆਂ, ਅਖਾੜਾ ਮੰਡਲੀਕ ਬੋਲ ਬੋਲੈ ਕਛੇ। ਚੌਰ ਢੂਲ ਜਾਂਚੈ ਹੈ ਪਵਨ ਚੇਰੀ ਸਖਤ, ਜੀਤ ਲੈ ਭਵਨੀ ਅੰਡ ਟੂਕ ਜਾਂਚੈ ਪਾਸਮਤੀ। ਸੋ ਐਸਾ ਰਾਜਾ ਤ੍ਰਿਭਵਨ ਪਤੀ, ਜਾਂ ਚੈ ਘਰ ਕੂਰਮਾ ਪਾਲ ਸੈਸਰ ਫਨੀ ਬਾਸਕ ਸੇਜ ਬਲੁਆ। ਅਠਾਰਹ ਭਾਰ ਬਨਾਸ ਪਤੀ, ਮਾਲਣੀ ਛਿੰਨ ਬੈਂਕ ਰੋੜੀ, ਮੇਘ ਮਾਲਾ ਪਾਣੀ ਹਾਰੀਆ। ਨਖ ਪ੍ਰਸੀਵ ਜਾ ਚੈ ਸੁਰਸਰੀ, ਸਪਤ ਸੁਮੁੰਦ ਜਾ ਚੈ ਘੜ ਥਲੀ, ਏਤੇ ਜੀ ਜਾ ਚੈ ਵਰਤਣੀ। ਸੋ ਐਸਾ ਰਾਜਾ ਤ੍ਰਿਭਵਨ ਧਣੀ, ਜਾ ਚੈ ਘਰ ਨਿਕਟ ਵਰਤਣੀ, ਅਰਜੁਨ ਧਰੂ ਪ੍ਰਹਿਲਾਦ ਅੰਬਰੀਕ, ਨਾਰਦ ਨਿਜੈ ਸਿੱਧ ਬੁੱਧ ਗੰਗੰਧਰਵ ਬਨ ਬਹਿਲਾ। ਇਤੇ ਜੀ ਜਾਂਚ ਹੈ ਘਰੀ ਸਰਬ ਵਿਆਪਕ ਅੰਤਰ ਹਰੀ, ਪ੍ਰਣਵੈ ਨਾਮ ਦਿਓ ਤਾਂ ਚੀ ਆਣ ਸਗਲ ਭਗਤ, ਜਾਂਚੈ ਨੀਸਾਣ ਮਲਾਰ। ਮੋਹ ਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਮਈਆ ਰਹਾਓ।

ਮਾਰੂ ਬਾਪ ਬਿਠਲਾ ਮੂਏ ਮੂਏ ਜਾਓ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ ਏ ਪੰਡੀਆਂ ਮੋਕੋ ਢੇਡਿ ਕਹਿਤ ਤੇਰੀ ਪੈ ਜਿਉ ਪੰਛੋ ਉਡੀਕੋ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅਤ ਭੁਜ ਭਇਓ ਅਪਾਰ ਲਾਉ ਫਿਰ ਦੀਆਂ ਦਿਹੋਰਾ ਨਾਮੇ ਕੋ ਪੰਡੀਅਨ ਕੋ ਪਿਛੁ ਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸੂਰ ਸੂਰ ਰਹਾਉ। ਜਾ ਕੈ ਭਗਵਤ ਲੇਖੀ ਅਵਰ ਨਹੀਂ ਪੇਖੀਐ ਤਸ ਕੀ ਜਾਤ ਅਛੋ ਪੰਛੀ ਪਾਂ ਵਿਆਸ ਮੈਂ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮ ਨਾ ਸਪਤ ਦੀਪਾ। ਜਾ ਕੈ ਦੁਬਕਰੀ ਦੇ ਕੁਲ ਗੌਰੇ ਵਧ ਕਰੇ ਮਾਨੀਅਨ ਹੈ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੋਰੇ ਲੋਕ ਪਰ ਸਿੱਧ ਕਬੀਰਾ। ਜਾ ਕੇ ਕੁਟੰਬ

0: ਹਰ ਹੈ ਡੰਡੋਤ ਤਿਨ ਤਨੈ ਰਵਿਦਾਸ ਦਸਾਨ ਦਸਾ
1: ਮਲਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੇਲੇ ਕੱਪੜੇ ਕਹਾਂ ਲੋ ਧੋਵੋ ਆਵੈਗੀ ਨੀਂਦ ਕਹਾਂ ਲੱਗ ਸੁਵਾਓ ਜੋਈ ਜੋਈ ਜੋਰਿਓ ਸੂਈ ਸੂਈ ਫਾਟਿਓ ਝੂਠੇ ਬਣਜ ਉੱਠ ਹੀ ਗਈ ਹਟਿਓ ਕਹ ਰਵਿਦਾਸ ਭਇਓ ਜਬ ਲਿਖੋ ਜੋਈ ਜੋਈ ਕਿਨੋ ਸੂਈ ਸੂਈ ਦੇਖਿਓ ਰਾਗ ਕਾਨੜਾ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰੂ ਪ੍ਰਸਾਦ ਮੇਰਾ ਮਨ ਸਾਧ ਜਿੰਨਾ ਮਿਲ ਹਰਿਆ ਹਉ ਬਲ ਬਲ ਬਲ ਬਲ ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹੋ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪੱਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਨਿਆ ਮਿਲ ਸਾਧੂ ਪਤਤ ਉਦਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਧਿਕ ਗ੍ਰਸ ਮੀਨਾ ਵਸਗਤ ਕਰਿਆ ਹਰ ਕੇ ਸੰਤ ਸੰਤ ਪਲਨੀ ਕੇ ਮਿਲ ਸੰਤ ਜਨਾ ਮਲ ਲਹੀਆ

ਗੁਰ ਸਤਿਗੁਰ ਚਰਨ ਔਰ ਧਰਿਆ ਸਭ ਦਾਲ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ।

ਤੀਜਾ ਚੌਥਾ ਜਪ ਮਨ ਰਾਮ ਨਾਮ ਪਰਗਾਸਾ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਆਂਦਿਨ ਆਨੰਦ ਪਿਆ ਮਨ ਵਿਕਸਿਆ ਉਦਮ ਭਏ ਮਿਲਨ ਕੀ ਆਸੇ

ਸਤ ਸੰਗਤ ਮਿਲ ਤਰੇ ਤਰਾਸ, ਜੀਤੀ ਸ੍ਰਿਸ਼ਟ ਕਰੀ ਜਗਦੀਸ਼ਰ, ਤੇ ਸਭ ਊਚ ਹਮ ਨੀਚ ਬਿਖਿਆਸ, ਹਮਰੇ ਅਵਗਣ

ਜੀਤੈ ਰਹਾਉ। ਮਿਥਿਆ ਭਰਮ ਭਰਮ ਬਹੁ ਭਰਮਿਆ, ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ, ਜੈਸੇ ਤਰਵਰ ਕੀ ਤੁਸ਼ ਛਾਇਆ, ਕਿਨ ਮੈਂ

ਨਾਥ ਅਦ੍ਰਿਸ਼ਟ ਅਗੋਚਰ ਨਾਮ ਤੇ ਆਏ ਸਤਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਬਿਸਾ

ਜਨ ਨਾਨਕੋ ਸਰਣਾਗਤੀ ਜੇਹੋ ਗੁਰਮਤੀ ਭਜ ਰਾਮ ਰਾਮ ਰਾਮ। ਕਾਂਦੜਾ ਮਹੱਲਾ ਚੌਥਾ।

ਕਟੇ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜੱਟ ਜਟਾ ਜੱਟ ਜਾਟ ਘਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ

ਸੋ ਆਪ ਤਰੈ ਕੁਲ ਸਗਲ ਤਰਾਦੂ ਕਾਂਦੜਾ ਮਹੱਲਾ ਚੌਥਾ ਹਰ ਜਸ ਗਾਵਹੁ ਭਗਵਾਨ ਜਸ ਗਾਵਤ ਪਾਪ ਲਹਾਨ

ਤੇਰੇ ਜਨ ਤਿਹਾਵੇ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਉਸਤਤ ਕਰੇ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰ ਭਗਵਾਨ।

ਕਾਨੜਾ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਈਐ ਗੁਣ ਗੋਪਾਲ ਕਿਰਪਾ ਨਿਧ ਦੁੱਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਰਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨ ਮਨਹਿ ਸਾਧਾਰੈ ਕੋਟ ਅਪਰਾਧੀ ਖਿਨ ਮੈਂ ਤਾਰੈ ਜਾ ਕਉ ਚੀਤ ਆਵੈ ਗੁਰ ਅਪਨਾ ਤਾ ਕਉ ਦੂਖ ਨਹੀਂ ਤਿਲ ਸੁਪਨਾ ਜਾ ਕਉ ਸਤਿਗੁਰ ਅਪਨਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਉ ਨਾਨਕ ਗੁਰ ਕੀ ਨੀਮਿਆ ਹਲਤ ਪਲਤ ਮਖੂ ਜਲ ਪਿਆ ਕਾਂਦੜਾ ਮਹੱਲਾ ਪੰਜਵਾ ਅਰਾਧਾ ਤੁਜਹੇ ਸੁਆਮੀ ਆਪਣੇ ਊਠਤ ਬੈਠਤ ਸੋਤ ਜਾਗਤ ਸਾਸ ਸਾਸ ਹਰ ਜਪਨੇ ਰਹਾਉ ਤਾਂ ਕਹਿ ਹਿਰਦੈ ਵਸਿਓ ਨਾਮ ਜਾ ਕਉ ਸੁਆਮੀ ਕੀ ਨੋ ਦਾਨ ਤਾਂ ਕਹਿ ਹਿਰਦੈ ਆਈ ਸਾਂਤ ਠਾਕਰ ਭੇਟੈ ਗੁਰ ਬਚਨਾਕ ਸਰਬ ਕਲਾ ਸੋਈ ਪ੍ਰਬੀਨ ਨਾਮ

ਮੋਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾ ਭਗਤ

ਗਾਵਣ ਹਾਰੀ ਗਾਵੈ ਗੀਤ ਤੇ ਉਦਰੇ ਵਸੇ ਜਹ ਚੀਤ ਪੇਖੇ ਬੀਜਨ ਬਿੰਜਨ ਪਰੋ ਸੰਹਾਰੈ ਜਹ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸਵਾਂਗ ਕਾਛੇ ਭੇਖ ਤਾਰੀ ਜੈਸੋ ਸਤ ਐਸੋ ਦ੍ਰਿਸ਼ਟਾਰੀ ਕਹਿਣ ਕਹਾਵਨ ਸਗਲ ਜੰਝਾਰ ਨਾਨਕ ਦਾਸ ਸੱਚ ਕਰਨੀ ਸਾਰ ਕਾਨੜਾ ਮਹੱਲਾ ਪੰਜਵਾਂ ਤੇ ਰੋਜਨ ਹਰ ਜਸ ਸੁਨਤ ਉਮਾਹਿਓ ਰਹਾਉ ਮਨ ਹੈ ਪ੍ਰਗਾਸ ਭੇਖ ਭੇਖ ਪ੍ਰਭ ਕੀ ਸੁਭਾ ਜਤ ਕਤ ਭੇਖੋ ਆਹਿਓ ਸਭ ਤੇ ਪਰੈ ਪਰੈ ਤੇ ਉੱਚਾ ਗਹਿਰ ਗੰਭੀਰ ਅਥਾਹਿਓ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਧ ਸਮਾਹਿਓ ਕਾਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਧਾਰਨ ਆਇਓ ਰਹਾਓ ਦਰਸ਼ਨ ਭੇਡ ਤਹੁਤ ਪਨੀਤਾ ਹਰ ਹਰ ਮੰਤਰ ਦ੍ਰਿੜਾਇਓ।

ਕਾਨੜਾ ਮਹੱਲਾ ਪੰਜਵਾ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦ੍ਰਿੜਾਇਆ ਰਹਾਉ ਨਿਰਹਿ ਤ੍ਰਿਪਤਾਨੋ ਰਾਜੋਵਨ ਧਨ ਬਹੁਰ ਬਹੁਰ ਫਿਰਤਾਇਆ ਸੁਖ ਪਾਇਆ ਤ੍ਰਿਸ਼ਨਾ ਸਾ ਬੁਝੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਭਰਮ ਮੋਹੇ ਵਿਆਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ

ਸਤਿਗੁਰ ਪ੍ਰਸਾਦ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਉ ਆਵਤ

ਮਹੱਲਾ ਪੰਜਵਾ। ਸਾਜਨਾ ਸੰਤ ਆਓ ਮੇਰਾ ਰਹਾਓ, ਆਨ ਦਾ ਗੁਣ ਗਾਏ ਮੰਗਲ ਕਸਮਲਾ, ਮਿਟ ਜਾਹੇ ਪਰੇ ਰਹਿ ਸੰਤ ਚਰਨ ਧਰੋ ਮਾਥੈ, ਚਾਂਦਨਾ ਗ੍ਰਹਿ ਹੋਏ ਅੰਧੇਰੈ। ਸੰਤ ਪ੍ਰਸਾਦ ਕਮਲ ਬਿਕਸੈ, ਗੋਬਿੰਦ ਭਜਾਓ ਪੇਖ ਨਿਰੈ, ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ, ਨਾਨਕ ਹੋ ਬੀਰੈ।

ਕਰ ਪਾਇਓ। ਸੁਖੀ ਨਾਨਕ ਗੁਰ ਨਾਮ ਦ੍ਰਿੜਾਇਓ ਕਾਨੜਾ ਮਹੱਲਾ ਪੰਜਵਾ। ਧਨ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਵਡਭਾਗੀ ਰਹਾਉ ਮੋਹ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹੇ ਸਵਾਮੀ। ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਵਡਭਾਗੀ ਰਹਾਉ ਮੋਹ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹੇ।

ਵਿਦੇ ਛੁਟਕਾਰ ਗਰਤ ਘੋਰ ਅੰਧ ਤੇ ਕਾਢਾ ਹੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲਬਲ ਜਾਈਐ ਆਪ ਮੁਕਤ ਮੋਹਿ ਤਾਰੈ ਰਹਾਉ।

ਕਾਨੜਾ ਮਹੱਲਾ ਪੰਜਵਾ ਨਾ ਜਾਨੀ ਸੰਤਨ ਪ੍ਰਭ ਬਿਨ ਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹੋ ਘਟ ਘਟ ਪੂਰ

ਰਹਾਉ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿਤੈ।

ਸਨਾ ਸਰਨ ਗਹੀ ਪੂਰਨ ਅਬਨਾਸੀ ਆਨਿਓ ਭਾਵ ਕਥਿਤ ਆਨਿਓ ਭਾਵ ਥਕਿਤ ਨਹੀਂ ਕਰਸਨ।

ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਗਲ ਅਭਿਮਾਨ ਕਾਨੜਾ ਮਹੱਲਾ ਪੰਜਵਾ ਪ੍ਰਭ ਕਹਿਣ ਮਲਣ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਅਪਾਉ ਰਹਾਉ ਤਟਨ ਕਟਨ ਜਟਨ ਹੁਮਨ ਨਾਹੀ ਡੰਡ ਧਾਰ ਸਵਾਉ ਜਤਨ ਪਾਤਨ ਤਪਨ ਭ੍ਰਮਣ ਅਨਕ ਕਥਨ ਕਥ ਤੇ ਨਹੀਂ ਥਾਹ ਪਾਈ ਟਾਉ

संत प्रताप कानड़ा महला पंजवा घर दसवां एक ओंकार सतगुर प्रसाद।

ਕਾਨੜਾ ਮਹੱਲਾ ਪੰਜਵਾ ਘਰ ਗਿਆਰਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਣੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੁਲੇ ਰਹਾਉ ਸੰਜੋਗ ਵਿਜੋਗ

ਨਾਨਕ ਗੁਣ ਬੋਲੇ। ਕਾਨੜਾ ਮਹਲਾ ਪੰਜਵਾ ਗੋਵਿੰਦ ਠਾਕਰ ਮਿਲਨ ਦੁਰਾਈ ਪਰਮਿਤ ਰੂਪ ਅਗਮ ਅਗੋਚਰ ਰਹੇ ਓ ਸਰਬ ਸਮਾਈ ਰਹਾਓ ਕਹਿਣ ਭਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਈ ਜਤਨ।

ਕਾਂਧੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਜਿਉ ਜਿਉ ਤਪੈ ਜਿਉ ਜਿਉ ਜਪੈ ਤਿਵੈ ਸੁਖ ਪਾਵੈ ਸਤਿਗੁਰ ਸੇਵ ਸਮਾਵੈ ਗੁਰ ਰਹਾਉ ਭਗਤ ਜਨਾ ਕੀ।

ਲਾਏ ਜਗਾਵੇ ਗੁਰੂ ਨਾਨਕ ਮਾਣੇ ਆਪਣੇ ਜਿਉਂ ਪਾਵੇ ਜਿਵੇ ਚਲਾਵੇ ਗੁਰੂ।

ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲੱਗ, ਸ਼ਬਦ ਗੁਰੂ ਹਰ ਪਾਵੈ ਗੂ, ਸੰਗਤ ਸੰਤ ਮਿਲਹੁ ਸਤ ਸੰਗਤ, ਮਿਲ ਸੰਗਤ ਹਰ ਰਸ ਆਵੈ ਗੂ, ਬਿਨ ਸੰਗਤ ਕਰਮ ਕਰੈ ਅਭਿਮਾਨੀ, ਕੱਢ ਪਾਣੀ ਚੀਕੜ ਪਾਵੈ ਗੂ, ਭਗਤ ਜਨਾ ਕੇ ਹਰ ਖਵਾਰੇ, ਜਨ ਹਰ ਰਸ ਮੀਠ ਲਗਾਵੈ ਗੋ, ਖਿਨ ਖਿਨ ਨਾਮ ਦੇਵ ਡਿਆਏ ਸਤਿਗੁਰ।

ਸਿਖ ਨਾ ਗਏ ਹਰ ਜਪਤਿਆ ਅੰਤ ਨ ਪਾਵੇ ਗੂ ਤੂੰ ਅਥਾਹ ਤੇ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੇ ਗੂ।

ਮੁੱਢ ਪਾਤਰ ਗੁਰ ਸੰਗਤ ਨਾਮ ਤਰਾ ਵੈਗੂ ਜਿਉ ਸਤ ਸੰਗਤ ਤਰਿਉ ਜਲਾਹੂ ਸੰਤ ਜਨਾ ਮਨ ਪਾਵੈਗੂ ਖਰੇ ਖੋਏ

0: ਸਨਾਮ ਤੇ ਆਵੇ ਗੁ ਗੁਰ ਪ੍ਰਸਾਦੀ ਹਮੈ ਬੂਜੈ ਤੋ ਗੁਰਮਤ ਨਾਮ ਸਮਾਵੈ ਗੁ ਸਤਿਗੁਰ ਦਾਤਾ ਜੀ ਜੀਅਨ ਕੋ ਭਾਗਹੀਨ ਨਹੀਂ ਭਾਵੈ ਗੁ ਫਿਰ ਇਹ ਵੇਲਾ ਹਾਥ ਨਾ ਆਵੇ ਪਰਤ ਜੀ
1: ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੇ ਗੁ ਕਾਨੜਾ ਮਹੱਲਾ ਚੌਥਾ ਮਨ ਹਰ ਰੰਗ ਰਤਾ ਗਾਵੇ ਗੁ ਪਏ ਪਏ ਤ੍ਰਾਸ ਪਏ ਹੈ ਨਿਰਮਲ ਗੁਰਮਤ ਲਾਗ ਲਗਾਵੇ ਗੁ ਰਹਾ ਹਰ ਰੰਗ ਰਤਾ ਸਤ ਪੈ ਰਾਗੀ ਹਰ ਨਿਕਟਤ ਨਾ ਕਰ ਆਵੇ ਗੁ ਤਿੰਨ ਕੀ ਪੰਕ ਮਿਲੈ ਤਾ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੁਰ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੂਰਾ ਰੰਗ ਨਾ ਆਵੈ ਗੁਰ ਫਿਰ ਉਲਟਿਓ ਜਨਮ ਹੋਵੈ ਗੁਰ ਬਚਨੀ ਗੁਰ ਪੁਰਖ ਮਿਲੈ ਰੰਗ ਲਾਵੈ ਗੁ ਇੰਦਰੀ ਦਸੇ ਦਸੇ ਪੌਣ ਫੁਣ ਧਾਵਤ ਤਰੈ ਗੁਣੀਆਂ ਖਿਨ ਨਾ ਟਿਕਾਵੈ ਗੁਰ ਸਤਿਗੁਰ ਪਰ ਚੈ ਵਸਕਤ ਪਾਵੈ ਮੋਖ ਮੁਕਤ ਸੋ ਪਾਵੈ ਗੁਰ ਓਅੰਕਾਰ ਏਕੋ ਰਵ ਰਹਿਆ ਸਭ ਏਕ ਸਮਾਹਿ ਸਮਾਵੈ ਗੁਰ ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੁਰ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੁਰ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਵਜਾਵੈ ਗੁਰ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋਭਾ ਪਾਵੈ ਗੁਰ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵਾ ਆਵ ਆਏ ਜਾਏ ਦੁੱਖ ਪਾਵੈ ਗੁਰ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੈ ਗੁਰ ਸਤਿਗੁਰ ਮਿਲਤ ਮਹਾਂ ਸੁਖ ਪਾਇਆ ਮਤ ਮਲੀਨ ਬਿਗਸਾਵੈ ਗੁਰ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਿਖਾਵੈ ਗੁਰ ਨਾਨਕ ਗੁਰੂ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸ਼ਰਨ ਮਿਲਾਵੈ ਗੁਰ ਕਾਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੈ ਗੁਰ ਜੋ ਮੈਗਲ ਮਸਤ ਦੀਜੈ ਤਲ ਕੁੰਡੇ ਗੁਰ ਅੰਕਸ ਸ਼ਬਦ ਦ੍ਰਿੜਾਵੈ ਗੁਰ ਹਾਉ ਚਲਤੋ ਚੱਲਾ ਚੱਲਾ ਦਹ ਦਹ ਦਿਸ ਗੁਰ ਹਰ ਰਾਖੈ ਹਰ ਰੇ ਬਲਾਵੈ ਗੁਰ ਸਤਿਗੁਰ ਸ਼ਬਦ ਦੇ ਹਿਰਦੇ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੈ ਗੁਰ ਬਿਸਿਰ ਬਿਸੁ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੈ ਗੁਰ ਮਾਇਆ ਭੁਯੰਗ ਤਿਸ ਨੇੜ ਨਾ ਆਵੈ ਵਿਖ ਝਾਰ ਝਾਰ ਲਿਵ ਲਾਵੈ ਗੁਰ ਸਵਾਣ ਲੋਭ ਲਹਿਰ ਮਹਿ ਸਬਲਹਾ ਗੁਰ ਖਿੰਨ ਮੈਂ ਮਾਰ ਕਢਾਵੈ ਗੁਰ ਸਤ ਸੰਤੋਖ ਧਰਮ ਅਣ ਰਾਕੇ ਹਰ ਨਗਰੀ ਹਰ ਗੁਣ ਗਾਵੈ ਗੁਰ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾਢ ਕਢਾਵੈ ਗੁਰ ਤ੍ਰਾਹੇ ਤ੍ਰਾਹੇ ਸਰਨਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੁਰ ਸੁਪਨੰਤਰ ਸੰਸਾਰ ਸਭਾ ਜੀ ਖੇਲ ਖਿਲਾਵੈ ਗੁਰ

ਨਾਨਕ ਜੀ ਮਾਵਾ ਕੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੁਖ ਬਲਾਵੈ ਗੋ ਸੰਤੋ ਰਾਮ ਨਾਮ ਤਨ ਸੰਚੋ ਲੈ ਖਰਚ ਚਲੇ ਪਤ ਪਾਵੈ ਗੋ ਖਾਏ ਖਰਚ ਦੇਵੈ ਬਹੁ ਤੇਰਾ ਹਰ ਦੇਂਦੇ ਤੁਠ ਨਾ ਆਵੈ ਗੋ ਰਾਮ ਨਾਮ ਧਨ ਹਿਰਦੇ ਅੰਤਰ ਤਨ ਗੁਰ ਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾਵੈ ਗੋ ਕਨੜਾ ਮਹੱਲਾ ਚੌਥਾ ਮਨ ਸਤਿਗੁਰ ਸ਼ਰਨ ਧਿਆਵੈ ਗੋ ਲੋਹਾ ਹਿਰਨ ਹੋਵੈ ਸੰਗ ਪਾਰਸ ਗੁਣ ਪਾਰਸ ਕੋ ਹੋਇਆ ਵੈ ਗੋ ਰਹਾ ਸਤਿਗੁਰ ਮਹਾ ਸਤਿਗੁਰ ਸ਼ਰਨ

ਹਰ ਹਰ ਸਰ ਸੇਵਹ ਤਿਨ ਦਰਗਹ ਮਾਣ ਦਿਵਾਵਾ ਗੋ ਗੁਰਮਤ ਗੁਰਮਤ ਗੁਰਮਤ ਤਵਾ ਹਰ ਗਲ ਮਿਲ ਮੇਲ ਮਿਲਾਵਾ ਗੋ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰ ਪਰਚਾ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪ ਹੋਵੈ ਹਰ ਜਨ ਕੋ ਪੂਜ ਕਰਾਵੈ ਗੋ ਸਾਕਤ ਨਰ ਸਤਿਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਭ ਲਹਿਰ ਸਵਾਨਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤਸੰਗਤ ਰਾਖ ਸਮਾਵੈ ਗੋ ਛੱਕਾ ਇੱਕ ਕਾਨੜਾ ਸ਼ੰਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਕਾਮਨਾ ਆਏ ਰਾਮ ਧਿਆਏ ਸਭ ਫਲ ਪਾਏ ਤਨ ਤਨ ਤੇ ਵੱਡ ਭਾਗੀਆ ਸਤਸੰਗ ਜਾਗੇ ਨਾਮ ਲਾਗੇ ਇਹ ਕਿਸਿਓ ਲਿਵ ਲਾਗੀਆ ਤਜ ਮਾਣ ਮੋਹ ਵਿਕਾਰ ਸਾਧੂ ਲਗ ਤਰੋ ਤਿੰਨਕੈ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਵੱਡ ਭਾਗ ਦਰਸ਼ਨ ਪਾਏ ਅਮਿਓ ਪੀਵੈ ਜਨਮ ਮਿਲ ਸਾਧੂ ਨਿਤ ਭਜਨ ਰਾਇਨ ਸੰਤ ਸੰਗ ਪਾਈਐ ਹਰ ਧਿਆਈਐ ਬੌੜ ਦੁਖ ਨਾ ਲਾਗੈ ਕਰ ਦਇਆ ਦਾਤੇ ਪੁਰਖ ਵਿਧਤੇ ਸੰਤ ਸੇਵਕ ਮਾਇਨ ਬਿਨਵੰਤ ਨਾਨਕ ਜਨ ਧੂਰ ਬਾਂਛ ਹਰ ਦਰਸ ਸਹਿ ਸਮਾਇਨ ਸਗਲੇ ਜੰਤ ਭਜੋ ਗੋਪਾਲਾ ਜਪ ਤਪ ਸੰਜਮ ਪੂਰਨ ਕਹਲਾ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਭਾਇਆ ਗੋਬਿੰਦ ਗਾਈਐ ਨਿਤ ਧਿਆਈਐ ਪਰਵਾਨ ਸੋਈ ਆਇਆ ਜਪ ਤਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲਾ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਦੋ ਪਾਲਾ ਮੰਗਲ ਚਾਰ ਚੂਜੇ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖ ਗਾਮੀ ਇੱਛ ਮਨ ਕੀ ਪੁੰਨੀਆਂ ਬੱਜੀ ਵਧਾਈ ਸਹਿਜੇ ਸਮਾਈ ਬੌੜ ਦੁਖ ਨਾ ਰੁੰਨੀਆਂ ਲੇ ਕੰਠ ਲਾਏ ਸੁਖ ਦਿਖਾਏ ਵਿਕਾਰ ਬਿਨਸੇ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਾਰ ਗੁਰਮਤਿ ਰਾਖਿਓ ਰਤਹਾਰ ਦਾਸਨ ਦਾਸਾ ਹੋਏ ਰਹੋ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵਾ ਹਾਰ ਧਨ ਧਨ ਵੱਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹ ਪਾਈਐ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਾਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਦਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੁਗ ਭੋਗੀਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹ ਸੋਹੋਗੀਆ ਸਤਸੰਗਤ ਸਤਿਗੁਰ ਧਨ ਧਨੋ ਤਨ ਧਨ ਧਨੋ ਜਿਤ ਮਿਲ ਹਰ ਬਲੁਗ ਬਲੁਗੀਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗੀਆ ਸਲੋਕ ਮਹਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਏ ਹਉਮੈ ਮਮਤਾ ਨਾਸ ਹੋਏ ਦੁਰਮਤ ਕੱਢਹ ਧੋਏ ਨਾਨਕ ਅਣਦਿਨ ਗੁਣ ਉਚਰਹ ਜਿਨ ਕੋ ਤੁਰ ਲਿਖਿਆ ਹੋਏ ਮਹਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰਨਾ ਕੋਏ ਜੋ ਹਰ ਪ੍ਰਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਾ ਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਚ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ
ਸਭ ਕਾਹੋ ਮੁਖੋਂ ਰਿਖੀ ਕੇਸ ਹਰੇ, ਰਿਖੀ ਕੇਸ ਹਰੇ, ਜਿਤ ਪਾਵੈ ਸਭ ਫਲ ਫਲਨਾ। ਸਲੋਕ ਮਹੱਲਾ ਚੌਥਾ। ਹਰਿ ਹਰਿ ਨਾਮ ਧਿਆਏ ਮਨ, ਹਰ ਦਰਗਾਹ ਪਾਵਹਿ ਮਾਨ, ਜੋ ਇੱਛੀ ਸੋ ਫਲ ਪਾਏ ਸੀ, ਗੁਰ ਸ਼ਬਦੀ ਲੱਗੈ ਧਿਆਨ, ਕਿਲਬਿਖ ਪਾਪ ਸਭ ਕੱਟੀਐ, ਹਉਮੈ ਜਾ ਚੁੱਕੈ ਗੁਮਾਨ, ਗੁਰਮੁਖ ਕਮਲ ਬਿਗਸਿਆ, ਸਭ ਆਤਮ ਬ੍ਰਹਮ ਪਛਾਨ, ਹਰਿ ਹਰਿ ਕਿਰਪਾ ਧਾਰ ਪ੍ਰਭ, ਜਿਨ ਨਾਨਕ ਜਪ ਹਰਿ ਨਾਮ। ਮਹੱਲਾ ਚੌਥਾ। ਹਰਿ ਹਰਿ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚੱਲਾ ਤਿਨ ਦਾਲਦ ਦੁੱਖ ਲਹਿ ਜਾਏ, ਆਪਣਾ ਭਾਣਾ ਕਿਨ ਨ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ, ਤੂੰ ਥਾਣ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਨਾਵਨੀ, ਰੰਗ ਪਰੰਗ ਸ੍ਰਿਸ਼ਟ ਸਭ ਸਾਜੀ, ਬਹੁ ਬਹੁ ਬਿਦ ਭਾਂਤ ਪਾਵਨੀ, ਸਭ ਜੋ ਤੇਰੀ ਜੋਤੀ ਵਿੱਚ ਵਰਤਾ, ਗੁਰਮਤੀ ਤੁਧ ਲਵਨੀ, ਚਿਨ ਹੋਹੇ ਦਿਆਲ ਤਿਨ ਸਤਿਗੁਰ ਮੇਲਾ, ਮੁਖ ਗੁਰਮੁਖ ਹਰ ਸਮਝ ਹਵਨੀ, ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਵਨੀ। ਸਲੋਕ ਮਹੱਲਾ ਚੌਥਾ। ਹਰਿ ਹਰਿ ਅੰਮ੍ਰਿਤ ਨਾਮ ਰਸ, ਹਰਿ ਅੰਮ੍ਰਿਤ ਹਰਿ ਉਰਤ ਹਾਰ, ਵਿੱਚ ਸੰਗਤ ਹਰਿ ਪਬ ਵਰਤਦਾ, ਬੁੱਝੋ ਸ਼ਬਦ ਵਿਚਾਰ, ਮਨ ਹਰਿ ਹਰਿ ਨਾਮ ਧਿਆਇਆ, ਵਿਖੋਮੈ ਕੱਟੀ ਮਾਰ, ਜਿਨ ਹਰਿ ਹਰਿ ਨਾਮ ਨਾ ਚੇਤਿਓ, ਤਿਨ ਜੂਐ ਜਮ ਸਭ ਹਾਰ, ਗੁਰ ਤੁਠੈ ਹਰਿ ਚੇਤਾਇਆ, ਹਰਿ ਨਾਮਾ ਹਰਿ ਉਰਤ ਹਾਰ, ਜਨ ਨਾਨਕ ਤੇ ਮਖੁਜਲੇ, ਤਿਤ ਸੱਚਾ ਦਰਬਾਰ। ਮਹੱਲਾ ਚੌਥਾ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤਿ ਕੀਰਤ ਪਾਈਐ, ਹਰਿ ਨਾਮਾ ਹਰਿ ਉਰਤ ਹਾਰ, ਵਡਭਾਗੀ ਜਿਨ ਹਰਿ ਧਿਆਇਆ, ਤਿਨ ਸੌਂਪਿਆ ਹਰਿ ਭੰਡਾਰ, ਬਿਨ ਨਾਵੈ ਜੇ ਕਰਮ ਕਮਾਵਨੇ, ਨਿਤ ਹਉਮੈ ਹੋਏ ਖੁਆਰ, ਜਲ ਹਸਤੀ ਮਲ ਨਾ ਵਾਲੀਐ, ਸਿਰ ਪੀ ਫਿਰ ਪਾਵੈ ਇਸ਼ਾਰ, ਹਰ ਮੇਲੋ ਸਤਿਗੁਰ ਦਇਆਕਾਰ, ਮਨ ਵਸਾ ਏਕੰਕਾਰ, ਜਿਨ ਗੁਰਮੁਖ ਸੁਨ ਹਰਿ ਮੰਨਿਆ, ਜਿਨ ਨਾਨਕ ਤਿਨ ਜਹਕਾਰ ਪਾਉੜੀ, ਰਾਮ ਨਾਮ ਬਖਰ ਹੈ ਉੱਤਮ, ਹਰ ਨਾਇਕ ਪੁਰਖ ਹਮਾਰਾ, ਹਰ ਖੇਲ ਕੀਆ ਹਰ ਆਪੇ ਵਰਤਾ, ਸਭ ਜਗਤ ਕੀਆ ਬਣਜਾਰਾ, ਸਭ ਜੋਤ ਤੇਰੀ ਜੋਤੀ ਵਿੱਚ ਕਰਤੇ, ਸਭ ਸੱਚ ਤੇਰਾ ਪਸਾਰਾ, ਸਭ ਧਿਆਵੈ ਤੁਧ ਸਫਲ ਸੇ ਗਾਵੈ, ਗੁਰਮਤੀ ਹਰਿ ਨਿਰੰਕਾਰਾ, ਸਭ ਚਵਹ ਮੁਖੋ ਜਗਨਾਥ, ਜਗਨਾਥ ਜਗ ਜੀਵਨੋ, ਜਿਤ ਪਵ ਜਲ ਪਾਰ ਉਤਾਰਾ। ਸਲੋਕ ਮਹੱਲਾ ਚੌਥਾ। ਹਮਰੀ ਜੇਵਾ ਏਕ ਪ੍ਰਭ, ਹਰ ਕੇ ਗੁਣ ਅਗਮੇ ਅਥਾ, ਹਮ ਕਿਉ ਕਰ ਜਪੈ ਇਹਾਨਿਆ, ਹਰ ਤੁਮ ਵੱਡ ਅਗਮੇ ਅਗਾ, ਹਰ ਦੇਹ ਪ੍ਰਭੂ ਮਤ ਉਤਮਾ, ਗੁਰ ਸਤਿਗੁਰ ਕੈ ਭਗਪਾ, ਸਤਸੰਗਤ ਹਰ ਮੇਲ ਪ੍ਰਭ, ਹਮ ਪਾਪੀ ਸੰਗਤ ਰਾਹ, ਜਿਨ ਨਾਨਕ ਕੋ ਹਰ ਬਖਸ਼ ਲੈਹੋ, ਹਰ ਤੁਠੈ ਮੇਲ ਮਿਲਾ, ਹਰ ਕਿਰਪਾ ਕਰ ਸੁਨ ਬੇਨਤੀ, ਹਮ ਪਾਪੀ ਕਿਰਮਤ ਰਾਹ। ਮਹੱਲਾ ਚੌਥਾ। ਹਰ ਕਰੋ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਮੇਲ ਦਇਆਲ, ਗੁਰ ਸੇਵਾ ਹਰ ਹਮ ਭਾਈਆ, ਹਰ ਹੋਆ ਹਰ ਕਿਰਪਾਲ, ਸਬਾਸਾ ਮਨਸਾ ਬਿਸਰੀ, ਮਨ ਚੂਕਾ ਆਲ ਜੰਜਾਲ, ਗੁਰ ਤੁਠਾ ਨਾਮ ਤ੍ਰਿੜਾਇਆ, ਹਮ ਕੀਏ ਸ਼ਬਦ ਨਿਹਾਲ, ਜਨ ਨਾਨਕਿਆ ਤੁਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ ਪੌੜੀ, ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉੱਪਰ ਵੱਡੇ ਵਡਾਉਣਾ, ਸੋ ਜੋ ਧਿਆਵੈ ਹਰ ਅਪਰੰਪਰ, ਹਰ ਹਰ ਹਰ ਧਿਆਏ ਹਰੇ ਤੇ ਹੋਣਾ, ਜੋ ਗਾਵਹਿ ਸੁਨਹਿ ਤੇਰਾ ਜਸ ਸੁਆਮੀ, ਤਿਨ ਕਾਟੇ ਪਾਪ ਕਟਾਉਣਾ, ਤੁਮ ਜੈਸੇ ਹਰ ਪੁਰਖ ਜਾਣੇ, ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡਾਉਣਾ, ਸਭ ਧਿਆਵੋ ਆਸ ਸੱਤੇ, ਜੁਗਾ ਸੱਤੇ, ਪ੍ਰਤੱਖ ਸੱਤੇ, ਸਦਾ ਸਦਾ ਸੱਤੇ, ਜਨ ਨਾਨਕ ਦਾਸ ਦਸਾਉਣਾ। ਸਲੋਕ ਮਹੱਲਾ ਚੌਥਾ। ਹਮਰੇ ਹਰ ਜਗ ਜੀਵਨਾ,
ਹਰ ਜਪਿਓ ਹਰ ਗੁਰਮੰਤ, ਹਰ ਅਗਮੇ ਅਗੋਚਰ ਅਗਮ ਹਰ, ਹਰ ਮਿਲਿਆ ਆਇਆ ਚਿੰਤ, ਹਰ ਆਪੇ ਘਟ ਘਟ ਵਰਤਦਾ, ਹਰ ਆਪੇ ਆਪ ਬੇਅੰਤ, ਹਰ ਆਪੇ ਸਵਰਸ ਭੋਗਦਾ, ਹਰ ਆਪੇ ਕਬਲਾ ਕੰਤ, ਹਰ ਆਪੇ ਭਿਖਿਆ ਪਾਇੰਦਾ, ਸਭ ਸਿਸ਼ਟ ਉਪਾਈ ਜੀ ਜੰਤ, ਹਰ ਦੇਵੋ ਦਾਨ ਦਿਆਲ ਪ੍ਰਭ, ਹਰ ਮੰਗ ਹਰ ਜਨ ਸੰਤ, ਜਨ ਨਾਨਕ ਕੇ ਪ੍ਰਭ ਆਏ ਮੇਲ, ਹਮ ਗਾਵੈ ਹਰ ਗੁਣ ਸ਼ੰਤ। ਮਹੱਲਾ ਚੌਥਾ। ਹਰ ਪ੍ਰਭ ਸੱਜਣ ਨਾਮ ਹਰ, ਮੈਂ ਮਨਤਾ ਨਾਮ ਸਰੀਰ, ਸਭ ਆਸਾ ਗੁਰਮੁਖ ਪੂਰੀਆਂ, ਜਨ ਨਾਨਕ ਸੁਣ ਹਰ ਧੀਰ ਪੌੜੀ, ਹਰ ਉੱਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਸੇਵਹਿ ਚਰਨ ਨਿਤ ਕੌਲਾ, ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵੈਰ ਵਸੈ ਨਿਕਟ ਸਭ ਜੌਲਾ, ਸੋ ਬੂਝੈ ਜਿਸ ਆਪ ਬੁਝਾਏ ਸੀ, ਜਿਸ ਸਤਿਗੁਰ ਪੁਰਖ ਪ੍ਰਭ ਸੌਲਾ, ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ, ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਸਲੋਕ ਮਹਲਾ ਚੌਥਾ। ਸੁਤਿਆ ਹਰ ਪ੍ਰਭ ਚੇਤ ਮਨ, ਹਰ ਸਹਿਜ ਸਮਾਧ ਸਮਾਏ, ਜਨ ਨਾਨਕ ਹਰ ਹਰ ਚਾਉ ਮਨ, ਗੁਰਤੁੱਠਾ ਮੇਲੇ ਮਾਏ। ਮਹੱਲਾ ਚੌਥਾ। ਹਰ ਇੱਕ ਸੇਤੀ ਪਿਰਹੜੀ, ਹਰ ਇੱਕੋ ਮੇਰਾ ਚਿੱਤ, ਜਨ ਨਾਨਕ ਇੱਕ ਆਧਾਰ ਹਾਰ ਪ੍ਰਭ, ਇੱਕ ਹਸਤੇ ਗਤ ਪਥ ਪੌੜੀ, ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਣਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ, ਆਦ ਜੁਗਾਦ ਵੇ ਸਰ ਏਕੋ, ਮਤ ਗੁਰਮਤ ਹਰ ਪ੍ਰਭ ਭਜਿਆ, ਹਰ ਦੇਵ ਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲਿਜਿਆ, ਸਭ ਧਨ ਕਹਾਓ ਗੁਰ ਸਤਿਗੁਰੂ, ਗੁਰ ਸਤਿਗੁਰੂ, ਜਿਤ ਮਿਲ ਹਰ ਪੜਦਾ ਕੱਜਿਆ। ਸਲੋਕ ਮਹੱਲਾ ਚੌਥਾ। ਭਗਤ ਸਰੋਵਰ ਉਛਲਿਆ, ਸੋ ਭਰ ਭਰੇ ਬਹਾਨ, ਜਿਨ੍ਹਾਂ ਸਤਿਗੁਰ ਮੰਨਿਆ, ਜਨ ਨਾਨਕ ਵਡਭਾਗ ਲਹਾਨ। ਮਹੱਲਾ ਚੌਥਾ। ਹਰ ਹਰ ਨਾਮ ਅਸੰਖ ਹਰ, ਹਰ ਕੇ ਗੁਣ ਕਥਨ ਨਾ ਜਾਹੇ, ਹਰ ਹਰ ਅਗਮੇ ਅਗਾਧ ਹਰ ਜਾਨ, ਕਿਤ ਬਿਦ ਮਿਲੈ ਮਿਲਾਹੇ, ਹਰ ਹਰ ਜਸ ਜਪਤ ਜਪੰਤ ਜਾਨ, ਇੱਕ ਤਿਲ ਨੇ ਕੀਮਤ ਪਾਏ, ਜਿਨ ਨਾਨਕ ਹਰ ਅਗਮ ਪ੍ਰਭ, ਹਰ ਮੇਲ ਲਹਿਓ ਲੜ ਲਾਏ ਪੌੜੀ, ਹਰ ਅਗਮੇ ਅਗੋਚਰ ਅਗਮ ਹਾਰ, ਕਿਉ ਕਰ ਹਰ ਦਰਸ਼ਨ ਭਿਖਾ, ਕਿਛ ਵੱਖਰ ਹੋਏ ਸੁਵਰਨੀਆ, ਤੇ ਸਰੂਪ ਨ ਰਿਖਾ, ਜਿਸ ਬੁਝਾਏ ਆਪ ਬੁਝਾਏ ਦੇ, ਸੋਈ ਜਨ ਦਿਖਾ, ਸਤ ਸੰਗਤ ਸਤਿਗੁਰ ਚੱਟ ਸਾਲ ਹੈ, ਜਿਤ ਹਰ ਗੁਣ ਸਿੱਖਾ, ਧਨ ਧਨ ਸੋ ਰਸਨਾ ਧਨ ਕਰ, ਧਨ ਸੋ ਪਾਂਦਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਅੰਮ੍ਰਿਤ ਹੈ, ਹਰ ਜਪਿਆ ਸਤਿਗੁਰ ਪਾਏ, ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਣਤ ਦੁੱਖ ਜਾਏ, ਹਰ ਹਰ ਨਾਮ ਤਿੰਨੀ ਅਰਾਧਿਆ, ਜਿਨ ਮਸਤਕ ਲਿਖਿਆ ਤੁਰ ਪਾਏ, ਹਰ ਦਰ ਕੈ ਜਨ ਪੈ ਨਾਈਅਨ, ਜਿਨ ਹਰ ਮਨ ਵਸਿਆ ਆਏ, ਜਨ ਨਾਨਕ ਤੇ ਮੁਖੁਜਲੇ, ਜਿਨ ਹਰ ਸੁਣਿਆ ਮਨ ਭਾਏ। ਮਹੱਲਾ ਚੌਥਾ। ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ, ਜਿਨ ਤੁਰ ਮਸਤਕ ਲਿਖਿਆ, ਤਿਨ ਸਤਿਗੁਰ ਮਿਲਿਆ ਆਏ, ਤਨ ਮਨ ਸੀਤਲ ਹੋਇਆ, ਸ਼ਾਂਤ ਵਸੀ ਮਨ ਆਏ, ਨਾਨਕ ਹਰ ਹਰ ਚਾਹੁੰਦਿਆ, ਸਭ ਦਾਲਦ ਦੁੱਖ ਲਹਿ ਜਾਏ ਪੌੜੀ, ਹਉ ਵਾਰਿਆ ਤਿਨ ਕੋ ਸਦਾ ਸਦਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ, ਤਿਨ ਕੋ ਮਿਲਿਆ ਮੇਰਾ ਸਤਿਗੁਰੂ, ਜਿਨ ਕੋ ਤੁਰ ਮਸਤਕ ਲੇਖਿਆ, ਹਰ ਅਗਮ ਧਿਆਇਆ ਗੁਰਮਤੀ, ਤੇ ਸਰੂਪ ਨਹੀਂ ਪ੍ਰਭ ਰੇਖਿਆ, ਗੁਰਬਚਨ ਧਿਆਇਆ ਜਿਨ੍ਹਾਂ ਅਗਮ ਹਾਰ, ਤੇ ਠਾਕੁਰ ਸੇਵਕ ਰਲ ਏਕਿਆ, ਸਭ ਕਹੋ ਮੁਖੋ ਨਰ ਨਰ ਹਰੇ, ਨਾਰ ਨਰ ਹਰੇ, ਨਰ ਨਰ ਹਰੇ, ਹਰ ਲਾਹਾ ਹਰ ਭਗਤ ਵਸੇਖਿਆ। ਸਲੋਕ ਮਹੱਲਾ ਚੌਥਾ। ਰਾਮ ਨਾਮ ਰਮ ਰਵ ਰਹੇ, ਰਮ ਰਾਮੋ ਰਾਮ ਰਮੀਤ, ਘਾਟ ਘਾਟ ਆਤਮ ਰਮ ਹੈ, ਪ੍ਰਭ ਖੇਲ ਕੀਓ ਰੰਗ ਰੀਤ, ਹਰ ਨਿਕਟ ਵਸੈ ਜਗ ਜੀਵਨਾ, ਪ੍ਰਗਾਸ ਕੀਓ ਗੁਰਮੀਤ,
ਹਰ ਸਵਾਮੀ ਹਰ ਭਵਤਨ ਮਿਲੇ ਜਿਨ ਲਿਖਿਆ ਧੁਰ ਹਰ ਪ੍ਰੀਤ ਜਿਨ ਨਾਨਕ ਨਾਮ ਤੇ ਆਇਆ ਗੁਰ ਬਚਨ ਜਪਿਓ ਮਨ ਚੀਤ ਮਹਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ ਗੁਰਪੂਰੇ ਵੇਖਾ ਲਿਆ ਨਾਨਕ ਹਰ ਲਿਵ ਲਾਗ ਪੌੜੀ ਤਨ ਤਨ ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਭਾਣੀ ਹਰ ਕਥਾ ਸੁਣਾਵਹੁ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਾਰ ਗੁਰ ਬਚਨੀ ਨਾਮ ਸਮਾਣੀ ਤਿਨ ਵਿਟਹੁ ਨਾਨਕ ਵਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮਹਲਾ ਚੌਥਾ ਹਰ ਪ੍ਰਭ ਰਤੇ ਲੋਹਿਨਾ ਗਿਆਨ ਅੰਜਨ ਗੁਰ ਦੇਹ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹਲਾ ਚੌਥਾ ਗੁਰਮੁਖ ਅੰਤਰ ਸੰਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜਾ ਨਾਮ ਰਹਿ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਿਤਿਆ ਨਾਮੋ ਪੱਲਾ ਪਾਏ ਪੌੜੀ ਤੁਧ ਆਪੇ ਜਗਤ ਉਪਾਏ ਕੈ ਤੁਧ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰਾਇਨ ਇਕਣਾ ਮੇਲ ਗੁਰੂ ਤਿਨਾ ਜੀਤਾ ਹਰ ਉੱਤਮ ਹਰ ਪਵ ਨਮ ਹੈ ਗੁਰਬਚਨ ਸੁਭਾਗੈ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਾਰ ਦਿੱਤਾ ਹਰ ਸੇਵੋ ਮੋਹਣੋ ਮਨ ਮੋਹਣੋ ਜਗ ਮੋਹਣੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਲੋਕ ਮਹਲਾ ਚੌਥਾ ਮਨ ਅੰਤਰ ਹੋਮੈ ਰੋਗ ਹੈ ਪ੍ਰਮ ਭੂਲੇ ਮਨਮੁਖ ਦੁਰਜਨਾ ਨਾਨਕ ਰੋਗ ਵੰਜਾਏ ਮਿਲ ਸਤਿਗੁਰ ਸਾਧੂ ਸੱਜਣਾ ਮਹਲਾ ਚੌਥਾ ਮਨ ਤਨ ਤਾਮਸ ਗਾਰਵਾ ਜਾਂ ਦੇਖਾਂ ਹਰਨੇ ਨੇ ਨਾਨਕ ਸੋ ਪ੍ਰਭ ਮੈਂ ਮਿਲੇ ਹਉ ਜੀਵਾਂ ਸਤ ਸੁਣੇ ਪੌੜੀ ਜਗਨਾਥ ਜਗਦੀਸ਼ਵਰ ਕਰਤੇ ਅਪਰੰਪਰ ਪੁਰਖੇ ਅਤੋਲ ਹਰ ਨਾਮ ਤੇ ਹਾਵੋ ਮੇਰੇ ਗੁਰ ਸਿੱਖੋ ਹਰ ਉੱਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੈ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਾਰਾਇਣੋ ਨਰ ਨਾਰਾਇਣੋ ਜੇ ਚੂਕਾ ਜਮ ਝਗੜ ਚਗੋਲ ਸਲੋਕ ਮਹੱਲਾ ਚੌਥਾ ਹਰਜਨ ਹਰ ਹਰ ਚਾਹੁੰਦਿਆ ਸਾਰ ਸੰਧਿਆ ਗਵਾਰ ਨਾਨਕ ਹਰਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨ ਜੇਕਰ ਦੂਜਾ ਦੇਖਦੇ ਜਿਨ ਨਾਨਕ ਕੱਢਦੇ ਚੰਨ ਪੌੜੀ ਜਲ ਥਲ ਮਾਹੀ ਅਲ ਪੂਰਨੋ ਅਪਰੰਪਰ ਸੋਈ ਜੀ ਜੰਤ ਪ੍ਰਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹ ਤੂੰ ਲੁੱਟ ਲੁੱਟ ਦਰਗਾਹ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਵਸਦਾ ਸਭ ਚੀਜ਼ ਤੂੰ ਮਹਰੇ ਸਭ ਤੂੰ ਧਨੋ ਆਰਾਧ ਦੇਹੇ ਦਾਨ ਪਿਆ ਦੇਹ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੂੰਹ ਉੱਠਿਆ ਸੰਸਾਰੇ ਅੰਨ ਜੰਮਿਆ ਖੇਤੀ ਪਾਉ ਕਰ ਹਰ ਨਾਮ ਸਮਹਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੂੰਹ ਬੁੱਠਾ ਸੰਸਾਰੇ ਅੰਨ ਜੰਮਿਆ ਖੇਤੀ ਪਾਉ ਕਰ ਹਰ ਨਾਮ ਸਮਹਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਅਧਾਰੇ ਹੇ ਪੌੜੀ ਇੱਛਾ ਮਨ ਕੀ ਪੂਰੀ ਹੈ ਜਪੀਐ ਸੁਖ ਸਾਗਰ ਹਰ ਕੇ ਚਰਨ ਅਰਾਧੀਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਖਟ ਜਮਕਾਗਰ ਜਨਮ ਪਦਾਰਥ ਜੀਤੀਐ ਜਾਪ ਹਰ ਬਹਿ ਰਾਗਰ ਸਭ ਪਵੋ ਸ਼ਰਨ ਸਤਿਗੁਰੂ ਕੀ ਬਿਨਸੈ ਦੁਖ ਦਾਗਰ ਸਲੋਕ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤੇ ਠਾਂ ਢੁਡੇਂਦੀ ਸੱਜਣਾ ਸੱਜਣ ਮੈਂਡੇ ਨਾਲ ਜਿਨ ਨਾਨਕ ਅਲੱਖ ਨਾ ਲਖੀਐ
ਗੁਰਮੁਖ ਦੇ ਦਿਖਾਲ ਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਸ ਸੱਚਾ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸਨ ਰਸ ਹਰ ਰਸ ਰਸਨ ਰਸਾਈ

ਮਹਾਨ ਪਾਤਰ ਵਾਰ ਅਕਬਰ ਥਈ ਕਲਿਆਣ ਮਹਲ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭ ਤਾਕਾ ਕਹੇ ਤਿਲ ਨੀ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੈ ਚਰਨੀ ਆਏ ਪਵੈ ਹਰ ਜਾਨੈ ਜਾ ਕੋ ਰਾਖ ਲਿਓ ਮੇਰਾ ਸੁਆਮੀ ਤਾਕ ਸੁਮਤ ਦੇ ਪਏ ਕੰਨ ਤਾਕ ਕੋਈ ਅਪਰ ਨਾ ਸਕ ਜਾ ਕੀ ਦ੍ਰਿਸ਼ਟ ਮੇਰਾ ਪ੍ਰਭ ਮਾਨੈ ਹਰ ਕੇ ਚੋਜ

ਵਡਾਣ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਕ ਪਛਾਨੈ ਤਾਂ ਤੇ ਜਨ ਕੋ ਆਨੰਦ ਭਇਆ ਹੈ ਰਿਦ ਸੁੱਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਥ ਸੁਆਮੀ ਇੱਕ ਮੰਗੋ ਤੁਝ ਪਾਸੋ ਹਰਦਾਨ ਜਨ ਨਾਨਕ ਕੋ ਹਾਰ ਕਿਰਪਾ ਕਰ ਦੀਜ ਸਦ ਬਸਰ ਦੇ ਮੋਹੇ ਹਰ ਚਰਨ ਕਲਿਆਣ ਮਹੱਲਾ ਚੌਥਾ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿੰਗੇ ਹੋ ਹੋ ਤੁਮਰੀ ਕਰੋਮ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵਹਿੰਗੇ ਰਹਾਉ ਹਮ ਬਾਰਕ ਮੁਗਧ ਇਆਨ ਪਿਤਾ ਸਮਝਾਵਾਂਗੇ ਸੁਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਪਾਵਾਂਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਾਂਗੇ ਮੋਹੇ ਦੂਜੀ ਨਾਹੀ ਟੋਰ ਜਿਸ ਪੈ ਹਮ ਜਾਵਾਂਗੇ ਜੋ ਹਰ ਭਾਵੈ ਸੁਆਮੀ ਭਗਤ ਤਨਾ ਹਰ ਪਾਵਾਂਗੇ ਜੋ ਹਰ ਪ੍ਰਭ ਭਾਵੈ ਸੋ ਜੋ ਹਰ ਪਾਵੈ ਭਗਤ ਤਨਾ ਹਰ ਪਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਾਂਗੇ ਹਰ ਆਪੇ ਹੋਈ ਕਿਰਪਾਲ ਆਪ ਲਿਵ ਲਾਵਾਂਗੇ ਜਨ ਨਾਨਕ ਸ਼ਰਨ ਦੁਆਰ ਹਰ ਲਾਜ ਰਖਾਵਾਂਗੇ ਸ਼ਕਾ ਇੱਕ ਕਲਿਆਣ ਭੋਪਾਲੀ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਦੁੱਖ ਨਿਵਾਰਨ ਨਾਰਾਇਣੇ ਸਗਲ ਭਗਤ ਜਾਚਾ ਸੁਖ ਸਾਗਰ ਭਾਵਨੇ ਤਰਨ ਹਾਰ ਚਿੰਤਾ ਮਨੇ ਰਹਾਉ ਦੀਨ ਦਇਆਲ ਜਗਦੀਸ਼ ਸਮੁੱਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਤਿਹਾਇਆ ਗੁਰਮਤਿ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜਵਾਏ ਤੇ ਜਨ ਭਾਵ ਨਿਧ ਪਾਰ ਪਰੇ ਤੇ ਨਿਰਭਉ ਜਿਨ ਸ੍ਰੀ ਰਾਮ ਤਿਹਾਇਆ ਗੁਰਮਤਿ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜਵਾਏ ਤੇ ਜਨ ਭਵ ਨਿਧ ਪਾਰ ਪਰੇ ਸਰਨ ਪਰਹਾ ਭਗਤ ਜਨਾ ਕੀ ਪੈਜਲ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਖ ਕਲਿਆਣ ਮਹੱਲਾ ਪੰਜਵਾ ਘਰ ਪਹਿਲਾ ਓਅੰਕਾਰ ਸਤਿਗੁਰ ਪ੍ਰਸਾਦ ਹਮਾਰ ਇਹ ਕਿਰਪਾ ਕੀਜੈ ਆਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜ ਰਹਾਉ ਆਣ ਜਲਾਸੋ ਕਾਜ ਨ ਕਛੂਐ ਹਰ ਬੂੰਦ ਚਾਤਰ ਕੋ ਦੀਜੈ ਬਿਨ ਬਿਨ ਮਿਲਵੇ ਨਾਹੀ ਸੰਤੋਖਾ ਪ੍ਰੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚਾ ਜਾਚ ਸਰਬ ਧਾਰ ਸਰਬ ਕੇ ਨਾਇਕ ਸੋ ਖਸਮੂ ਕੇ ਦਾਤੇ ਰਹਾਉ ਕੇਤੀ ਕੇਤੀ ਮੰਗਣ ਮੰਗੇ ਭਾਵਨੀਆਂ ਸੋ ਪਾਈਏ ਸਫਲ ਸਫਲ ਸਫਲ ਦਰਸ ਰੇ ਪਰਸ ਪਰਸ ਗੁਣ ਗਾਈਏ ਨਾਨਕ ਤਾਤ ਤਤਸੁ ਮਿਲੀਏ ਹੀਰੇ ਹੀਰੇ ਵਧਾਈਏ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਣ ਕੀ ਸੋਭਾ ਸਦ ਨਵਤਨ ਮਨ ਰੰਗੀ ਸੁਭ ਰਹਾਉ ਬ੍ਰਹਮ ਹੇ ਸਿੱਧ ਮਨ ਉਂਦਰਾ ਭਗਤ ਦਾਨ ਜਸ ਮੰਗੀ ਜੋ ਗਿਆਨ ਧਿਆਨ ਸੇਖ ਨਾਗਾ ਸਗਲ ਜਪਤ ਰੰਗੀ ਸਿੱਧ ਕਹੁ ਨਾਨਕ ਸੰਤਨ ਬਲਹਾਰ ਜੋ ਪ੍ਰਭ ਕੇ ਸਤਸੰਗੀ ਕਲਿਆਣ ਮਹੱਲਾ ਪੰਜਵਾ ਕਰ ਦੂਜਾ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਣ ਸ੍ਰਵਣ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਉ ਇਤੇ ਉਦਾਸ ਦੇ ਰਵਿਓ ਮੇਰ ਤਨਾ ਸਮਾਨ ਜਤ ਕਥਾ ਤਤ ਪੇਖੀਐ ਬਾਹਰ ਪੁਰਖ ਪਤ ਪ੍ਰਧਾਨ ਸਾ ਸੰਗ ਪ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਜਾਤ ਕਥਾ ਤਤ ਪੇਖੀਐ ਹਰ ਪੁਰਖ ਪਤ ਪ੍ਰਧਾਨ ਸਾ ਸੰਗ ਪ੍ਰਮ ਭੈ ਮਿਠੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੁਣ ਨਾਦ ਧੁਣ ਆਨੰਦ ਵੇਦ ਭਗਤ ਕਥਾ ਸੁਣਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤਾਂ ਪਾਪ ਖੰਡਲੀ ਯੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਛੂ ਦੁੱਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬਿਧਤਾ ਕੀ ਕਹਾ ਕਰੋ ਧਰਤ ਧਿਆਨ ਗਿਆਨ ਸਾਸਤਰ ਗੇ ਆਹਾ ਅਜਰ ਪੈਦ ਕੈਸੇ ਜਰੋ
राहौ प्रसन्न मेह सिद्ध मुन इंद राहा कैदर सरन परो काहू पर राज काहू पर सुरगा कोट मदे मुक्त कहो कहो नानक नाम रस पाइय साधु चरण कहो कल्याण महल्लाह पंजवा प्राणपत दयाल पुरख प्रमेरी गर्भ जोन कल काल बजाल बनासन हार रखे राहव नाम तेरी सारी सरन तेरी प्रभ दयाल टेक मेरी अनातिन अनासवंत नाम स्वामी मनहमंत तुझ बिना प्रभ किशन जन सर्व जोग मैं तुम पछानु हर मन बस निस मन निसबसरो ना गोविंद नानक आसरो कल्याण महला पंजुवा मन तन जापी है भगवान गुर पूरे सो प्रसन्न पे सदा सुख कल्याण रहा सर्व कार्य सिद्ध पे गाय गुण गोपाल मिल साध संगत प्रभु सिमरे नठिया दुख काल कर कृपा प्रभ मेरिया करो दिन रन सेव नानक दास शरणागति हर पुरख पूरन देव कल्याण महला पंजवा प्रमेरा अंतर जामी जान कर कृपा पूरन परमेश्वर निश्चल सच शब्द निशान रहा हर बिन आना कोई समर्थ तेरी आस तेरा मन तान सर्व कटा के दाते स्वामी देह सुपैरन खान सुरत मत चतुराई सुबा रूप रंग तन मान सर्व सुख आनंद नाम जाप राम नाम कल्याण कल्याण महला पंजवा हर चरण सरन कल्याण करना प्रभ नाम पतत पवनो रहाव साध संग जापन संग जम काल तिसना खावन मुक्त जुगत अनक सुख हर भगत लवन लवनो प्रभ दस गुलब दास नानक बौड़ जोणना थवनो कल्याण महला चौथा अष्टपदिया इको ओंकार सतगुर प्रसाद रामा राम रामो हो सुन मन पीजा है हर हर आ नाम अमृत है हर हर नाम अमृत समीठा गुरमसि जे पीज रहाओ कष्ट मैं जो है बसंतर मात संजम काढ़ कढीजै राम नाम है जो सबाई मत गुरमत काढ़ लाई जय नौ दरवाज नवें दर फीके रस अमृत दसवें चुईजै कृपा कृपा कृपा कर प्यारे गुर शब्दी हर रस पीजै काया नगर नगर है नीको वि सौदा हर रस कीजै रतन लाल अमोल अमोलक सतगुर सेवा लीज सतगुर अगम अगम है ठाकुर पर सागर भगत करीज कृपा कृपा कर दीन हम सारंग एक बूंद नामुख दीज ना लालन लाल लाल है रंगन मन रंगन को गुर दीज राम राम राम रंग रते हर रसक गटक नित पीज वसुधा सपत तुज दीप है सागर काड कंचन काड़ तरी जय मेरे ठाकुर के जन इन न वंश हर भगत हर मांग हर दीज साकत नर प्राणी सदपूखे नित पूखन पूख रीज तावत ताए ताव प्रीत माया लख कोसन को बिथ दीज हर हर हर हर हर जन उत्तम क्या उपमा तिन दीज राम नाम तुल्य और न उपमा जन नानक कृपा करीज कल्याण महला चौथा राम गुर पारस बस करीज है हम निर्गुणी मनूर आत फीके मेहल सतगुर पारस कीज रहा सुरग मृत सुरग मुक्त वैकुंठ सबंश नित आसास करीज हर दर्शन के जन मुक्त न मंग मिल दर्शन त्रिपत मन तीज माया मोह सबल है पारी मोह कालख दागल गीज मेरे ठाकुर के जन अलिपत है हे मुक्ते जो मुरगाई पंख न पीज चंदन वास भुयंगम बेड़ी
ਮਿਲਿਆ ਕਿਵੇਂ ਮਿਲਿਆ ਚੰਦਨ ਲੀਜਾ, ਕਾੜ ਖੜਕ ਗੁਰੂ ਗਿਆਨ ਕਿਰਾਰਾ, ਵਿਖ ਛੇਦ ਛੇਦ ਰਸ ਪੀਜੈ, ਅਣਦਿਨ ਆਣਾ ਨਵ ਸਮਦਾ ਵਹੁ ਕੀਨੀ, ਪਲ ਬੈ ਵੈ ਸੰਤਰ ਪਸਮੈ ਕਰੀਜੈ, ਮਹਾ ਉਗਰ ਪਾਪ ਸਾਕਤ ਨਰ ਕੀਨੇ, ਮਿਲ ਸਾਧੂ ਲੁਕੀ ਦੀਜਾ ਹੈ, ਸਾਧੂ ਸਾਧ ਸਾਧ ਜਨ ਨੀਕੇ, ਜਿਹਨਾਂ ਅੰਤਰ ਨਾਮ ਤਰੀਜਾ ਹੈ, ਪਰਸਨ ਪਰਸ ਪਏ ਹੈ ਸਾਧੂ ਜਨ, ਹਰ ਭਗਵਾਨ ਦਿਖੀਜੈ, ਸਾਕਤ ਸੂਤ ਬਹੁ ਗੁਰ ਜੀ ਪਰਿਆ, ਕਿਉਂ ਕਰ ਤਾਣ ਤਨੀਜੈ, ਤੰਤ ਸੂਤ ਕੇਸ਼ ਨਿਕਸੈ ਨਾਹੀ, ਸਾਕਤ ਸੰਗ ਨ ਕੀਜੈ, ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਲ ਸੰਗਤ ਰਾਮ ਰਵੀਜੈ, ਅੰਤਰ ਰਤਨ ਜਵੇਹਰ ਮਾਨਕ, ਗੁਰ ਸੇਵਾ ਤੇ ਲੀਜੈ, ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ, ਹਮ ਕਿਉ ਕਰ ਮਿਲ ਮਿਲੀਜੈ, ਨਾਨਕ ਮੇਲ ਮਿਲਾਏ ਗੁਰ ਪੂਰਾ, ਜਨ ਕੋ ਪੂਰਨ ਦੀਜੈ, ਕਲਿਆਣ ਮਹੱਲਾ ਚੌਥਾ, ਰਾਮਾ ਰਾਮ ਰਾਮ ਰਾਮ ਰਵੀਜੈ, ਰਾਧੂ ਸਾਧ ਸਾਧ ਜਨ ਨੀਕੇ, ਮਿਲ ਸਾਧੂ ਹਰ ਰੰਗ ਕੀਜੈ ਰਾਹਾ, ਜੀ ਜਨ ਸਭ ਜਗ ਹਜੇਤਾ, ਮਨ ਡੋਲਤ ਡੋਲ ਕਰੀਜੈ, ਕਿਰਪਾ ਕਿਰਪਾ ਕਰ ਸਾਧ ਮਿਲਾਵੋ, ਜਾਗ ਥੰਮਣ ਕੋ ਥੰਮ ਦੀਜੈ, ਨਿਕਸੈ ਗੁਰ ਬਚਨ ਬਚਨੀ ਸਾਰ, ਚਬ ਚਬ ਹਰਸ ਬੀਜੈ, ਰਾਮ ਨਾਮ ਅਨੁਗ੍ਰਹ ਬੋਕੀਆ, ਗੁਰ ਸਾਧੂ ਪੁਰਖ ਮਲੀਜੈ, ਰਾ ਗੁਣ ਰਾਮ ਨਾਮ ਬਸਿਰਨ ਕੀਏ, ਹਰ ਸਗਲ ਪਵਨ ਜਸ ਦੀਜੈ, ਸਾਧੂ ਸਾਧ ਸਾਧ ਸਾਧੂ ਜਹਾਨ, ਸਾਧੂ ਪੁਰਖ ਮਲੀਜੈ, ਗੁਣ ਰਾਮ ਨਾਮ ਗੋ ਗੁਰ ਰਾਮ ਗੁਣ ਰਾਮ ਨਾਮ ਵਿਸਤੀਰਨ ਕੀਏ, ਹਰ ਸਗਲ ਪਵਨ ਜਸ ਦੀਜੈ, ਸਾਧੂ ਸਾਧ ਸਾਧ ਜਾ ਮਨ ਪ੍ਰੀਤਮ, ਮੇਰ ਦੇਖੇ ਰਹਿਣਾ ਸਕੀਜੈ, ਜਉ ਜਾਲ ਮੀਨ ਜਲੰਗ ਜਲ ਪ੍ਰੀਤ ਹੈ, ਖਿਨ ਜਲ ਬਿਨ ਫੁੱਟ ਮਰੀਜੈ, ਮਹਾ ਅਪਾਗ ਅਪਾਗ ਜਿਨ ਕੇ, ਤਿੰਨ ਸਾਧੂ ਧੂਰ ਨ ਪੀਜੈ, ਤਿਨ੍ਹਾਂ ਤਿਲਾ ਤਿਸਨਾ ਜਲਤ ਜਲਤ ਬਹੁ ਨਹੀਂ ਬੂਜੈ, ਡੰਡ ਧਰਮ ਰਾਇ ਕਰ ਦੀਜੈ, ਸਭ ਤੀਰਥ ਬਰਤ ਜਗ ਪੁਨ ਕੀਏ, ਹਿਵੇ ਗਾਲ ਗਾਲ ਤਨ ਛੀਜੈ, ਅਤੁੱਲਾ ਤੋਲ ਰਾਮ ਨਾਮ ਹੈ, ਗੁਰਮਤਿ ਕੋ ਪੁੱਜਣ ਤੋਲ ਤੁਲੀਜੈ, ਤਬ ਗੁਣ ਬ੍ਰਹਮ ਬ੍ਰਹਮ ਤੂੰ ਜਾਨ, ਜਹ ਨਾਨਕ ਸਰਨ ਪਰੀਜੈ, ਤੂੰ ਜਲ ਨਿਧ ਮੀਨ ਹਮ ਤੇਰੇ, ਕਰ ਕਿਰਪਾ ਸੰਗ ਰਖੀਜੈ, ਕਲਿਆਣ ਮਹੱਲਾ ਚੌਥਾ, ਰਾਮਾ ਰਾਮ ਰਾਮਾ ਰਾਮ ਰੂਜ ਕਰੀਜੈ, ਮਨ ਤਨ ਅਰਪ ਧਰੋ ਸਭ ਅਗ, ਰਸ ਗੁਰਮਤਿ ਗਿਆਨ ਦ੍ਰਿੜੀਜੈ ਰਹਾਉ, ਬ੍ਰਹਮ ਨਾਮ ਗੁਣ ਸਾਖਤ ਰੋਵਰ, ਨਿਤ ਚੁਣ ਚੁਣ ਪੂਜ ਕਰੀਜੈ, ਆਤਮ ਦਿਓ ਦਿਓ ਹੈ ਆਤਮ, ਰਸ ਲਾਗੈ ਪੂਜ ਕਰੀਜੈ, ਵਿਵੇਕ ਬੁੱਧ ਸਭ ਜਗ ਮੈਂ, ਨਿਰਮਲ ਵਿਚਰ ਵਿਚਰ ਰਸ ਪੀਜੈ ਹਾਰ, ਗੁਰਪ੍ਰਸਾਦ ਪਦਾਰਥ ਪਾਏ ਹਾ, ਸਤਿਗੁਰ ਕੋ ਮਨ ਦੀਜੈ, ਨਿਰਮੋਲਕ ਅਤ ਹੀਰੋ ਨੀਕੋ, ਹੀਰੇ ਹੀਰ ਵਧੀਜੈ, ਮਨ ਮੋਤੀ ਸਾਲਹ ਗੁਰੂ ਸ਼ਬਦੀ, ਜਿਤ ਹੀਰਾ ਪਰਖ ਲਈਜੈ, ਸੰਗਤ ਸੰਤ ਸੰਗ ਲਗੂਚੇ, ਜੋ ਪੀਪ ਪਲਾਸ ਖਾਇ ਲੀਜੈ, ਸਭ ਨਰਮੈ ਪ੍ਰਾਣੀ ਉੱਤਮ ਹੋਵੈ, ਰਾਮ ਨਾਮੈ ਬਾਸ ਵਸੀਜੈ, ਨਿਰਮਲ ਨਿਰਮਲ ਕਰਮ ਕੀਏ, ਨਿਤ ਸਾਖਾ ਹਰੀ ਜੜੀਜੈ, ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ, ਬਹਿਕਾਰ ਵਾਸ ਜਗ ਦੀਜੈ, ਏਕ ਜੋਤ ਏਕੋ ਮਨ ਵਸਿਆ, ਸਭ ਬ੍ਰਹਮ ਦ੍ਰਿਸ਼ਟ ਕੀਜੈ, ਆਤਮ ਰਾਮ ਰੇਕ ਸਭ ਇੱਕ ਹੈ ਪਸਰੇ ਹੇ, ਸਭ ਚਰਨ ਤਲੇ ਸਿਰ ਦੀਜੈ, ਨਾਮ ਬਿਨਾ ਕਰਮ ਨਕਟੇ ਨਰ ਦੇਖੋ, ਕਸ ਕਸ ਨਾਕ ਵਡੀਜੈ, ਸਭ ਇੱਕ ਹੈ ਪਸਰੇ, ਸਭ ਚਰਨ ਤਲੇ ਸਿਰ ਦੀਜੈ, ਨਾਮ ਬਿਨਾ ਨਕਟੇ ਨਰ ਦੇਖੋ, ਤਿਨੇ ਕਸ ਕਸ ਨਾਕ ਵਡੀਜੈ, ਸਾਕਤ ਨਰ ਅਹੰਕਾਰੀ ਕਹੀਏ, ਬਿਨ ਨਾਵੈ ਤ੍ਰਿਗ ਜੀਵੀਜੈ, ਜਬਲਗ ਸਾ ਸਾ ਸਮਨੰਤਰ, ਤਤ ਬੇਗਲ ਸਰਨ ਫਰੀਜੈ, ਨਾਨਕ ਕਿਰਪਾ ਕਿਰਪਾ ਕਰ ਤਹਰੋ, ਮਹਿ ਸਾਧੂ ਚਰਨ ਪਖੀਜੈ।
ਕਲਿਆਣ ਮਹੱਲਾ ਚੌਥਾ। ਰਾਮਾ ਮੈਂ ਸਾਧੂ ਚਰਨ ਤੇ ਵਿਚੈ ਹੈ, ਕਿਲ ਵਿਖ ਦਹਨ ਹੋਏ ਖਿਣ ਅੰਤਰ। ਤ੍ਰਾਹੇ ਤ੍ਰਾਹੇ ਸਰਨ ਪ੍ਰਭਾਇ, ਮੋਖ ਗੁਰਮਤ ਨਾਮ ਦ੍ਰਿੜੀਜੈ। ਕਾਮ ਕੋਦ ਨਗਰ ਮੈਂ ਸਬਲਾ ਨਿਤ ਠੁੱਟ ਜੂਜ ਕਰੀਜੈ। ਅੰਗੀਕਾਰ ਕਰੋ ਰਖ ਲੇਵੋ, ਗੁਰ ਪੂਰਾ ਕਾਢ ਕਢੀਜੈ। ਅੰਤਰ ਅਗਨ ਸਬਲ ਅਤ ਵਿਖਿਆ, ਹੇ ਵਸੀਤਲ ਸ਼ਬਦ ਗੁਰ ਦੀਜੈ। ਤਨ ਮਨ ਸੰਤ ਹੋਏ ਦਿਕਾਈ, ਰੋ ਕਾਟੇ ਸੂਖ ਸਵੀਜੈ। ਜਿਉਂ ਸੂਰਜ ਕਿਰਨ ਰਵਿਆ ਸਰਬ ਠਾਈ, ਸਭ ਘੜ ਘੜ ਰਾਮ ਰਵੀਜੈ। ਸਾਧੂ ਸਾਧ ਮਿਲ ਰਸ ਪਾਵਾ, ਤਤ ਨਿਜ ਕਰ ਬੈਠਿਆ ਪੀਜੈ। ਜਨ ਕੋ ਪ੍ਰੀਤ ਲੱਗੀ ਗੁਰ ਸੇਤੀ, ਜੋ ਚੱਕ ਵੀ ਦੇਖ ਸੁਰੀਜੈ। ਨਿਰਖਤ ਨਿਰਖਤ ਰਹਿਣ ਸਭ ਨਿਰਖੀ, ਸਾ ਮੋਹ ਕੱਢ ਅੰਮ੍ਰਿਤ ਪੀਜੈ। ਕਹਾਂ ਸਾਕ ਸਵਾਨ ਕਹੀਏ ਬਹੁ ਲੋਭੀ, ਉਹ ਦੁਰਮਤ ਮੈਲ ਪਰੀਜੈ। ਆਪਣ ਸਵਾਇ ਕਹਾ ਬਹੁ ਬਾਤਾਂ, ਤਿਨਕਾ ਵਸਾਹ ਕਾ ਕੀਜੈ। ਸਾਧੂ ਸਾਧ ਸਰਨ ਮਿਲ ਸੰਗਤ, ਜਿਤ ਹਰ ਰਸ ਕਾਢ ਕਢੀਜੈ। ਪਰ ਉਪਕਾਰ ਬੋਲੇ ਬਗੁਣੀਆਂ, ਮੁਖ ਸੰਤ ਭਗਤ ਹਰ ਦੀਜੈ। ਤੂੰ ਅਗਮ ਦਇਆਲ ਦਇਆ ਪਤ ਦਾਤਾ, ਸਭ ਦਇਆ ਧਰ ਰੱਖ ਲੀਜੈ। ਸਰਬ ਜੀ ਜਗ ਜੀਵਨ ਤਾ ਏਕੋ, ਨਾਨਕ ਪ੍ਰਤਪਾਲ ਕਰੀਜੈ। ਕਲਿਆਣ ਮਹੱਲਾ ਚੌਥਾ। ਰਾਮਾ ਹਾਮ ਦਸ ਦਸ ਕਰੀਜੈ, ਜਾਬਲਗ ਸਾਸ ਹੋਏ ਮਨ ਅੰਤਰ। ਸਾਸ ਸਾਧੂ ਧੂਰ ਪਵੀਜ ਰਹਾ, ਸ਼ੰਕਰ ਨਾਰਦ ਸੇਖ ਨਾਗ। ਮੁਣ ਧੂਰ ਸਾਧੂ ਕੇਲੋ ਚੀਜੈ, ਭਵਨ ਭਵਨ ਪਵਿੱਤ ਹੋਏ ਸਭ। ਜਹ ਸਾਧੂ ਚਰਨ ਤਰੀਜੈ, ਤਜ ਲਾਜ ਅਹੰਕਾਰ ਸਭ ਤਜੀਐ। ਮਿਲ ਸਾਧੂ ਸੰਗ ਰਹੀਜੈ, ਧਰਮ ਰਾਏ ਕੀ ਕਾਣ ਚੁਕਾਵੈ। ਵੇਖ ਡੁੱਬਦਾ ਕੱਢ ਲਈਜੈ, ਪਰਮ ਸੂਕੇ ਬਹੁ ਉਬ ਸੁਖ ਕਹੀਐ। ਨੇ ਮਿਲ ਸਾਧੂ ਸੰਗ ਹਰੀਜੈ, ਤਾਤੇ ਬਿਲਮ ਪਲ ਢਿੱਲ ਨ ਕੀਜੈ। ਜਾਏ ਸਾਧੂ ਚਰਨ ਲਗੀਜੈ, ਰਾਮ ਨਾਮ ਕੀਰਤਨ ਰਤਨ ਵੱਥ। ਹਰ ਸਾਧੂ ਪਾਸ ਰਖੀਜੈ, ਜੋ ਬਚਨ ਗੁਰ ਸਤ ਸਤ ਕਰਮਨ। ਆਗੇ ਕਾਢ ਤਰੀਜੈ, ਸੰਤੋ ਸੁਣੋ ਸੁਣੋ ਜਨ ਭਾਈ। ਮੋ ਕਹੋ ਗੁਰ ਕਾਢੀ ਬਾਹ ਕੁਕੀਜੈ, ਜੇ ਆਤਮਕ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸਰਨ ਪਵੀਜੈ। ਜੇ ਵਡ ਭਾਗ ਹੋਏ ਅਤਨੀਕਾ, ਗੁਰਮਤ ਨਾਮ ਲੈ ਦਰੀਜੈ। ਸਭ ਮਾਇਆ ਮੋਹ ਬਿਖਮ ਜਗ ਤਰੀਐ, ਸਹਿਜੇ ਹਰ ਰਸ ਪੀਜੈ। ਮਾਇਆ ਮਾਇਆ ਕੀ ਜੋ ਅਧਿਕਾਈ, ਵਿੱਚ ਮਾਇਆ ਪਚੋ ਪਚੀਜੈ। ਅਗਿਆਨ ਅੰਧੇਰ ਮਹਾਂਪੰਥ ਵਿਖੜਾ, ਅਹੰਕਾਰ ਭਰ ਲੱਦ ਲੱਦ ਲੀਜੈ। ਏ ਨਾਨਕ ਰਾਮ ਰਮ ਰਮ ਰਮ ਰਮ ਰਮ ਤੇ ਗਤ ਕੀਜੈ। ਸਤਿਗੁਰ ਮੇਰ ਨਾਮ ਦ੍ਰਿੜਾ, ਰਾਮ ਨਾਮ ਰਲੈ ਮਲੀਜੈ। ਇਸ਼ਕਾ ਇਕ ਇਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਿ ਅਜੂਨੀ ਸਪੰ ਗੁਰ ਪ੍ਰਸਾਦ, ਸੁਰਾਗ ਪ੍ਰਭਾਤੀ ਵਿਭਾਸ ਮਹਲ ਪਹਿਲਾ, ਚੌਪਦੇ ਘਰ ਪਹਿਲਾ। ਅੰਤਰ ਨਾਏ ਨਾ ਤੀਰਥ ਨਾਏ, ਨਾ ਤੇਰਾ ਤਰਨਾ ਨਾ ਪਤ ਪੂਜ, ਨਾ ਤੇਰਾ ਗਹਿਣਾ ਨਾ ਮਕਸੂਦ। ਨਾ ਹੀ ਤੇਰੇ ਨਾਮ ਮੰਨੈ ਸਭ ਕੋਇ, ਬਿਨ ਨਾ ਵਹੇ ਪਦ ਕਬੂ ਨ ਹੋਏ। ਅਵਰ ਸਿਆਣਪ ਸਗਲੀ ਛਾੜ, ਜੇ ਬਖਸ਼ੇ ਤੇ ਪੂਰਾ ਕਾਜ ਰਹਾਉ। ਨਾਉ ਤੇਰਾ ਤਾਨ ਨਾਉ ਦੀਬਾ, ਨਾਉ ਤੇਰਾ ਲਸ਼ਕਰ ਨਾਉ ਫੁਰਮਾਰ। ਨਾ ਹੀ ਤੇਰੇ ਮਾਨ ਮਹਿਤ ਪਰਵਾਂਡ, ਤੇਰੀ ਨਦਰੀ ਕਰਮ ਪਵੈ ਨਿਸਾਹਾਨ। ਨਾਉ ਤੇਰਾ ਲਸ਼ਕਰ ਨਾਉ ਸੁਲਤਾਨ, ਨਾ ਹੀ ਤੇਰੇ ਮਾਨ ਮਹਿਤ ਪਰਵਾਨ। ਤੇਰੀ ਨਦਰੀ ਕਰਮ ਪਵੈ ਨਿਸਾਨ, ਨਾ ਹੀ ਤੇਰੇ ਸਹਿਜ ਨਾ ਸਲਾਹ। ਜਿਨਕੋ ਤੁਰ ਨਾ ਤੇਰਾ ਅੰਮ੍ਰਿਤ ਬਿਖ ਉੱਠ ਜਾਏ। ਨਾ ਹੀ ਤੇਰੇ ਸਭ ਸੁਖ ਵਸੈ, ਮਨ ਆਏ ਬਿਨ ਨਾਵੇ ਪਾਧੀ ਜੰਪੁਰ ਜਾਏ। ਨਾਰੀ ਬੇਰੀ ਕਰ ਦਾ ਦੇਸ, ਮਨ ਕੇ ਖੁਸ਼ੀਆਂ ਕੀ ਚਵੇਸ। ਜਾ ਸਦੇ ਤਾਂ ਢਿੱਲ ਨਾ ਪਾਏ, ਨਾਨਕ ਕੂੜ ਕੂੜੋ ਹੋਏ ਜਾਏ। ਪ੍ਰਭਤੀ ਮਹਲ ਪਹਿਲਾ,
ਤੇਰਾ ਨਾਮ ਰਤਨ ਕਾ ਕਬ ਕਰਮ ਚਾਨਣ ਸਰਬ ਤਿੱਥ ਲੋਏ, ਅੰਧੇਰ ਅੰਧੀ ਵਾਪਰਾ ਸਗਲ ਲੀਜੈ ਖੋਏ, ਇਹ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਵਰਨਾਸਤ ਚਰਨ ਹਾਰੇ ਅਪਾਰ, ਰਾਹਵ ਪਾਤਾਲ ਪੁਰੀਆ ਏਕ ਪਾਰ, ਹੋਵੇ ਲਾਖ ਕਰੋੜ ਤੇਰੇ ਲਾਲ ਕੀਮਤਾਂ ਪਵੇ ਜਸਰ ਹੋਵੇ ਹੁਰ, ਦੁੱਖਾਂ ਤੇ ਸੁਖ ਉਪਜੈ ਸੁਖੀ ਹੋਵੇ ਦੁਖ, ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ, ਮਾ ਨਾਨਕ ਮੂਰਖ ਏਕ ਤੂੰ ਅਬਰ ਭਲਾ ਸੰਸਾਰ, ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ, ਪਰਵਤੀ ਮਹਲਾ ਫਿਲਾ ਜੈ ਕਾਰਨ ਬੇਦ ਬ੍ਰਹਮੇ ਉਚਰੇ ਸੰਕਰ ਛੋਟੀ ਮਾਇਆ, ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ, ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ, ਦੁਸ਼ਮਣ ਦੁਖ ਨਾ ਆਵੈ ਨੇੜੈ ਹਰ ਮਤ ਪਾਵੈ ਸੋ ਕੋਈ ਰਹਾਉ, ਅਗਨ ਬਿੰਬ ਪਵਣੈ ਕੀ ਬਾਣੀ ਤਿਨ ਨਾਮ ਕੇ ਦਾਸਾ, ਤੇ ਤਸਕਰ ਜੋ ਨਾਮ ਪਿਆਰੇ ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪੰਚਾਸਾ, ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਇਹ ਤਰੀਐ ਸਾਚਾ ਹੋਈ, ਦੁਸ਼ਮਣ ਦੁੱਖ ਨਾ ਆਵੈ ਨੇੜੇ ਹਰਮਤ ਪਾਵੈ ਕੋਈ ਰਹਾ, ਅਗਨ ਬਿੰਬ ਪਵਣੈ ਕੀ ਬਾਣੀ ਤਿਨ ਨਾਮ ਕੇ ਦਾਸਾ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ, ਜੇ ਕੋਈ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵੈ, ਇੱਤੇ ਗੁਣ ਇਤੀਆਂ ਚੰਗਿਆਈਆਂ ਦੇਹ ਨ ਪਛੋ ਤਾਵੈ, ਤੁਧ ਸਾ ਲਾਹਣ ਤੇ ਤਨ ਪੱਲਾ ਨਾਨਕ ਕਾ ਤਨ ਸੋਈ, ਜੇ ਕੋ ਜੀਓ ਕਹਿ ਓਨਾ ਕਹੋ ਜਾਮ ਕੀ ਤਲਬ ਨਾ ਹੋਈ, ਪ੍ਰਭਾਤੀ ਮਹਲਾ ਪਹਿਲਾ ਜਾ ਕਹਿ ਰੂਪ ਨਾਹੀ ਜਾਤ ਨਾਹੀ ਨਾਹੀ ਸਤ ਕਾ ਠੱਬ, ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਸਾ, ਸਤਿਗੁਰ ਮਿਲ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ, ਅਦੂ ਸਿਜ ਤਤ ਵਿਚਾਰ ਜਦ ਫਿਰ ਨਾ ਆਵੋ ਸੰਸਾਰ ਰਹਾਓ, ਜਾ ਕੇ ਕਰਮ ਨਾਹੀ ਧਰਮ ਨਾਹੀ ਨਾਹੀ ਸੁੱਚ ਮਲਾ, ਸਿਵ ਜੋਤ ਕਰਨੋ ਬੁੱਧ ਪਾਈ ਸਤਿਗੁਰੂ ਰਖਵਾਲਾ, ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿਤ ਸੁਰ ਸਮਝ ਆਈ, ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ, ਪ੍ਰਭਾਤੀ ਮਹੱਲਾ ਪਹਿਲਾ ਤਾਂ ਕਿ ਕਹਿਆ ਸਾ ਦਰ ਪ੍ਰਵਾਨ ਬਿਖਮਰਤ ਦੁਇ ਸਮ ਕਰ ਜਾਨ, ਕਿਆ ਕਹੀਐ ਸਰਵੇ ਰਹਿਆ ਸਮਾਏ, ਜੋ ਕਿਛੁ ਵਰਤੈ ਸਭ ਤੇਰੀ ਰਜਾਇ, ਰਹਾ ਪਰਟੀ ਚੁੱਕਾ ਅਭਿਮਾਨ, ਸਤਿਗੁਰ ਦੀਆ ਅੰਮ੍ਰਿਤ ਨਾਮ ਕਲ ਮੈਂ ਆਇਆ ਸੋਜਨ ਜਾਣ, ਸਾਜੀ ਦਰਗਹਿ ਪਾਵਹ ਮਾਨ, ਕਹਿਣਾ ਸੁਣਨਾ ਕਥਕ ਜਾਏ, ਕਥਨੀ ਬਦਨੀ ਨਾਨਕ ਜਲ ਜਾਏ, ਪ੍ਰਭਤੀ ਮਹਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਣ, ਅੜਸੜ ਤੀਰਥ ਸੰਗ ਰਹਾ ਗੁਰਪਦੇਸ਼, ਜਵਾਨ ਜਵਾਹਰ ਮਾਨਕ ਸੇਵੇ ਸਿਖ ਸੁਖਲਾ, ਗੁਰਸਮਾਨ ਤੀਰਥ ਨਹੀਂ ਕੋਏ, ਸਰਸਨ ਤੋਗ ਤਸ ਗੁਰ ਹੋਏ ਰਹਾ, ਗੁਰਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਿਲ ਹਰ, ਸਤਿਗੁਰ ਪੈ ਪੂਰਾ ਨਾਵਨ ਪਸੁ ਪ੍ਰੇਤੋ ਦੇਵ ਕਰੈ, ਰਤਾ ਸਚ ਨਾਮ ਤਾਲ ਹੀਲ ਸੋ ਗੁਰ ਪਰਮਲ ਕਹੀਐ, ਜਾ ਕੀ ਵਾਸ ਬ੍ਰਹਮਪਤ ਸੋਰੇ ਤਾਲ ਚਰਨ ਰਹੀਐ, ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਐ, ਗੁਰਮੁਖ ਨਾਨਕ ਸਮਾਏ ਗੁਰਮੁਖ ਨੇ ਪਦ ਪਾਈਐ, ਪ੍ਰਭਤੀ ਮਹਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰ ਪਰ ਪਰ ਪਵ ਮਾਨ, ਆਪਾ ਮਧਿਆ ਪਰਗਸਿਆ ਪਾਇਆ ਪਾਇਆ ਅੰਮ੍ਰਿਤ ਨਾਮ, ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹੋ ਤੈ ਪੈ ਮੈਂ ਗੁਰ ਦੇਹ ਆਪਣਾ ਨਾਮ ਰਹਾਉ, ਪੰਜ ਸਤਿਗੁਰ ਸਾਬਤ ਰਾਖੇ ਚੁੱਕਾ ਮਨ ਅਭਿਮਾਨ, ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ, ਜਸਸ ਚਾਵਲ ਦਇਆ ਕਾਨਕ ਕਰ ਪ੍ਰਾਪਤ ਪਾਤੀ ਧਾਨ, ਦਿਓ ਕਰਮ ਸੰਤੋਖ ਉਪਜੈ, ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ, ਖਿਮਾ ਤੀਰਜ ਕਰ ਗਊ ਲਵੇਰੀ, ਸਹਿਜੇ ਬਛਰਾ ਖੀਰ ਪੀਏ, ਸਿਫਤ ਸਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹਾ, ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾ, ਜਿਸ ਤੇ ਹੋਆ ਸੋਈ ਪਰ ਜਾਣਾ ਜਾਂ ਉਸੇ ਮਾਹੇ ਸਮਾਏ,

0: ਐਸੋ ਹੀ ਇਹ ਖੇਲ ਖਸਮ ਕਾ ਜੋ ਉਸਕੀ ਵਡਿਆਈ ਸੁਰਤੀ ਕ ਮਾਰਗ ਚਲ ਕੇ ਨਦਰੀ ਹੇ ਕਮਲ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਹ ਬ੍ਰਹਮ ਗਿਆਨੀ ਕੌਣ ਗ੍ਰਹਿ ਕੌਣ ਉਦਾਸੀ ਜਿਸ ਕੀ ਆਸਾ ਤੇ ਸੀ ਸੌਂਪ ਕੇ ਇਹ ਰਿਹਾ ਨਿਰਬਾਨ ਜਿਸ ਤੇ ਹੋਆ ਸੋਈ ਕਰਮਨ ਨਾਨਕ ਗ੍ਰਹਿ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਵਿਕਾਰੀ ਬੰਦਨ ਬਾਂਧ ਦੇਵ ਤਿਸ ਕੇ ਬਲ ਜਾਇ ਪਾਪ ਪੁੰਨ ਕੀ ਸਰਨ ਜਾਣਾ ਭੁੱਲਾ ਫਿਰ ਅਜਾਈ ਬੋਲੋ ਸਚ ਨਾਮ ਕਰਤਾਰ ਫੁਣ ਬੌੜਨਾ ਆਵਨ ਬਾਰ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਿੰ ਉੱਚਾ ਤੇ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿਨੀ ਜਗ ਸੁਜਾਣੇ ਜਗ ਤੇ ਪੂਰੇ ਪ੍ਰਵਾਨ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖਿਲ ਕਰੇ ਸਭ ਕਰਤਾ ਐਸਾ ਬੁਝ ਕੋਈ ਨਾਉ ਪ੍ਰਭਾਤੇ ਸ਼ਬਦ ਆਈਏ ਛੋਡੋ ਦੁਨੀ ਪਰੀਤਾ ਪ੍ਰਭਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਤੀ ਮਹਿਲਾ ਪਹਿਲਾ ਮਨ ਮਾਇਆ ਮਨ ਤਾਇਆ ਮਨ ਪੰਛੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਵਾਸ ਜਾਤੂ ਰੱਖ ਰੱਖ ਲਹ ਸਬਤ ਹੋਵੇ ਰਾਸ ਐਸਾ ਨਾਮ ਰਤਨ ਨਿਦ ਮੇਰਾ ਗੁਰਮਤਿ ਦੇਹਿ ਲਗੋ ਪਗ ਤੇਰਾ ਰਹਾਉ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘੜ ਘੜ ਏਕ ਵਖਾਣੀਐ ਕਹੋ ਨ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਬਿਨ ਨਾਵੈ ਪਤ ਜਾਏ ਜਾਂ ਤੂੰ ਮਿਲੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਜਾਤ ਜਨਮ ਨੈ ਪੁੱਛੀਐ ਸੱਚ ਕਰ ਲਿਹੋ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਮਣ ਮਰਨਾ ਦੋ ਕਾਟੀਆ ਹੈ ਨਾਨਕ ਛੁਟਸ ਨਾਹੇ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਵਿਕਸੈ ਮੁੱਠੋ ਅੰਧਾ ਜਗ ਫਾਹੀ ਮਾ ਸਿਰ ਮਾਰੇ ਧੰਦਾ ਗਲ ਫਾਹੀ ਸਿਰ ਮਾਰੇ ਧੰਦਾ ਆਸਾ ਆਵੈ ਮਨਸਾ ਜਾਏ ਉੱਚੀ ਤਾਣੀ ਕਿਸ਼ਨਾ ਬਸਾਏ ਜਗ ਜੀਵਨ ਜਾਗਨ ਹਰਾ ਸੁਖ ਸਾਗਰ ਅੰਮ੍ਰਿਤ ਭੰਡਾਰ ਰਹਾਉ ਕਹਿਓ ਨਾ ਬੂਝੈ ਅੰਧ ਨਾ ਸੁਝੈ ਭੋਂਡੀ ਕਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੇ ਮਿਲੈ ਵਡਾਈ ਦਿਨ ਦਿਨ ਆਵੈ ਤਿਲ ਤਿਲ ਛੀਜੈ ਮਾਇਆ ਮੁਖ ਘਟਾਈ ਬਿਨ ਗੁਰ ਬੂਢਾ ਠੌਰ ਨਾ ਪਾਵੈ ਜਬ ਲਗ ਦੂਜੀ ਰਾਈ ਐਹ ਜੀਆਂ ਦੇਖ ਸੰਭਾਲੈ ਸੁਖ ਦੁੱਖ ਪ੍ਰਭ ਕਮਾਈ ਕਰਮਹੀਨ ਸੱਚ ਭੀਖੈ ਮੰਗੈ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਆਦਿਕ ਬਕੋ ਤੇਰੀ ਲਿਵ ਰਹੀਆ ਪੁਲ ਚੁਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁੱਠੇ ਸੰਸਾਰਾ ਨਿੰਦਕ ਨਿੰਦਾ ਮੁਜਹ ਪਿਆਰਾ ਰਹਾਉ ਜਿਸ ਨਿੰਦਾ ਸੋਈ ਵਿਦ ਜਾਣਾ ਗੁਰ ਕਾ ਸ਼ਬਦੇ ਦਰ ਨਿਸਾਣਾ ਕਰਨ ਨਾਮ ਅੰਤਰਗਤ ਜਾਣਾ ਜਿਸਨੂੰ ਨਦਰ ਕਰੇ ਸੋ ਤੋਈ ਵਿਦ ਜਾਣਾ ਮੈਂ ਮੈਲੋ ਉਜਲ ਸੱਚ ਸੋਏ ਉੱਤਮ ਆਖ ਨਾ ਉੱਚਾ ਹੋਏ ਮਨਮੁਖੁਲ ਮਹਾਂ ਬੇਖ ਖਾਏ ਗੁਰਮੁਖ ਹੋਏ ਸੁਰਚ ਨਾਏ ਅੰਧੋ ਬੋਲੋ ਮੁਗਧ ਗਵਾਰ ਨੀਨੋ ਨੀਚ ਬੁਰੋ ਬੁਰਿਆਰ ਨੀ ਧਨ ਕਉ ਤਨ ਨਾਮ ਪਿਆਰ ਇਹ ਧਨ ਸਾਰ ਹੋਰ ਵਿਖਿਆ ਸ਼ਰ ਉਸ ਰਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕਉ ਜੈਕਾਰ ਤੂੰ ਬਖਸ਼ ਜਾਤ ਪਤ ਹੋਏ ਨਾਨਕ ਕਹਾ ਆ ਕਹਾਵੈ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦੇ ਘਰ ਕੀ ਹਾਨ ਬਕ ਬਕ ਵਾਦ ਚਲਾਇਆ ਬਿਨ ਨਾਵੇ ਬਿਖ ਜਾਣ ਬਾਬਾ ਐਸਾ ਬਿਖਮ ਜਾਲ ਮਨ ਵਸਿਆ ਬੇ ਬਲ ਝਾਗ ਸਹਿਜ ਪ੍ਰਗਸਿਆ ਰਹਾਉ ਬੇ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਏ ਜਮਦਰ ਬਾਧੇ ਮਾਰੀਐ ਛੂਟ ਸਚ ਨਾਏ ਜਿਵ ਆਇਆ ਤਿਵ ਜਾਏ ਸੀ ਜੀ ਕੀਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੈ ਸਜਾਏ ਜਾ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ ਅਜਰ ਜਰ ਨਿਚਾਰ ਚਰ ਅਮਰ ਆਨੰਦ ਸਰੂਪ ਨਾਨਕ ਜਲ ਕਉ ਮੀਨਸੈ ਥੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਹਿਸ ਰੰਗ ਫਰਮਾਏ ਸਕਾਈ ਪਹਿਨਣ ਖਾਣਾ ਚੀਤ ਨਾ ਪਾਈ ਸਾਚ ਸਹਿ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰੇ ਕਰਾਵੈ ਨਾਮ ਬਿਨਾ ਤਨ ਕਿਛੁ ਨਾ ਸੁਖ ਹਵੈ ਰਹਾਉ। ਜੋਗ ਬਿਨੋਦ ਸੁਭਾਅ ਦੇ ਆਨੰਦਾ, ਮਾਤ ਸਤ ਭਾਈ ਭਗਤ ਗੋਬਿੰਦਾ। ਕੀਰਤ ਕਰਮ ਕਾਰ ਨਿਜ ਸੰਦਾ, ਅੰਤਰ ਰਬ ਤੋ ਰਾਜ ਰਵਿੰਦਾ। ਪ੍ਰਭੁ ਪ੍ਰਭੁ ਪ੍ਰੀਤ ਪ੍ਰੇਮ ਉਰਤ ਹਰੀ, ਦੀਨਾ ਨਾਥ ਪੀਓ ਬਨਵਾਰੀ। ਅਣਦਿਨ ਨਾਮ ਦਾਨ ਬਰਤਕਾਰੀ, ਤ੍ਰਿਪਤ ਤਰੰਗ ਤਤ ਵਿਚਾਰੀ। ਅਕਥੋ ਕਥੋ ਕਹਿ ਮੈਂ ਜੋਰ, ਭਗਤ ਕਰੀ ਕਰਾਹੇ ਮੋਰ। ਅੰਤਰ ਵਸੈ ਚੂਕੈ ਮੈਂ ਮੋਰ, ਕਿਸ ਸੇਵੀ ਦੂਜਾ ਨਹੀਂ ਹੋਰ। ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ। ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਤ੍ਰਾਪਿਓ ਤਨ ਸੁਖ ਹੋਏ। ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ। ਅਵਰਨ ਰੰਗ ਨਹਾਰਾ, ਅਹਿਨ ਜੀਆਂ ਦੇਖ ਸੰਭਾਲੇ। ਤਿਸ ਹੀ ਕੀ ਸਰਕਾਰਾ, ਮੇਰਾ ਪ੍ਰਭ ਰੰਗ ਕਣੋ ਅਤ ਰੂੜੋ। ਦੀਨ ਦਿਆਲ ਪ੍ਰੀਤਮ ਮਨ ਮੋਹਣ, ਅਤ ਰਸ ਲਾਲ ਸਗੂੜੋ ਰਹਾਉ। ਉਪਰ ਕੂਪ ਗਗਨ ਪਨਹਾਰੀ, ਅੰਮ੍ਰਿਤ ਪੀਵਨ ਹਾਰਾ। ਜਿਸ ਕੀ ਰਚਨਾ ਹਾਂ ਸੋ ਵਿਦ ਜਾਣਾ, ਗੁਰਮੁਖ ਗਿਆਨ ਵਿਚਾਰਾ। ਪਸਰੀ ਕਿਰਨ ਰਸ ਕਮਲ ਵਿਗਾਸੇ, ਸਾਸ ਕਰ ਸੂਰ ਸਮਾਇਆ। ਕਾਲ ਬਿੰਦਸ ਮਨਸਾ ਮਰ ਮਾਰੀ, ਗੁਰਪ੍ਰਸਾਦ ਪ੍ਰਪਾਇਆ। ਆਤਰ ਰੰਗ ਚਲੂਲਾ ਰਾਤੀ, ਦੂਜਾ ਰੰਗ ਨਾ ਕੋਈ। ਨਾਨਕ ਰਸਨ ਰਸਾਏ ਰਾਤੇ, ਰਬ ਰਹਿਆ ਪ੍ਰਭ ਸੋਈ। ਪ੍ਰਭਾਤੀ ਮਹੱਲਾ ਪਹਿਲਾ, ਬਾਰਹ ਮੈਂ ਰਾਵਲ ਖਪ ਜਾਵੇ, ਚੌਛੇ ਮੈਂ ਸੰਨਿਆਸੀ। ਜੋਗੀ ਕਾ ਪੜਿਆ ਸਿਰ ਖੂਤੇ, ਬਿਨ ਸ਼ਬਦ ਗੱਲ ਫਾਸੀ। ਸ਼ਬਦ ਰੱਤੇ ਪੂਰੇ ਬੈਰਾਗੀ, ਆਉ ਹਠ ਹਸਤ ਮੈਂ ਭਿਖਿਆ ਜਾਚੀ। ਏਕ ਭਾਈ ਲਿਵ ਲਾਗੀ ਰਹਾਉ, ਬ੍ਰਹਮਣ ਬਾਦ ਪੜ ਹੈ ਕਰ ਕਿਰਿਆ। ਕਰਨੀ ਕਰਮ ਕਮਾਏ, ਬਿਨ ਬੂਝੇ ਕੇ ਸੂਝਣ ਨਾਹੀ। ਮਨਮੁਖ ਵਿਛੜ ਦੁੱਖ ਪਾਏ, ਸ਼ਬਦ ਮਿਲੇ ਸੇ ਸੂਚਾ ਚਾਰੀ। ਸਾਚੀ ਦਰਗਹ ਮਾਨੇ, ਜਾਪਤਾ ਅਣਦਨ ਨਾਮ ਰਤਨ ਲਿਵ ਲਾਗੇ। ਜੁਗ ਜੁਗ ਸੱਚ ਸਮਾਨੇ, ਸਗਲੇ ਕਰਮ ਧਰਮ ਸੋਚ ਸੰਜਮ। ਜਪ ਤਪ ਤੀਰਥ ਸ਼ਬਦ ਵਸੈ, ਨਾਨਕ ਸਤਿਗੁਰ ਮਿਲੇ ਮਿਲਾਇਆ। ਦੁਖ ਪ੍ਰਾਸ਼ਤ ਕਾਲ ਨਸੈ। ਪ੍ਰਭਾਤੀ ਮਹੱਲਾ ਪਹਿਲਾ, ਸੰਤਾਂ ਕੀ ਦੇਣ ਸਾਧ ਜਨ ਸੰਗਤ, ਹਰ ਕੀਰਤ ਹਰ ਤਾਰੀ। ਕਹਾ ਕਰੇ ਬਪਰਾ ਜਮ ਡਰ ਪੈ, ਗੁਰਮੁਖ ਹਿਰਦੈ ਮੁਰਾਰੀ। ਜਲ ਜਾਓ ਜੀਵਨ ਨਾਮ ਬਿਨਾ, ਹਰ ਜਪ ਜਾਪ ਜਪੋ ਜਪ ਮਾਲੀ। ਗੁਰਮੁਖ ਆਵੈ ਸਦ ਮਨ ਰਹਾਉ, ਗੁਰ ਉਪਦੇਸ਼ ਸਾਚ ਸੁਖ। ਜਾ ਕੋ ਕਿਆ ਤੂੰ ਸੁਪਮਾ ਕਹੀਐ, ਲਾਲਚ ਵੇਹਰ ਰਤਨ ਪਦਾਰਥ। ਖੋਜਤ ਗੁਰਮੁਖ ਲਹੀਐ, ਚੀਨੈ ਗਿਆਨ ਧਿਆਨ ਧਨ ਸਾਚੋ। ਏਕ ਸ਼ਬਦ ਲਿਵ ਲਾਵੈ, ਨਿਰਾਲਮ ਨਿਰਹਾਰ ਨਿਹ ਕੇਵਲ। ਨਿਰਭਉ ਤਾੜੀ ਲਾਵੈ, ਸਾਇਰ ਸਪਤ ਭਰੇ ਜਾਲ ਨਿਰਮਲ। ਉਲਟੀ ਨਾਭ ਤਰਾਵੈ, ਬਾਹਰ ਜਾਤੋ ਠਾਕ ਰਹਾਵੈ। ਗੁਰਮੁਖ ਸਹਿਜ ਸਮਾਵੈ, ਸੋ ਗਿਰਹੀ ਸੁਦਾਸ ਉਦਾਸੀ। ਜਿਨ ਗੁਰਮੁਖ ਆਪ ਪਛਾਨਿਆ, ਨਾਨਕ ਕਹੈ ਵਰਨੀ ਦੂਜਾ। ਸਾ ਸ਼ਬਦ ਮਨ ਮਾਨਿਆ, ਰਾਗ ਪ੍ਰਭਤੀ ਮਹੱਲਾ ਤੀਜਾ। ਚੁੱਪ ਦੇ ਕੋਅੰਕਾਰ ਸਤਿਗੁਰ ਪ੍ਰਸਾਦ, ਗੁਰਮੁਖ ਵਿਰਲਾ ਕੋਈ ਬੂਝੈ। ਸ਼ਬਦੇ ਰਹਿਆ ਸਮਾਈ, ਨਾਮ ਰਤੇ ਸਦਾ ਸੁਖ ਪਾਵੈ। ਸਾਚ ਰਹਿ ਲਿਵ ਲਾਈ, ਹਰ ਹਰ ਨਾਮ ਜਪੋ ਜਨ ਪਾਈ। ਗੁਰਪ੍ਰਸਾਦ ਮਨ ਅਸਿਰ ਹੋਵੈ, ਆਣਦਿਨ ਹਰ ਰਸ ਰਹਿਆ ਅਗਾਈ ਰਾਹਾਉ। ਆਣਦਿਨ ਭਗਤ ਕਰ ਦਿਨ ਰਾਤੀ, ਇਸ ਜੁਗ ਕਾ ਲਾਹਾ ਪਾਈ। ਸਦਾ ਜਲ ਨਿਰਮਲ ਮੈਲ ਨਾ ਲਾਗੈ, ਸੱਚ ਨਾਮ ਚਿਤ ਲਾਈ। ਸੁਖ ਸਿੰਗਾਰ ਸਤਿਗੁਰੂ ਦੁਆਇਆ, ਨਾਮ ਵੱਡੀ ਵਡਿਆਈ। ਅਖੁੱਟ ਭੰਡਾਰ ਕਰੇ ਭਰੇ, ਕਦੇ ਤੋਟ ਨਾ ਆਵੈ। ਸਦਾ ਹਰ ਸੇਵਾ ਪਾਈ, ਆਪੇ ਕਰਤਾ ਜਿਸਨੂੰ ਦੇਵੈ, ਤਿਸ ਵਸੈ ਮਨ ਆਈ। ਨਾਨਕ ਨਾਮ ਧਿਆਏ ਸਦਾ ਤੂੰ, ਸਤਿਗੁਰ ਦੀ ਯਾਦ ਦਿਖਾਈ। ਪ੍ਰਭਾਤੀ ਮਹੱਲਾ ਤੀਜਾ, ਨਿਰਗੁਣ ਯਾਰੇ ਕੋ ਬਖਸ਼ ਲਾਏ ਸੁਆਮੀ। ਆਪੇ ਲਿਖ ਮਿਲਾਈ ਤੂੰ, ਬੇਅੰਤ ਤੇਰਾ ਅੰਤ ਨ ਪਾਇਆ। ਸ਼ਬਦੇ ਦੇਹ ਬੁਝਾਈ, ਹਰ ਜੀਉ ਤੂੰ ਤੁਧ ਵਿੱਚੋਂ ਬਲ ਜਾਈ। ਤਨ ਮਨ ਅਰਪੀ ਤੁਧ ਆਗੈ ਰੱਖ, ਸਦਾ ਰਹੋ ਸੁਰਨਾਈ ਰਹਾਉ। ਆਪਣੇ ਭਾਣੇ ਵਿੱਚ ਸਦਾ ਰੱਖ। ਸੁਆਮੀ ਹਰਨਾਮ ਦੇਹ ਵਡਿਆਈ, ਪੂਰੇ ਗੁਰ ਤੇ ਭਾਣਾ ਜਪ, ਅਣਦਿਨ ਸਹਿਜ ਸਮਾਈ। ਤੇਰੇ ਭਾਣਾ ਭਗਤ ਜੇ ਤੁਧ ਭਵੈ, ਆਪੇ ਬਖਸ਼ ਮਿਲਾਈ। ਪੂਰੇ ਗੁਰ ਤੇ ਭਾਣਾ ਜਪ, ਅਣਦਿਨ ਸਹਿਜ ਸਮਾਈ। ਤੇਰੇ ਭਾਣੇ ਸਤਿ ਸੁਖ ਪਾਇਆ, ਗੁਰ ਤਿਸਨਾ ਅਗਨ ਬੁਝਾਈ। ਤੇਰੇ ਭਾਣੇ ਭਗਤ ਜੇ ਤੁਧ ਭਵੈ, ਆਪੇ ਬਖਸ਼ ਮਿਲਾਈ। ਤੇਰੇ ਭਾਣੇ ਸਦਾ ਸੁਖ ਪਾਇਆ, ਗੁਰ ਤਿਸਨਾ ਅਗਨ ਬੁਝਾਈ। ਜੋ ਤੂੰ ਕਰੇ ਸੋ ਹੋਵੈ, ਕਰਤੇ ਅਵਰ ਨਾ ਕਰਨਾ ਜਾਈ। ਨਾਨਕ ਨਾਵੇ ਜੀਵੜ ਅਵਰ ਨਾ ਦਾਤਾ, ਪੂਰੇ ਗੁਰ ਤੇ ਪਾਈ। ਪ੍ਰਭਤੀ ਮਹਲਾ ਤੀਜਾ, ਗੁਰਮੁਖ ਹਰ ਸਲਾਹਿਆ ਜਿਨਾ, ਤਿੰਨ ਸਲਾਹੇ ਹਰ ਜਾਤਾ। ਹਉਮੈ ਭਰਮ ਗਿਆ ਹੈ ਦੂਜਾ, ਗੁਰ ਕੈ ਸ਼ਬਦ ਪਛਾਤਾ। ਹਰ ਜੀਉ ਤੂੰ ਮੇਰਾ ਇੱਕ ਸੋਈ, ਤੁਧ ਜਪੀ ਤੁਧ ਸਲਾਹੀ। ਗਾਤ ਮਾਤ ਤੁਝਤੇ ਹੋਈ ਰਹਾਉ, ਗੁਰਮੁਖ ਸਾਲਾਹਣ ਸੇ ਸਾਧ ਪਾਏ। ਮੀਠਾ ਅੰਮ੍ਰਿਤ ਸਾਰ, ਸਦਾ ਮੀਠਾ ਕਦਨ ਪੀਕਾ, ਗੁਰ ਸ਼ਬਦ ਵਿਚਾਰ। ਜਿਨ ਮੀਠਾ ਲਾਇਆ ਸੋਈ ਜਾਣਾ, ਤਿਸ ਵਿੱਟੋਂ ਬਲ ਜਾਈ। ਸ਼ਬਦ ਸਲਾਹੀ ਸਤਸਦਾਤਾ, ਵਿੱਚੋਂ ਆਪ ਗਵਾਈ। ਸਤਿਗੁਰ ਮੇਰਾ ਸਦਾ ਹਿਦਾਤਾ, ਜੋ ਇੱਛੇ ਸੋ ਫਲ ਪਾਏ। ਨਾਨਕ ਨਾਮ ਲਵਡਿਆਈ, ਗੁਰ ਸ਼ਬਦੀ ਸਚ ਪਾਏ। ਪ੍ਰਭਾਤੀ ਮਹਲਾ ਤੀਜਾ, ਜੋ ਤੇਰੀ ਸਰਨਾਈ ਹਰ ਜੀਉ, ਤਿੰਨ ਤੂੰ ਰਾਖਣ ਜੋਗ। ਤੁਧ ਜੀਵਡ ਮੈਂ ਅਵਰ ਨਾ ਸੁਝੈ, ਨਾ ਕੋ ਹੋਆ ਨਾ ਹੋਗ। ਹਰ ਜੀਉ ਸਦਾ ਤੇਰੀ ਸਰਨਾਈ, ਜੋ ਭਾਵੈ ਤੋਂ ਰਾਖੋ ਮੇਰੇ ਸਾਹਿਬ। ਇਹ ਤੇਰੀ ਵਡਿਆਈ ਰਾਹਾ, ਜੋ ਤੇਰੀ ਸੁਣਾਈ ਹਰ ਜੀਓ। ਤਿੰਨ ਤੂੰ ਤਿੰਨ ਕੀ ਕਰੈ ਪ੍ਰਤਪਾਲ, ਆਪ ਕਿਰਪਾ ਕਰ ਰੱਖੋ ਹਰ ਜੀਓ। ਪੋਹ ਨ ਸਕੈ ਜਾਮ ਕਾਲ, ਤੇਰੀ ਸੁਣਾਈ ਸੱਚੀ ਹਰ ਜੀਓ। ਨਾ ਉਹ ਘਟ ਨਾ ਜਾਏ, ਜੋ ਹਰ ਛੋੜ ਦੂਜੇ ਪੈ ਲਾਗੈ। ਉਹ ਜੰਮੈ ਤੈ ਮਰ ਜਾਏ, ਜੋ ਤੇਰੀ ਸੁਣਾਈ ਹਰ ਜੀਓ। ਤਿੰਨਾ ਦੁੱਖ ਭੂਖ ਕਿਛੁ ਨਾਹੀ, ਨਾਨਕ ਨਾਮ ਸਲਾਹ ਸਦਾ ਤੂੰ। ਸੱਚਾ ਸ਼ਬਦ ਸਮਾਹੇ, ਪ੍ਰਭਾਤੀ ਮਹਲਾ ਤੀਜਾ। ਗੁਰਮੁਖ ਹਰ ਜੀਉ ਸਦਾ ਤਿਹਾਵੋ, ਜਬ ਲਗ ਜੀ ਪ੍ਰਾਣ। ਗੁਰ ਸ਼ਬਦੀ ਮਨ ਨਿਰਮਲ ਹੋਆ, ਚੂਕਾ ਮਨ ਅਭਿਮਾਨ। ਸਫਲ ਜਨਮ ਤਿਸ ਪ੍ਰਾਣੀ ਕੇਰਾ, ਹਰ ਕੈ ਨਾਮ ਸਮਾਨ। ਮੇਰੇ ਮਾਨ ਗੁਰ ਕੀ ਸਿੱਖ ਸੁਨੀਜੈ, ਗੁਰ ਕਾ ਸ਼ਬਦ ਸਦਾ ਸੁਖਦਾਤਾ। ਸਹਿਜੇ ਹਰ ਰਸ ਬੀਜ ਰਹਾਓ, ਮੂਲ ਪਛਾਣਨ ਤੇ ਨਿਜ ਕਰ ਵਾਸਾ। ਸਹਿਜੇ ਹੀ ਸੁਖ ਹੋਈ, ਗੁਰ ਕਾ ਸ਼ਬਦ ਕਮਲ ਪ੍ਰਗਸਿਆ। ਹਉ ਮੈਂ ਦੁਰਮਤ ਖੋਈ, ਸੁਪਨਾ ਮੈਂ ਏਕੋ ਸਚ ਵਰਤੈ। ਵਿਰਲਾ ਬੂਝ ਕੋਈ, ਗੁਰਮਤੀ ਮਨ ਨਿਰਮਲ ਹੋਆ। ਅੰਮ੍ਰਿਤ ਤੱਤ ਬਖਾਨਾ, ਹਰ ਕਾ ਨਾਮ ਸਦਾ ਮਨ ਵਸਿਆ। ਵਿੱਚ ਮਨ ਹੀ ਮਨ ਮਾਨਾ, ਸਾਧ ਬਲਿਹਾਰੀ ਗੁਰ ਆਪਣੇ ਵਿੱਟੋਂ। ਜਿਤ ਆਤਮ ਰਾਮ ਪਿਛਨ, ਮਾਨਸ ਜਨਮ ਸਤਿਗੁਰੂ ਨਾ ਸੇਵਿਆ। ਬਿਰਥਾ ਜਨਮ ਗਵਾਇਆ, ਨਦਰ ਕਰੇ ਤਾ ਸਤਿਗੁਰ ਮੇਲੇ। ਸਹਿਜੇ ਸਹਿਜ ਸਮਾਇਆ, ਨਾਨਕ ਨਾਮ ਮਿਲੈ ਵਡਿਆਈ। ਪੂਰਾ ਭਾਗ ਧਿਆਇਆਮ, ਪ੍ਰਭਾਤੀ ਮਹਲਾ ਤੀਜਾ। ਆਪੇ ਭਾਂਤ ਬਣਾਏ ਪਾਉ ਰੰਖੀ, ਸਿਸ਼ਟ ਪਏ ਪ੍ਰਭ ਖੇਲ ਕੀਆ। ਹਰ ਕਰ ਕਰ ਵੇਖ ਖਰ ਖਰਾਏ, ਸਰਬ ਜੀਆਂ ਨੋ ਕ੍ਰਿਜਕ ਦੀਆ। ਕੁਲੀ ਕਾਲ ਮੈਂ ਰਵਿਆ ਰਾਮ, ਘੜ ਘੜ ਪੂਰ ਰਿਹਾ ਪ੍ਰਵੇਖੋ। ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਓ, ਗੁਪਤਾ ਨਾਮ ਵਰਤੈ ਵਿੱਚ ਕਲ ਯੁਗ। ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਨਾ ਹਿਰਦੈ ਪ੍ਰਗਟਿਆ। ਜੋ ਗੁਰ ਸਰਨਾਈ ਭਜ ਪਿਆ, ਇੰਦਰੀ ਪੰਚ ਪੰਚੇ ਵਸ ਆਣ। ਖਿਮਾ ਸੰਤੋਖ ਗੁਰਮਤਿ ਪਾਵੈ, ਸੋ ਧਨ ਧਨ ਹਰ ਜਨ ਵੱਡ ਪੂਰਾ। ਜੋ ਭੈ ਬਹਿ ਰਾਗ ਹਰ ਗੁਣ ਗਾਵੈ, ਗੁਰ ਤੇ ਮੂੰਹ ਫੇਰੇ ਜੇ ਕੋਈ। ਗੁਰ ਕਾ ਕਹਿ ਨ ਚੇਤ ਧਰੇ, ਕਰ ਆਚਾਰ ਬੋ ਸੰਪੋ ਸੰਚੈ। ਜੋ ਕਿਛੁ ਕਰੈ ਸੁ ਨਰਕ ਪਰੈ, ਏਕੋ ਸ਼ਬਦ ਏਕੋ ਪ੍ਰਵਰਤੈ। ਸਭ ਇੱਕ ਸਤੇ ਉਤਪਦ ਚੱਲੈ, ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਹਰ ਹਰ ਜੈ ਰਲਾ, ਪ੍ਰਭਾਤੀ ਮਹਲਾ ਤੀਜਾ। ਮੇਰੇ ਮਨ ਆਪਣਾ ਗੁਰ ਆਪਣਾ ਸਲਾਹੇ, ਪੂਰਾ ਭਾਗ ਹੋਵੇ ਮੁਖ ਮਸਤਕ। ਸਦਾ ਹਰ ਕੇ ਗੁਣ ਗਾਹਿ ਰਹਾਓ, ਅੰਮ੍ਰਿਤ ਨਾਮ ਭੋਜਨ ਹਿਰਦੇ, ਕੋਟ ਮਦੇ ਕੋਈ ਬਿਰਲਾ ਲੇ, ਜਿਸ ਕੀ ਉਹ ਜਿਸ ਤੋਂ ਆਪਣੀ ਨਦਰ ਕਰੇ, ਗੁਰ ਕੇ ਚਰਨ ਮਨ ਮਾਹੇ ਧਿਆਨ, ਗੁਰ ਕੇ ਚਰਨ ਮਨ ਮਾਹੇ ਵਸਾਏ, ਦੁੱਖ ਅਨੇਰਾ ਅੰਦਰੋ ਜਾਏ, ਆਪੇ ਸਾਚਾ ਲੈ ਮਿਲਾਏ, ਗੁਰ ਕੀ ਬਾਣੀ ਸੋ ਲਾਏ ਪਿਆਰ, ਇੱਥੇ ਉੱਥੇ ਇਹ ਆਧਾਰ, ਆਪੇ ਦੇਵੈ ਸਿਜਨਹਾਰ, ਸੱਚਾ ਮਨਾਏ ਆਪਣਾ ਭਾਣਾ, ਸੋਈ ਭਗਤ ਸੁਗੜ ਸੁਜਾਨਾ, ਨਾਨਕ ਤਿਸ ਕਹੇ ਸਤਿਗੁਰ ਬਾਣਾ, ਪ੍ਰਭਤੀ ਮਹਲਾ ਚੌਥਾ, ਵਿਭਾ ਸਿਕ ਓੰਕਾਰ, ਸਤਿਗੁਰ ਪ੍ਰਸਾਦ, ਰਸਿਕ ਰਸਗੁਣ ਗਾਵੈ ਗੁਰਮਤਿ, ਲਿਵ ਉਣਮਨ ਨਾਮ ਲਗਾਨ, ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਬਿਟਹੁ ਕੁਰਬਾਨ, ਹਮਰੇ ਜਗ ਜੀਵਨ ਹਰ ਪ੍ਰਾਨ, ਹਰ ਉੱਤਮ ਹਾਰਿਦ ਅੰਤਰ ਭਾਇਓ, ਗੁਰਮੰਤਰ ਦਿਓ ਹਰ ਕਾਨ ਰਹਾਓ, ਆਵੋ ਸੰਤ ਮਿਲੋ ਮਿਰ ਭਾਈ, ਮਿਲ ਹਰ ਹਰ ਨਾਮ ਬਖਾਨ, ਕਿਤ ਬਿਦ ਕਿਉ ਪਾਈਏ ਪ੍ਰਭ ਆਪਣਾ, ਮੋਹ ਕੋ ਕਰੋ ਉਪਦੇਸ਼ ਅਰਦਾਨ, ਸਤ ਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ, ਵੱਡਾ ਭਾਗ ਸਤ ਸੰਗਤ ਪਾਈ, ਗੁਰ ਸਤਿਗੁਰ ਪਰਸ ਭਗਵਾਨ, ਗੁਣ ਗਾਵੋ ਪ੍ਰਭ ਅਗਮ ਠਾਕੁਰ ਕੇ, ਗੁਣ ਗਾਏ ਰਹੇ ਹੈਰਾਨ, ਜਨ ਨਾਨਕ ਗੁਰ ਕਿਰਪਾ ਧਾਰੀ, ਹਰ ਨਾਮ ਦਿਓ ਖਿਨ ਦਾਨ, ਪ੍ਰਭਾਤੇ ਮਹੱਲਾ ਚੌਥਾ, ਉਗਵੈ ਸੂਰ ਗੁਰਮੁਖ ਹਰ ਬੋਲਾ, ਸਭ ਰਹਿਣ ਸੰਭਾਲੈ ਹਰ ਗਾਲ, ਹਮਰਾ ਪ੍ਰਭ ਹਮ ਲੋਚ ਲਗਾਈ, ਹਮ ਕਰੈ ਪ੍ਰਭੂ ਹਰ ਪਾਲ, ਮੇਰਾ ਮਨ ਸਾਧੂ ਤੁਰ ਰਵਾਲ, ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ, ਗੁਰ ਪਗ ਚਾਰ ਹਮ ਬਾਲ ਰਹਾਉ, ਸਾਕਤ ਕਾਉ ਦਿਨ ਰਹਿਣ ਅੰਧਾਰੀ, ਮੋਹ ਫਾਥੇ ਮਾਇਆ ਜਾਲ, ਜਿਉਂ ਜਾ ਖਿਨ ਪਲ ਹਰ ਪ੍ਰਭ ਰਿਤਨ ਵਸਿਓ, ਰਿਨ ਬੰਧੇ ਬਹੁਤ ਪਾਲ, ਸਤ ਸੰਗਤ ਮਿਲ ਮਤ ਬਦ ਪਾਈ, ਹਉ ਛੂਟੇ ਮਮਤਾ ਜਾਲ, ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ, ਹਮ ਬਾਰਕ ਗੁਰ ਅਗਮ ਗੋਸਾਈ, ਗੁਰ ਕਰ ਕਿਰਪਾ ਪ੍ਰਤਪਾਲ, ਬਿਖ ਭਉਜਲ ਡੁੱਬਦੇ ਕੜ ਲਹੋ ਪ੍ਰਭ, ਗੁਰ ਨਾਨਕ ਬਾਲ ਗੋਪਾਲ, ਪ੍ਰਭਤੀ ਮਹੱਲਾ ਚੌਥਾ, ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ, ਗੁਣ ਗਾਏ ਰਸਿਕ ਰਸੀਕਾ,
1: ਗਾਵਤ ਸੁਣਤ ਦੋ ਹੋਏ ਮੁਕਤੇ ਜਿਨਾ ਗੁਰਮੁਖ, ਖਿਨ ਹਰ ਪੀਕ ਮੇਰੇ ਮਨ, ਹਰ ਹਰ ਰਾਮ ਨਾਮ ਰਸਟੀਕ, ਗੁਰਮੁਖ ਨਾਮ ਸੀਤਲ ਜਲ ਪਾਇਆ, ਹਰ ਹਰ ਨਾਮ ਪੀਆ ਰਸਟੀਕ ਰਹਾਓ, ਜਿਨ ਹਰ ਹਿਰਦੇ ਪ੍ਰੀਤ ਲਗਾਨੀ, ਤਿਨਾ ਮਸਤਕ ਉਜਲ ਟੀਕ, ਹਰ ਜਨ ਸੋਭਾ ਸਭ ਜਗ ਉੱਪਰ, ਜੋ ਵਿੱਚ ਉਡਵਾ ਸਸਕੀਕ, ਜਿਨ ਹਰ ਹਿਰਦੇ ਨਾਮ ਨ ਵਸਿਓ, ਤਿਨ ਸਭ ਕਾਰਜ ਫੀਕ, ਜੈਸੇ ਸ਼ਿੰਗਾਰ ਕਰੇ ਦੇਹ ਮਨੁੱਖ, ਨਾਮ ਬਿਨਾਨਕ ਟਿਹਨਕ ਕੀਕ, ਘਟ ਘਟ ਰਮਈਆ ਰਮਤ ਰਾਮ ਰਾਏ, ਸਭ ਵਰਤੇ ਸਭ ਮੇਕ, ਜਨ ਨਾਨਕ ਕਉ ਹਰਿ ਕਿਰਪਾ ਧਾਰੀ, ਗੁਰਬਚਨ ਧਿਆਇਓ ਘਰੀ ਮੀਕ, ਪ੍ਰਭਾਤੀ ਮਹੱਲਾ ਚੌਥਾ, ਗਮ ਦਿਆਲ ਕਿਰਪਾ ਪ੍ਰਭ ਧਾਰੀ, ਮੁਖ ਹਰ ਹਰਿ ਨਾਮ ਹਮ ਕਹੇ, ਪਤਿਤ ਪਵਨ ਹਰਿ ਨਾਮ ਤੇ ਆਇਓ, ਸਭ ਕਿਲ ਵਿਖ ਪਾਪ ਲਹੇ, ਜਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਉ, ਕਾਇਆ ਨਗਰ ਨਗਰ ਹਰ ਵਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਗਟਿਓ, ਕਰ ਮੰਦਰ ਹਰ ਭਵ ਲਹੇ, ਜੋ ਨਰ ਪਰਮ ਭਰਮ ਉਦਿਆਨੇ, ਤੇ ਸਾਗਤ ਮੂੜ ਮੋਹੇ, ਜੋ ਮ੍ਰਿਗ ਨਾਭ ਵਸੇ ਬਾਸ ਵਸਨਾ, ਪਰਮ ਪਰਮੇ ਉਚਾਰ ਵਹਿ ਗਏ, ਤੂੰ ਵੱਡ ਗਮ ਗਾਲ ਬੋਧ ਪ੍ਰਭ, ਮਦ ਦੇਵ ਹਰ ਭਵ ਲਹੇ, ਜਨ ਨਾਨਕ ਕੋ ਗੁਰੂ ਹਾਥ ਸਿਰ ਧਰਿਓ, ਹਰਿ ਰਾਮ ਨਾਮ ਰਵ ਰਹੇ, ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ ਹਰ, ਹਰ ਜਪਿਓ ਹਰ ਪਵ ਵਡ ਪਾਲ ਸਤਿਗੁਰ ਬਚਨ ਸੁਖਾਨ ਨਹੀਂ ਹੀਰੇ ਹਰ ਧਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਭਜ ਰਾਮ ਨਾਮ ਹਰ ਨਿਮ ਕਪਾ ਹਰ ਹਰ ਦਾਨ ਜੀਉ ਗੁਰੂ ਪੂਰੇ ਹਰ ਨਾਮਾ ਮਨ ਧਨ ਬਸ ਬਹਾਰ ਆਓ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਪਲਤ ਪਲਤ ਜਨ ਪਏ ਸੁਵੇਲੇ ਮੁਖ ਉਜਲ ਗੁਰਮੁਖ ਤਰਫਾ ਮਨ ਪਉ ਹਰ ਹਰ ਹਰ ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਕ ਨਿਮਕ ਪਾ ਕੋਟ ਕੋਟ ਕੇ ਲੋਕ ਸਭ ਜਨ ਕੇ ਹਰ ਦੂਰ ਕੀਏ ਇੱਕ ਪਲ ਫਾ ਤੁਮਰੇ ਜਨ ਤੁਮ ਹੀ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਖ ਪਾ ਹਰ ਹਰ ਆਪ ਤਰਿਓ ਹਰ ਜਨ ਮੈਂ ਜਨ ਨਾਨਕ ਹਰ ਪ੍ਰਭ ਇੱਕ ਪਾ ਪ੍ਰਭਾਤੀ ਮਹਲਾ ਚੌਥਾ ਗੁਰ ਸਤਿਗੁਰ ਨਾਮ ਦੜਾਇਓ ਹਰ ਹਰ ਅਮ ਮੂਹੇ ਜੀਵੇ ਹਰ ਚੱਪਾ ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁੱਬਦੇ ਬਾਹ ਦੇ ਕਢਵਾ ਜਮਨ ਰਾਮ ਨਾਮ ਅਰਦਾਂਬਾ ਉਪਜਮ ਪਾਏ ਨ ਪਾਈ ਹੇ ਕਦੂੰ ਗੁਰ ਪੂਰੇ ਹਰ ਪ੍ਰਭ ਲਾਭਾ ਰਾਓ ਰਾਮ ਨਾਮ ਰਸ ਰਾਮ ਰਸਾਇਣ ਰਸ ਪੀ ਆ ਗੁਰਮੁਖ ਰਸ ਵਾ ਲੋ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰ ਭਾ ਹਉਮੈ ਵਿਗਿਆ ਨਿਤ ਲੋਭ ਲਵਾਨੇ ਪੁੱਤ ਕਲਤ ਮੋਹ ਲਭਵਾ ਤਿਨ ਪਗ ਸੰਤਨ ਸੇਵੇ ਕਬੂ ਤੇ ਮਨਮੁਖ ਭੂੰਬਰ ਪਰਵਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਣੋ ਅਮ ਫਰੇ ਹਾਰ ਤੂੰ ਸਰਨਵਾ ਜਿਉਂ ਜਾਣੋ ਤਿਉਂ ਰਾਖੋ ਸੁਆਮੀ ਜਨ ਨਾਨਕ ਦਾਸ ਤੁਮ ਨਭਾਵ ਸ਼ੱਖਾ ਇੱਕ ਪ੍ਰਭਾਤੀ ਵਿਵਾਸ ਪੜਤਾਲ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਦਾਨ ਹਰ ਦਰਗਾਹ ਪਾ ਮਹਿਮਾਨ ਜਿਨ ਜਪਿਆ ਤੇ ਪਾਰ ਪਰਾਨ ਰਾਉ ਸੁਣ ਮਨ ਹਰ ਹਰ ਨਾਮ ਕਰ ਧਿਆਨ ਸੁਣ ਮਨ ਹਰ ਕੀਰਤ ਅੜ ਸੜ ਮੈ ਜਾਣ ਸੁਣ ਮਨ ਗੁਰਮੁਖ ਪਾਵੇ ਮਾਨ ਜਮ ਮਨ ਪਰਮੇਸ਼ਰ ਪ੍ਰਧਾਨ ਕਿਨ ਖੋਵੇ ਪਾਪ ਕੁਟਾਨ ਮਿਨ ਨਾਨਕ ਹਰ ਭਗਵਾਨ ਪ੍ਰਭਾਤੀ ਵਿਵਾਸ ਪੜਤਾਲ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਹਰ ਦਰਗਹਿ ਪਾ ਮਹਿਮਾਨ ਜਿਨ ਜਪਿਆ ਤੇ ਪਾਰ ਪਰਾਨ ਰਾਵ ਸੁਣ ਮਨ ਹਰ ਹਰ ਨਾਮ ਕਰ ਧਿਆਨ ਸੁਣ ਮਨ ਹਰ ਕੀਰਤ ਅੜ ਸੜ ਮਰ ਜਾਨ ਸੁਣ ਮਨ ਗੁਰਮੁਖ ਪਾ ਮਹਿਮਾਨ ਜਮ ਮਨ ਪਰਮੇਸ਼ਰ ਪ੍ਰਧਾਨ ਕਿਨ ਖੋਵੇ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਵਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਧਨ ਸਭ ਸਾਜਿਆ ਪੰਚ ਤੱਤ ਰਚ ਜੋਤ ਨਿਵਾਜਿਆ ਸੇ ਜਾ ਧਰ ਬਰਤਨ ਕੋ ਪਾਣੀ ਨਿਮਗ ਨ ਵਿਸਰੋ ਸੇਵਕ ਸਾਰਗ ਪਾਣੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹਰਕ ਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵੇਂ ਪ੍ਰਾਨ ਪਤੇ ਰਾਵ ਕਾਪੜ ਭੋਗ ਰਸ ਅਨਕ ਪੁੰਝਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਰਿਜਕ ਸੰਭਾਏ ਜਲ ਥਰਮੀਤ ਸੋ ਹਰ ਸੇਵੋ ਨੀਤਾ ਨੀ ਤਹਾਂ ਸਿਖਾਈ ਜੈ ਕੋਈ ਨਾ ਹੋਵੈ ਕਾਠ ਬਰਾਦ ਇਕਿਨ ਮੈਂ ਧੋਵੈ ਦਾਤ ਕਰੇ ਨਹੀਂ ਪੱਛੋ ਤਾਵੈ ਏਕਾ ਬਖਸ਼ ਫਿਰ ਬੋਰ ਨਾ ਬੁਲਾਵੈ ਕਿਰਤ ਸੰਯੋਗੀ ਪਾਇਆ ਪਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰਮਿਲਿਆ ਏ ਤੁਮਰੇ ਦੁਆਰ ਜਨ ਨਾਨਕ ਦਰਸ਼ਨ ਦਿਓ ਮੁਰਾਰ ਪ੍ਰਭਾਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰ ਗੁਣ ਗਾਵੈ ਪ੍ਰਭ ਦਰਸ਼ ਪਿਆਰ ਤੁਮਰੀ ਭਗਤ ਪ੍ਰਭ ਤੁਮੈ ਜਨ ਆਈ ਕਾਠ ਜੇਵਰੀ ਜਨ ਲੀਏ ਛੁਡਾਈ ਰਾਓ ਜੋ ਜਨ ਰਾਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋ ਹੀ ਜਾਣੈ ਭੇਖ ਭੇਖ ਮਨ ਮੈਂ ਹੈਰਾਨੈ ਸੋ ਸੁਖੀਆ ਸਭ ਤੇ ਉੱਤਮ ਸੋਏ ਜਾ ਕੇ ਹਿਰਦੇ ਵਸਿਆ ਪ੍ਰਭ ਸੋਏ ਸੋਹੀ ਨੇਚਰ ਆਵੇ ਨਾ ਜਾਏ, ਅੰਦਨ ਪ੍ਰਭ ਕੈ ਹਰ ਗੁਣ ਗਾਏ। ਤਾ ਕੋ ਕਰੋ ਸਗਲ ਨਮਸਕਾਰ, ਜਾ ਕੇ ਮਨ ਪੂਰਨ ਨਿਹੰਕਾਰ, ਕਰ ਕਿਰਪਾ ਮੋਇ ਠਾਕੁਰ ਦੇਵਾ, ਨਾਨਕੇ ਉਦਰੇ ਜਨ ਕੀ ਸੇਵਾ। ਪ੍ਰਭਾਤੀ ਮਹਲਾ ਪੰਜਵਾਂ, ਗੁਣ ਗਾਵਤ ਮਨ ਹੋਏ ਆਨੰਦ, ਆਠ ਪਹਿਰ ਸਿਮਰੋ ਭਗਵੰਤ, ਜਾ ਕੇ ਸਿਮਰਨ ਕਰ ਮਨ ਜਾਏ, ਤਿਸ ਗੁਰ ਕੀ ਅਮ ਚਰਨੀ ਪਾਏ। ਸੁਮਤ ਦਿਓ ਸੰਤ ਪਿਆਰੇ, ਸਿਮਰੋ ਨਾਮੋ ਨਿਸਤਾਰੇ ਰਾਓ, ਜਿਨ ਗੁਰ ਕਹਿਆ ਮਾਰਗ ਸੀਧਾ, ਸਗਲ ਤਿਆਗ ਨਾਮ ਹਰ ਗੀਤਾ। ਜਿਸ ਗੁਰ ਕਹਿ ਸਦਾ ਬਲ ਜਾਈਏ, ਹਰ ਸਿਮਰਨ ਜਿਸ ਗੁਰ ਥੇ ਪਾਈਐ। ਬੋਧਿਤ ਪ੍ਰਾਣੀ ਜਿਨ ਗੁਰੇ ਤਰਾਇਆ, ਜਿਸ ਪ੍ਰਸਾਦ ਮੋਹੇ ਨਹੀਂ ਮਾਇਆ। ਹਲਤ ਪਲਤ ਜਿਨ ਗੁਰੇ ਸਵਾਰਿਆ, ਜਿਸ ਗੁਰੂ ਉੱਪਰ ਸਲਾਹ ਹੋਵਾਰਿਆ। ਮਹਾਂਮੁਗਤੇ ਕਿਆ ਗਿਆਨੀ, ਗੁਰਪੂਰੇ ਕੀ ਕਥ ਕਹਾਣੀ। ਪਾਰ ਬ੍ਰਹਮ ਨਾਨਕ ਗੁਰਦੇਵ, ਵੱਡੇ ਭਾਗ ਪਾਈਏ ਹਰ ਸੇਵ। ਪ੍ਰਭਾਤੀ ਮਹਲਾ ਪੰਜਵਾਂ, ਸਗਲੇ ਦੁੱਖ ਮਿਟੇ ਸੁਖ ਜੀਏ। ਆਪਣਾ ਨਾਮ ਜਪਾਇਆ, ਹਰ ਕਿਰਪਾ ਆਪਣੀ ਸੇਵਾ ਲਾਏ। ਸਗਲਾ ਦੁਰਤ ਮਿਟਾਇਆ, ਅੰਬਾਰਕ ਸ਼ਰਨ ਪ੍ਰਭ ਜਾਰ। ਅਵਗਣ ਕਾਟ ਗਈਏ ਪ੍ਰਭ ਆਪਣੇ, ਰੱਖ ਲਈਏ ਮੇਰੇ ਗੁਰ ਗੋਪਾਲ ਰਾਵ। ਤਪ ਪਾਪ ਬਿਨ ਸੇ ਕਿਨ ਪੀਤਰ, ਭੈ ਕਿਰਪਾਲ ਗੁਸਾਈ। ਸਾਸ ਸਾਸ ਪਾਪ ਬ੍ਰਹਮ ਅਰਾਧੀ, ਆਪਣੇ ਸਤਿਗੁਰ ਕਹਿ ਬਲ ਜਾਈ। ਅਮ ਅਗੋਚਰ ਬੇਅੰਤ ਸੁਆਮੀ, ਤਾਕਾ ਅੰਧ ਨ ਪਾਈਏ, ਲਾਹਾ ਖੜ ਹੋਈਏ ਧਨਵੰਤਾ। ਆਪਣਾ ਪ੍ਰਭੂ ਤੇ ਆਈਏ, ਆਠ ਪੈਰ ਪਾਪ ਬ੍ਰਹਮ ਤੇ ਆਈ। ਸਦਾ ਸਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ। ਪਾਰ ਬ੍ਰਹਮ ਗੁਰ ਪਾਇਆ, ਪ੍ਰਭਾਤੀ ਮਹਲਾ ਪੰਜਵਾਂ। ਸਿਮਰਤ ਨਾਮ ਕਿਲ ਬੁਖ ਸਭ ਨਾਸੈ, ਸੱਚ ਨਾਮ ਗੁਰ ਕੀ ਦੀਨੀ ਰਾਸੈ। ਪ੍ਰਭ ਕੀ ਦਰਗਾਹ ਸੋ ਭਾਵੰਤੇ, ਸੇਵਕ ਸੇਵ ਸਦਾ ਸੋ ਹੰਤੇ। ਹਰ ਹਰ ਨਾਮ ਜਪੋ ਮੇਰੇ ਭਾਈ, ਸਗਲੇ ਰੋਗ ਦੋਗ ਸਭ ਬਿਨਸੈ। ਅਗਿਆਨ ਅੰਧੇਰਾ ਮਨ ਤੇ ਜਾਈ ਰਾਓ, ਜਨਮ ਮਰਨ ਗੁਰ ਰਾਖੇ ਮੀਤ। ਹਰ ਕੇ ਨਾਮ ਸਿਲਾਗੀ ਪ੍ਰੀਤ, ਕੋਟ ਜਨਮ ਕੇ ਗਏ ਕਲੇਸ਼। ਜੋ ਜਿਸ ਭਾਵੇ ਸੋ ਪਲ ਹੋਸ਼, ਤਿਸ ਗੁਰ ਕੋ ਸਦਵਲ ਜਾਈ। ਜਿਸ ਪ੍ਰਸਾਦ ਹਰ ਨਾਮ ਤੇ ਆਈ, ਐਸਾ ਗੁਰ ਪਾਈਏ ਵੱਡ ਭਾਗੀ। ਜਿਸ ਮਿਲ ਤੇ ਰਾਮ ਲਿਵਲਾਗੀ, ਕਰ ਕਿਰਪਾ ਪ੍ਰਭ ਅਮ ਸੁਆਮੀ। ਸਗਲ ਘਟਾ ਕੇ ਅੰਦਰ ਜਾਮੀ, ਆਠ ਪੈਰ ਆਪਣੀ ਲਿਵ ਲਾਏ। ਜਨ ਨਾਨਕ ਪ੍ਰਭ ਕੀ ਸਰਨ ਆਏ, ਪ੍ਰਭਾਤੀ ਮਹਲਾ ਪੰਜਵਾਂ। ਕਰ ਕਿਰਪਾ ਆਪਣੇ ਪ੍ਰਭ ਕੀਏ, ਹਰ ਕਾ ਨਾਮ ਜਪਨ ਕੋ ਦੀਏ। ਆਠ ਪੈਰ ਗੁਣ ਗਾਏ ਗੋਬਿੰਦ, ਭੈ ਬਿਨ ਸੇ ਉਤਰੀ ਸਭ ਚਿੰਦ। ਉਭਰੇ ਸਤਿਗੁਰ ਚਰਨੀ ਲਾਗ, ਜੋ ਗੁਰ ਕਹੇ ਸੋਈ ਭਲ ਮਿੱਠਾ। ਮਨ ਕੀ ਮੱਤ ਤਿਆਗ ਰਹਾਓ, ਮਨ ਤਨ ਵਸਿਆ ਹਰ ਪ੍ਰਭ ਸੋਈ। ਕਲ ਕਲੇਸ਼ ਕਿਛ ਵਿਗੜ ਨਾ ਹੋਈ, ਸਦਾ ਸਦਾ ਪ੍ਰਭ ਜੀ ਕਹਿ ਸੰਗ। ਉਤਰੀ ਮਹਿਲ ਨਾਮ ਕਹਿ ਰੰਗ, ਚਰਨ ਕਮਲ ਸਿਉ ਮਨ ਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ, ਚਰਨ ਕਮਲ ਸਿਉ ਲਾਗੋ ਪਿਆਰ। ਬਿਨਸੇ ਕਾਮ ਕ੍ਰੋਧ ਅਹੰਕਾਰ, ਪ੍ਰਭ ਮਿਲਣ ਕਾ ਮਾਰਗ ਜਾਨਾ। ਭਾਏ ਭਗਤ ਹਰ ਸਿਉ ਮਨ ਮਾਨਾ, ਸੁਣ ਸੱਜਣ ਸੰਤ ਮੀਤ ਸੁਹੇਲੇ। ਨਾਮ ਰਤਨ ਹਰ ਗੈ ਅਤੋਲੇ, ਸਦਾ ਸਦਾ ਪ੍ਰਭ ਗੁਣ ਨੇ ਜਗਾਈਏ। ਕਉ ਨਾਨਕ ਵੱਡ ਭਾਗੀ ਪਾਈਐ, ਪ੍ਰਭਾਤੀ ਮਹਲਾ ਪੰਜਵਾਂ। ਸੇ ਧਨਵੰਤ ਸੇਈ ਸਚ ਸ਼ਾਹ, ਹਰ ਕੀ ਦਰਗਾਹ ਨਾਮ ਵਿਸਾਹਾ। ਹਰ ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਏ ਵੱਡ ਭਾਗੀ। ਨਿਰਮਲ ਪੂਰਨ ਰੀਤ ਰਾਵ, ਪਾਇਆ ਲਾਭ ਜੀਵ ਅਧਾਈ। ਸੰਤ ਪ੍ਰਸਾਦ ਹਰ ਕੇ ਗੁਣ ਗਾਈ, ਸਫਲ ਜਨਮ ਜੀਵਨ ਪਰਵਾਨ। ਗੁਰ ਪ੍ਰਸਾਦੀ ਹਰ ਰੰਗ ਮਾਨ, ਬਿਨਸੇ ਕਾਮ ਕ੍ਰੋਧ ਅਹੰਕਾਰ। ਨਾਨਕ ਗੁਰਮੁਖ ਉਤਰੇ ਪਾਰ, ਪ੍ਰਭਾਤੀ ਮਹਲਾ ਪੰਜਵਾਂ। ਗੁਰਪੂਰਾ ਪੂਰੀ ਤਾਕੀ ਕਲਾ, ਗੁਰ ਕਾ ਸ਼ਬਦ ਸਦਾ ਸਾਧ ਅਟਲ ਲਾਗ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾ ਕਾ ਨਸੈ ਹਰ ਰੰਗ

ਜਾਤੀ ਮਹੱਲਾ ਪੰਜਵਾਂ ਸਤਿਗੁਰ ਪੂਰੇ ਨਾਮ ਜੀਆ ਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਜੀਆ ਰਾਓ ਚਰਨ ਕਮਲ ਗੁਰ ਕੇ ਮਨ ਉਠੈ ਦੁਖ ਦਰਦ ਪ੍ਰਭ ਬਿਨ ਸੇ ਝੂਠੇ ਨਿਤਿ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰਿ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਤਾਈ ਸੰਗ ਸਹਾਇ ਜੈ ਹੋ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਦਾਸ ਪ੍ਰਭਾਤੀ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸਗੁਣ ਸੁਜਾਨ ਗੁਰਪੂਰਾ ਪਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਾਓ ਕਿਲਿਪਖ ਮੇਟੇ ਸਬਦ ਸੰਤੋਖ ਨਾਮ ਅਰਾਧਨ ਹੋਵਾ ਜੋ ਸਾਧ ਸੰਗ ਹੋਵਾ ਪ੍ਰਗਾਸ ਚਰਨ ਕਮਲ ਮਨ ਮੈਂ ਨਿਵਾਸ ਜਿਨ ਕੀ ਆ ਤਿਨ ਦੀ ਆ ਰਾਖ ਪ੍ਰਭ ਪੂਰਾ ਨਾਨਕ ਕਾ ਨਾਥ ਜਿਸੇ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾ ਕਹੇ ਆਚਾਰ ਗੁਣ ਗਾਵੈ ਨਿਤ ਨਿਤ ਨਿਤ ਨਵੈ ਲੱਖ ਚੁਰਾਸੀ ਜੋਨ ਨ ਭਵੈ ਆਉਂ ਚਰਨ ਪੁਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆਤ ਕੋਟ ਮਲੇ ਕੋ ਬਿਰਲਾ ਦਾਸ ਜਲ ਥਲ ਮੇਹਲ ਪੇਖੇ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਤੂਰ ਪ੍ਰਭਾਤੀ ਮਹਲਾ ਪੰਜਵਾਂ ਕੁਰਬਾਨ ਜਾਏ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਾਵ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨ ਸਗਏ ਵਿਖਿਆ ਜੰਜਾਲ ਸਾਧ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਵਾ ਪ੍ਰਗਾਸ ਗੁਰ ਸ਼ਬਦ ਕੀ ਨਾਰੀ ਦੇ ਨਿਵਾਸ ਗੁਰਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹਲਾ ਪੰਜਵਾਂ ਗੁਰ ਗੁਰ ਕਰ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਾਵ ਸੰਤ ਸੰਗਤ ਮਿਲ ਪਿਆ ਪਰਿਵਾਰ ਹਰ ਹਰ ਜਪ ਪੂਰਨ ਪਈਆ ਸਰਬ ਕਲਿਆਣ ਸੁਖ ਮਨ ਉੱਠੇ ਹਰ ਗੁਣ ਗਾਏ ਗੁਰੂ ਨਾਨਕ ਤੁੱਠੈ ਪ੍ਰਭਾਤੀ ਮਹਲਾ ਪੰਜਵਾਂ ਘਰ ਦੂਜਾ ਵਿਭਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਰ ਨ ਦੂਜਾ ਠਾਓ ਨਾ ਹੀ ਬਿਨ ਹਰ ਨਾਓ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਏ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗੈ ਕੈ ਪ੍ਰੀਤ ਰਹਾਉ ਨਾਮ ਲਾਗੇ ਦੁਖ ਭਾਗੇ ਸਰਨ ਪਾਲਣ ਯੋਗ ਸਤਿਗੁਰੂ ਭੇਟੇ ਜਮਨਾ ਤੇਟੈ ਜਿਸ ਤੁਰ ਹੋਵੇ ਸੰਯੋਗ ਰਹਿਣ ਦਿਨ ਸਤਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੇ ਜਿਸੇ ਪੂਰਨ ਕਰਮਾ ਜਨਮ ਜਨਮ ਬਿਖਾਲ ਜਿਸ ਬਿਨਸੈ ਰਾਖ ਲੀ ਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹਲਾ ਪੰਜਵਾਂ ਵਿਭਾਸ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਰਾਮ ਰਾਮ ਰਾਮ ਜਾਪ ਕਲ ਕਲੇਸ਼ ਲੋਭ ਮੋਹ ਬਿਨਸ ਜੈ ਅਹੰਤਾਪ ਰਾਵ ਆਪ ਜਾਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਭਾਵ ਨਾਨਕ ਬਾਰਕ ਕਛੂ ਨਾ ਜਾਣੇ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਅੰਤ ਠਾਕਰ ਸਰਬ ਉੱਪਰ ਤੂੰ ਹੀ ਏਕ ਰਾਵ ਪ੍ਰਾਣ ਲਹਾਰ ਦੁਖ ਬਜ਼ਾਰ ਦੈਨ ਹਾਰ ਬੁੱਧ ਵਿਵੇਕ ਨਮਸਕਾਰ ਰਖਣਹਾਰ ਮਨ ਲਾਲ ਪ੍ਰਭੂ ਮੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਪ੍ਰਭਾਤੀ ਅਸਵਦੀਆਂ ਮਹੱਲਾ ਪਹਿਲਾ ਵਿਭਾਸ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਦਬਦਾ ਬੋਰੀ ਮਨ ਬੋਰਾਇਆ ਝੂਠੇ ਲਾਲ ਜਨਮ ਗਵਾਇਆ ਲੁੱਟ ਰਹੀ ਫੁਨ ਬੰਧ ਨ ਪਾਇਆ ਸਤਿਗੁਰੂ ਰੱਖੇ ਨਾਮ ਦਿੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀ ਅਸ ਹੋਈ ਜਾਣੇ ਸ਼ਬਦ ਵਿਚਾਰ ਪੋ ਸਾਗਰ ਤਰੇ ਰਹਾਉ ਮਾਇਆ ਸੰਚਰਾ ਜੇ ਹੰਕਾਰੀ ਮਾਇਆ ਸਾਧਨਾ ਚਲੇ ਬਿਹਾਰੀ ਮਾਇਆ ਮਮਤਾ ਹੈ ਬਹੁਰੰਗੀ ਮਿਨ ਨਾਵੇ ਗੁਰ ਸਾਧਨ ਸੰਗੀ ਜੋ ਮਨ ਦੇਖੇ ਪਰ ਮਨ ਤੈਸਾ

0: ऐसी मनसा तैसी दशा, जैसा कर्म तैसी निकल आवे, सतगुरु को सहज घर पावे, रागनाद मन दूजे पाए, अंदर गुण महान दुख पाए, पवित्र भेटे सो सतगुरु भेटे सो जी पाए, सच्चे नाम रहे लिखलाए, सच्चे शब्द सच कमावे, सच्ची बाणी हर गुण गावे, निज गर्वास अमर पद पावे, तांदर साचे सुभा पावे, और सेवा बिन भगत ना होई, नेक जतन करे जे कोई, होमे मेरा शब्द कोई, निर्मल नाम बसे मन सोई, इस जुग में शब्द करनी है सार, बिन शब्दे फरमो गवार, शब्दे नाम रखे गुरतार, शब्दे गर्म मुख द्वार, और ना ही कर दे कनहारो, साचा आप अनुप पारो, राम नाम उत्तम गत होई, नानक खोज रहे जन कोई, प्रभाती महला पहला, माया मोह सगल जग जाया, राम ने ही काम लगाया, सुर कंचन सुवेद बधाया, सब किसी अपना एक राम पर आया, ऐसा जाप जपो जप माली, दुख सुख पर हर भगत निराली, राव गुण निधान तेरा अंत न पाया, सात शब्द तुझ में समाया, आवा गुण आप रचाया, से ही भगत जिन सच चेतन लाया, ज्ञान ध्यान नर हर निर्वाणी, बिन गुरु पेटे को न जानी, सगल सरोवर जोत समाणी, आनंद रूह मिठो गुरबाणी, भाव भगत गुरमत्थी पाए, ओमे विचों शब्द जलाए, ताप तरा के टाग रहाए, सच्चा नाम मन वसाए, विषम बनोद रहे परमाजी, गुरु माने एक लागी, देख नारे जल में कागी, सोबू जय हो वे भागी, सतगुरु सेवे परम चुकावे, अंधन जागे सजल बिलावे, एको जाने और न कोए, सुखदाता सेवे निर्मल होए, सेवा सुर शब्द विचार, जब तो संयम होमे मार, जीवन मुक्त शब्द सुनाए, सच्ची रह सच सुख पाए, सच्ची रह सच्चा सुख पाए, सुखदाता दुख मेटन हारा, और न सोचन बीजी कारा, तन मन तन हरिया घेरा क्या, नानक कहे माला सच्चा क्या, प्रभाती मल्ला पहला, निवली करम पयंग पाठी, देज कपूर कुंभ कराए, बिन सतगुरु के सो जी नाही, पर में भूल हपूर मरे, अंधा भरिया पर धोवे, अंतर की मल कदे न लहे, ना बिना फोकर सब कर्मा, जो बाजी कर परम भूले, खट कर्म नाम निरंजन सोई, तू गण सागर अवगुण मोही, आओ माया तंदा सावणी, दुर्मदकार बेकार, मूर्ख आव गणायदा, पूज न सके कार, मनसा माया मोहनी, मनमुख बोल कुआर, भजन झूठा चंगार चंडाल का, होकर चार श्रृंगार, झूठी मन की मत है, करनी बोल
1: दृष्टि सबब गुची है बेखवाती जीवन बाद ए परम भूले मरह न कोई सतगुर सेव सदा सुख होई बिन सतगुर मुक्त किनाना पाई आवा जाहे मरह मर जाई एह शरीर है त्रैगुण धात विसनो व्यापै सोग संताप सो सेवो जिस माई न बाप विचों चूकै तिसना अर्याप जहां जहां देखा तह तह सोई बिन सतगुर भेटे मुक्त ना होई हिरदा सच एह करनी सार होर सप पखंड पूज खुआर दुबदा चूकै तह शब्द पछाण घर बाहर एको कर जान एह मत शब्द है सार बिच दुबदा मथ पवै शार करनी कीरत गुरम सार संसभा गुण ज्ञान विचार मन मारे जीवित मर जान नानक नदरी नदर पछाण प्रवती महल फल दखनी गौतम तपा अहल्या स्त्री तस देख इंद्र लोभाया स शरीर चिन्ह पग हुए तम पछोताया कोई जान ना भूलै पाई सो भूलै जिस आप भुलाए बुझे जिस बुझाई रहाओ तिन हरिचंद पृथ्वी पत राज कागद की मन पाही औगन जाना ता पुन करे क्यों क्यों ने खास बकाई करो अढ़ाई धरती मांगी बावन रूप बहाना क्यों पयाल जाए क्यों छलिया जे बल रूप पछाना राजा जनमेजा दे मती बरज ब्यास पढ़ाया तिन कर जागे अठारह कहाए किरतना चल चलाया गणतना गणे हुक्म पछाणा बोली पाए सुपाई ਜੋ ਕਿਛ ਵਰਤਾ ਸਭ ਤੋਂ ਦਸ ਸਲਾ ਹੀ ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ ਸਦਰ ਸਰਨਾਈ। ਮਨਮੁਖ ਮੁਗਦ ਆਗੈ ਚਿਤ ਨਾਹੀ ਦੁਖ ਲਾਗੈ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ। ਹਰ ਅਭਿਮਾਨ ਨਾ ਜਾਈ ਜੀਉ ਅਭਿਮਾਨੇ ਪੈ ਪਚੀਐ। ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲਹਿ। ਨਾਨਕ ਸਾਚ ਨਾਮ ਨਿਸਤਾਰਾ ਕੋ ਗੁਰਪ੍ਰਸਾਦ ਅਕੁੱਲਾ ਪ੍ਰਭਤੀ ਮਹੱਲਾ ਪਹਿਲਾ। ਆਖਣਾ ਸੁਨਣਾ ਨਾਮ ਅਧਾਰ ਤੰਦਾ ਛੁਟਕ ਗਿਆ ਬੇਕਾਰ। ਜੋ ਮਨਮੁਖ ਦੂਜੇ ਪਤੇ ਖੋਈ ਬਿਨ ਨਾਵੈ ਮੈਂ ਅਵਰ ਨਾ ਕੋਈ। ਸੁਣ ਮਨ ਅੰਧੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੈ। ਬਿਨ ਗੁਰ ਬੂਢੇ ਬਾਰੋ ਬਾਰ ਰਹਾਉ ਇਸ ਮਨ ਮਾਇਆ ਮੋਹ ਵਿਨਾਸ਼। ਤੁਰ ਹੁਕਮ ਲਿਖਿਆ ਤਾਂ ਕਹੀਏ ਖਾਸ ਗੁਰਮੁਖ ਵਿਰਲਾ ਚੀਨੇ ਕੋਈ। ਨਾਮ ਬਿਹੂਣਾ ਮੁਕਤ ਨਾ ਹੋਈ ਭ੍ਰਮ ਭ੍ਰਮ ਡੋਲੇ ਲੱਖ ਚੌਰਾਸੀ। ਬਿਨ ਗੁਰ ਬੂਝੇ ਜਮਕੀ ਫਸੀ ਇਹ ਮਨੁਆ ਖਿਨ ਖਿਨੂਬ ਫਿਆਲ। ਗੁਰਮੁਖ ਛੂਟਾ ਨਾਮ ਸਮਾਲ ਆਪੇ ਸੱਦੇ ਢਿੱਲ ਨਾ ਹੋਏ। ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੈ ਨਾ ਹੋਏ। ਆਪੇ ਕਰੈ ਕਰਾਵੈ ਸੋਏ ਝਗੜ ਚੁਕਾਵੈ ਹਰ ਗੁਣ ਗਾਵੈ। ਪੂਰਾ ਸਤਿਗੁਰ ਸਹਿਜ ਸਮਾਵੈ ਇਹ ਮਨ ਡੋਲਤ ਤਉ ਠਹਿਰਾਵੈ। ਸੱਚ ਕਰਨੀ ਕਰ ਕਾਰ ਕਮਾਵੈ ਅੰਤਰ ਸੂਚਾ ਕਿਉਂ ਸੁਚ ਹੋਏ। ਸ਼ਬਦੀ ਧੋਵੈ ਬਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੈ। ਆਵਣ ਜਾਣਾ ਠਾਕ ਰਹਾਵੈ ਪਉ ਖਾਣਾ ਪੀਣਾ ਸੁਖ ਸਾਰ। ਹਰਜਨ ਸੰਗਤ ਪਾਵੈ ਪਾਰ ਸੱਚ ਬੋਲੇ ਬੁਲਾਵੈ ਪਿਆਰ। ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਦ ਪੂਜਾ। ਕਾਮ ਕ੍ਰੋਧ ਅਗਨੀ ਮੈਂ ਪੂੰਜਾ ਹਰ ਰਸ ਚਾਖਿਆ ਤੋ ਮਨ ਪੀਜਾ। ਪ੍ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਤੀ ਮਹੱਲਾ ਪਹਿਲਾ। ਰਾਮ ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਏਕੋ ਰਬ ਰਹਿਆ ਸਭ ਠਾਈ ਅਵਰ ਨਾ ਦੀਸੈ ਕਿਸ ਪੂਜ ਚੜ੍ਹਾਈ ਰਹਾਉ। ਮਨ ਤਨ ਆਗੇ ਜੀਅੜਾ ਤੁਜ ਪਾਸ ਜਿਉਂ ਭਾਵੈ ਤਿਉਂ ਰੱਖੋ ਅਰਦਾਸ। ਸੱਚ ਜੇਵਾ ਹਾਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸਰਨਾਈ। ਕਰਮ ਧਰਮ ਪ੍ਰਭ ਮੇਰਹਿ ਕੀਏ ਨਾਮ ਵਡਾਈ ਸਿਰ ਕਰਮਾ ਕੀਏ। ਸਤਿਗੁਰ ਕਹਿ ਬਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀਏ ਮੁਕਤ ਤਿਹਨਾ ਹਰ ਪਦ ਚੀਨ ਭਏ ਪ੍ਰਧਾਨਾ। ਤਨ ਮਨ ਸੀਤਲ ਗੁਰ ਬੁਝ ਬੁਝਾਈ ਸਤਿਗੁਰ ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਕਹੁ ਨਾਨਕ ਗੁਰ ਬੁਝ ਬੁਝਾਈ ਨਾਮ ਬਿਨਾ ਗਤ ਕਿਨਾ ਨਾ ਪਾਈ। ਪ੍ਰਭਾਤੀ ਮਹੱਲਾ ਪਹਿਲਾ। ਇੱਕ ਤੁਰ ਬਖਸ਼ ਲਾਏ ਗੁਰ ਪੂਰਾ ਸੱਚੀ ਬਣਤ ਬਣਾਈ। ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ। ਝੂਠੀ ਦੁਰਮਤ ਕੀ ਚਤੁਰਾਈ ਬਿਨ ਸਦਬਾਰ ਨਾ ਲਾਗੇ ਕਈ ਰਹਾਉ। ਮਨਮੁਖ ਕੋ ਅਵ ਦੁਰਦ ਵਿਆਪਸ ਦੁੱਖ ਦਰਦ ਵਿਆਪਸ ਮਨਮੁਖ ਦੁੱਖ ਨਾ ਜਾਈ। ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਨਾਈ। ਮਨਮੁਖ ਤੇ ਅਵ ਭਗਤ ਨਾ ਹੋਵਸ ਹਉਮੈ ਪਚੈ ਦਿਵਾਨੇ। ਇਹ ਮਨੁਆ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੇ। ਭੂਖ ਪਿਆਸਾ ਜਗ ਪਿਆ ਤਿਪਤ ਨਹੀਂ ਬਿਨ ਸਤਿਗੁਰ ਪਾਏ। ਸਹਿਜੇ ਸਹਿਜ ਮਿਲੇ ਸੁਖ ਪਾਈਐ ਦਰਗਹਿ ਪੈ ਦਹ ਜਾਏ। ਦਰਗਹਿ ਦਾਨਾ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ। ਇੱਕ ਆਪੇ ਸੁਰਤਾ ਸਾਚ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਬਾਣੀ। ਜਲ ਤਰੰਗ ਅਗਨੀ ਪਵਣਾ ਪਾਉਣਾ ਤੈ ਮਿਲ ਜਗਤ ਉਪਾਇਆ। ਐਸਾ ਬਲ ਛਲ ਤਿਨਕੋ ਦੀਆ ਹੁਕਮੀ ਠਾਕਰ ਹਇਆ। ਐਸਾ ਜਨ ਬਿਰਲੇ ਜਨ ਸੰਦਰ ਪਰਖ ਖਜ਼ਾਨਾ ਪਾਇਆ। ਜਾਤ ਵਰਨ ਤੇ ਰਹੇ ਭਏ ਅਤੀਤਾ ਮਮਤਾ ਲੋਭ ਚੁਕਾਇਆ। ਨਾਮ ਰਤੇ ਨਿਰਮਲ ਤੀਰਥ ਸੇ ਨਿਰਮਲ ਦੁੱਖ ਹਉਮੈ ਮੈਲ ਗਵਾਇਆ। ਨਾਨਕ ਤਿਨਕੇ ਚਰਨ ਪਖਾਲੈ ਜਿਨ੍ਹਾਂ ਗੁਰਮੁਖ ਪਉ ਸਾਚਾ ਪਾਇਆ। ਪ੍ਰਭਾਤੀ ਮਹੱਲਾ ਤੀਜਾ ਵਿਭਾ ਸਿੱਖ ਓਅੰਕਾਰ ਸਤਿਗੁਰ ਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰਾ ਨਾਲ। ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲੇਹੋ ਸਮਾਲ। ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ। ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਮਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਹਰ ਮੰਦਰ ਹਰ ਜਿਉ ਸਜਿਆ, ਰੱਖਿਆ ਹੁਕਮ ਸਵਾਰ। ਤੁਰ ਲੇਖ ਲਿਖਿਆ ਸੋ ਕੰਬਾਵਨਾ, ਕੋਈ ਨਾ ਮੇਟਣ ਹਾਰ। ਸ਼ਬਦ ਚੀਨ ਸੁਖ ਪਾਇਆ, ਸੱਚਾ ਨਾਇ ਪਿਆਰ। ਹਰ ਮੰਦਰ ਸ਼ਬਦੇ ਸੋਹਣਾ, ਕੰਚਨ ਕੋਟ ਅਪਾਰ। ਹਰ ਮੰਦਰ ਇਹੋ ਜਗਤ ਹੈ, ਗੁਰ ਬਿਨ ਕੋਰ ਅੰਧਾਰ। ਦੂਜਾ ਭਾਉ ਕਰ ਪੂਜਦੇ, ਮਨ ਮਖੰਦ ਗਵਾਰ। ਜਿੱਥੇ ਲੇਖਾ ਮੰਗੀਏ, ਤਿੱਥੇ ਦੇ ਜਾਤ ਨਾ ਜਾਏ। ਸਾਚ ਰਤੇ ਸੇ ਉਭਰੇ, ਦੁਖੀਏ ਦੂਜਾ ਪਾਏ। ਹਰ ਮੰਦਰ ਮੈਂ ਨਾਮ ਨਿਧਾਨ ਹੈ, ਬੂਝ ਮੁਗਤ ਗਵਾਰ। ਗੁਰਪ੍ਰਸਾਦੀ ਚੀਨਿਆ, ਹਰ ਰਾਖਿਆ ਉਰ ਥਾਰ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਪਵਿੱਤ ਪਾਵਨ ਸੇ ਜਨ ਨਿਰਮਲ, ਹਰ ਕ ਨਾਮ ਸਮਾਏ। ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬ ਸਵਾਰ। ਤਿਸ ਵੇ ਸੌਦਾ ਇਕ ਨਾਮ, ਕੰ ਗੁਰਮੁਖ ਲੈਣ ਸਵਾਰ। ਹਰ ਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਪਹਾਏ। ਪਾਰਸ ਭੇਟਿਆ ਕੰਚਨ ਪਹਿਆ, ਕੀਮਤ ਕਹੀ ਨ ਜਾਏ। ਹਰ ਮੰਦਰ ਮੈਂ ਹਰ ਵਸੈ, ਸਰਬ ਨਿਰੰਤਰ ਸੋਏ। ਨਾਨਕ ਗੁਰਮੁਖ ਬਣ ਜੀਐ, ਸੱਚਾ ਸੌਦਾ ਹੋਏ। ਪ੍ਰਭਾਤੀ ਮਹਲਾ ਤੀਜਾ, ਪਏ ਪਾਏ ਸੇ ਜਨ ਜਾਗਰਣ ਕਰੈ। ਹਉ ਮੈਂ ਮਹਿਲ ਉਤਾਰ, ਸਦਾ ਜਾਗੈ ਕਰ ਆਪਣਾ ਰਾਖੈ। ਗੁਰ ਸ਼ਬਦੀ ਪੰਜ ਤਸਕਰ ਕਾਢੈ ਮਾਰ, ਮਨ ਮੇਰੇ ਗੁਰਮੁਖ ਨਾਮ ਤਿਹਾਇ। ਜਿਤ ਮਾਰਗ ਹਰ ਪਾਈਐ, ਮਨ ਸਹੀ ਕਰਮ ਕਮਾਏ। ਰਾਹਾਉ ਗੁਰਮੁਖ ਸਹਿਤ ਨੁਪਜੈ, ਦੁਖ ਹਉ ਮੈਂ ਬਚੋ ਜਾਏ। ਦੋ ਹਰ ਨਾਮਾ ਹਰ ਮਨ ਵਸੈ, ਸਿਜੇ ਹਰ ਗੁਣ ਗਾਏ। ਗੁਰਮਤੀ ਮੁਖ ਉਜਲੇ, ਮਾਇਆ ਹਰ ਰਾਖਿਆ ਉਰ ਤਹਾਰ। ਇੱਥੇ ਉੱਥੇ ਸੁਖ ਨਾ ਜਪ, ਹਰ ਹਰ ਉਤਰੈ ਪਾਰ। ਹਉਮੈ ਵਿੱਚ ਜਾਗਰਨ ਨਾ ਹੋਵਈ, ਹਰ ਭਗਤ ਨ ਪਵਈ ਥਾਏ। ਮਨਮੁਖ ਦਰ ਢੋਈ ਨਾ ਲਾਹ, ਪਾਏ ਦੂਜਾ ਕਰਮ ਕਮਾਏ। ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ, ਮਰ ਜਮਾ ਹੋਏ ਖੁਆਰ। ਜਿਨ ਕੋ ਸਤਿਗੁਰ ਭੇਟਿਆ, ਜਿਨ੍ਹਾਂ ਵਿਟੋ ਬਲ ਜਾਓ। ਤਿਨ ਕੀ ਸੰਗਤ ਮਿਲ ਰਹਾ, ਸੱਚੇ ਸੱਚ ਸਮਾਉ। ਪੂਰਾ ਪਾਕ ਗੁਰ ਪਾਈਐ, ਉਪਾਏ ਕਿਤੇ ਨਾ ਪਾਇਆ ਜਾਏ। ਸਤਿਗੁਰ ਤੇ ਸਹਿਜ ਉਪਜੈ, ਹੋਮੈ ਸ਼ਬਦ ਜਲਾਏ। ਹਰ ਸਰਨਾਈ ਭਜ ਮਨ ਮੇਰੇ, ਸਭ ਕਿਛ ਕਰਨ ਹੈ ਯੋਗ। ਨਾਨਕ ਨਾਮ ਨਾ ਬੀਸਰੈ, ਜੋ ਕਿਛ ਕਰੇ ਸੋ ਹੋਗ। ਵਿਭਾਸ ਪ੍ਰਭਤੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਮਾਤ ਪਿਤਾ ਭਾਈ ਸੁਤ ਬਨਤਾ। ਚੁਗੈ ਚੋਗ ਅਨੰਦ ਸੰਯੁਗਤਾ, ਉਰਜ ਪਰੇ ਮਨ ਮੀਠ ਮੁਹਾਰਾ। ਗੁਣ ਗਾਹਕ ਮੇਰੇ ਪ੍ਰਾਣ ਅਧਾਰਾ, ਏਕ ਹਮਾਰਾ ਅੰਤਰ ਜਾਮੀ। ਤਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹਾਂ ਵੱਡ ਪੁਰਖ ਸੁਆਮੀ। ਰਹਾਉ ਛਲ ਨਾਗਣ ਸਿਮਰ ਟੁੱਟਣ ਹੋਈ, ਗੁਰ ਕਹਿਆ ਇਹ ਝੂਠੀ ਤੋਹੀ। ਮੁਖ ਮੀਠੀ ਖਾਈ ਕਉ ਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਲੁਭ ਮੋਸ ਗਈ ਵਿਖੋਟ, ਗੁਰ ਕਿਰਪਾਲ ਮਹਕੀਨੀ ਛੋਟ। ਇਹ ਠਗਵਾਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ। ਕਾਮ ਕ੍ਰੋਧ ਸੁਰ ਠਾਠ ਨਾ ਬਣਿਆ, ਗੁਰ ਉਪਦੇਸ਼ ਮਹਿਕਾਨੀ ਸੁਣਿਆ। ਜਹਾਂ ਦੇਖਾਂ ਤਹ ਮਾ, ਦੇਖੋ ਤੈ ਮਹਾਂ ਚੰਡਾਲ। ਰਾਖ ਲਈ ਆਪਣਾ ਗੁਰ ਗੋਪਾਲ, ਦਸ ਨਾਰੀ ਮੈਂ ਕਰੀ ਦੁਹਾਗਨ। ਗੁਰ ਕਹਿਆ ਰਸੈ ਵਿਖਾਗਨ, ਇਨ ਸੰਬੰਧੀ ਰਸਾਤਲ ਜਾਏ। ਹਮ ਗੁਰ ਰਾਖੇ ਹਰਲ ਵਿਲਾਏ, ਅਹਮ ਏਵ ਸਿਉ ਮਸਲਤ ਛੋਡੀ। ਗੁਰ ਕਹਿਆ ਮੂਰਖ ਹੋਡੀ, ਇਹ ਨੀ ਘਰ ਕਰ ਕਹੀ ਨਾ ਪਾਏ। ਹਮ ਗੁਰ ਰਾਖੇ ਹਰ ਲਿਵ ਲਾਏ, ਇਨ ਲੋਕਾਂ ਸੋ ਹਮ ਪੈ ਪੈ ਰਾਹੀ। ਏਕ ਮੈਂ ਗ੍ਰਹਿ ਮੈਂ ਦੋਇਨਾ ਖਟਾਈ, ਆਏ ਪ੍ਰਭ ਅੰਚਰ ਲਾਗ। ਕਰੋ ਤਪਾਵਸ ਪ੍ਰਭ ਸਰਵਾਗ, ਪ੍ਰਭ ਹੱਸ ਬੋਲੇ ਕੀ ਅਨਿਆਏ। ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ। ਕਹੋ ਨਾਨਕ ਗੁਰ ਕੀ ਅਨਵੇਰਾ, ਪ੍ਰਭਤੀ ਮਹੱਲਾ ਪੰਜਵਾਂ। ਮਨ ਮੈਂ ਕ੍ਰੋਧ ਮਹਾਂਕਾਰਾ, ਪੂਜਾ ਕਰੇ ਬਹੁਤ ਵਿਸਥਾਰਾ। ਹਰ ਸਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਬਹੀ ਨਾ ਜਾਏ। ਇਹ ਤਾਂ ਸੰਜਮ ਪ੍ਰਭ ਕੇ ਨਹੀਂ ਨਾ ਪਾਇਆ, ਭਗਵਤੀ ਮੁਦਰਾ ਮਨ ਮੋਹਿਆ ਮਾਇਆ। ਰਹਾਉ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ। ਬਹੁਰ ਕਮਾਵੇ ਹੋਏ ਨਸ਼ਾਂਕ, ਜਾਮਪੁਰ ਬਾਂਧ ਖਰੇ ਕਲੰਕ। ਘੂੰਗਰ ਬਾਂਦ ਵਜਾਵੇ ਤਾਲਾ, ਅੰਤਰ ਕਵਟ ਫਿਰੇ ਬੇਤਾਲਾ, ਵਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕਿਹ ਜਾਣਾ ਜੰਤੂ ਦੀਆ ਹਾ, ਪੂਰ ਤਾਪ ਗੇਰੀ ਕੇ ਬਸਤੁਰਾ, ਅਪਦਾਕਾ ਮਾਰਿਆ ਗ੍ਰਹਿ ਤੇ ਨਸਤੇ ਆਹਾ, ਪੂਰ ਤਾਪ ਗੇਰੀ ਕੇ ਬਸਤਰਾਪ, ਅਪਦਾਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰ ਦੇਸ ਆਇਆ, ਪੰਚੰਡਾਲ ਨਾਲ ਲਿਆਇਆ, ਕਾਨ ਫਿਰ ਹਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਣਤਾ ਛੋੜ ਬਾਦ ਨਦਰ ਪਰਨਾਰੀ, ਵੇਸ ਨਾ ਪਾਈ ਮਹਾਂ ਦੁਖਿਆਰੀ, ਬੋਲਾ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਏ ਜੋਨੀ, ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਬੂਚੇ ਵਿਆਪਿਆ ਮਮਤਾ, ਬਿਨ ਸਤਿਗੁਰ ਕਿਨ ਨਾ ਪਾਈ, ਪਰਮ ਗਤੇ ਬੂਛੋ ਸਗਲ ਵੇਦ ਸਿਮਰਤੇ, ਮਾਣਮੁਖ ਕਰਮ ਕਰੇ ਅਜਾਈ, ਜੋ ਬਾਲੂ ਕਰ ਠੌਰ ਨਾ ਠਾਈ, ਜਿਸਨੂੰ ਪੈ ਗੋਬਿੰਦ ਦਇਆਲਾ, ਗੁਰ ਕਾ ਬਚਨ ਤਨ ਬੰਦ ਉਪਾਲਾ, ਕੋਟ ਮਦੇ ਕੋਈ ਸੰਤ ਦਿਖਾਇਆ, ਗੁਰੂ ਨਾਨਕ ਤਿਨ ਕਾ ਸੰਗ ਉਤਰਾਇਆ, ਜੋ ਹੋਵੈ ਜੇ ਹੋਵੈ ਭਾਗ ਤਾਂ ਦਰਸਨ ਪਾਈਐ, ਆਪ ਤਰੇ ਸਭ ਕੁਟੰਬ ਤਰਾਈਏ, ਰਹਾਉ ਦੂਜਾ ਪ੍ਰਭਾਤੀ ਮਹਲ ਪੰਜਵਾ, ਸਿਮਰਤ ਨਾਮ ਕਿਲਵਿਖ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ, ਸਤਸੰਗ ਮਿਲ ਹਰ ਸਪਾਇਆ, ਪਾਰ ਬ੍ਰਹਮ ਗੁਰ ਰਿਦ ਮਾਹਿ ਸਮਾਇਆ, ਰਾਮ ਰਮਤ ਹਰ ਹਰ ਸੁਖ ਪਾਇਆ, ਨਾ ਤੇਰੇ ਦਾਸ ਚਰਨ ਸਰਨ ਆਇਆ, ਰਹਾਉ ਚੁੱਕਾ ਗੌਣ ਮਿਟਿਆ ਅੰਧਿਆਰ, ਗੁਰ ਦਿਖਲਾਇਆ ਮੁਕਤ ਦੁਗਾਰ, ਪ੍ਰੇਮ ਹਰ ਪ੍ਰੇਮ ਭਗਤ ਮਨ ਤਨ ਸਰਾਤਾ, ਪ੍ਰਭੂ ਜਨਾ ਤਵੀ ਜਾਤਾ, ਕੜ ਕੜ ਅੰਤਰ ਵਿਆਸ ਹੋਏ ਤਸਮੈ ਬੀਜੋ ਨਾਹੀ ਕੋਈ, ਬੈਰ ਵਿਰੋਧ ਛੇਤੇ ਪੈ ਪਰਮਾ, ਪ੍ਰਪੁਨਾਤਮਾ ਕੀਨੇ ਤਰਮਾ, ਮਹਾ ਤਰੰਗ ਤੇ ਖੱਡ ਲਾਗਾ, ਜਨਮ ਜਨਮ ਕਾ ਟੁੱਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣਾ ਠਾਕੁਰ ਨਦਰ ਨਿਹਾਲਿਆ, ਮੰਗਲ ਸੂਖ ਕਲਿਆਣ ਤੇ ਥਾਈ, ਜੈ ਸੇਵਕ ਗੋਪਾਲ ਗੋਸਾਈ, ਪ੍ਰਭ ਸੋ ਪ੍ਰਸੰਨ ਪੈ ਗੋਪਾਲ, ਜਨਮ ਜਨਮ ਕੇ ਮਿਟੇ ਬਿਤਾਲ, ਹੋਮ ਜਗ ਉਰਦ ਤਪ ਪੂਜਾ, ਕੋਟ ਤੀਰਥ ਸਿ ਸਨਾਨ ਕਰੀਜਾ, ਚਰਨ ਕਮਲ ਨਿਮਖ ਹਿਰਦਾ ਤਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ, ਉੱਚੇ ਤੇ ਉੱਚਾ ਪ੍ਰਭ ਥਾਨ, ਹਰ ਜਨ ਲਾਵੈ ਸਹਿਜ ਧਿਆਨ, ਦਾਸ ਦਾਸਨ ਕੀ ਬੰਸ਼ ਤੂਰ, ਸਰਬ ਕਲਾ ਪ੍ਰੀਤਮ ਭਰਪੂਰ, ਮਾਤ ਪਿਤਾ ਹਰ ਪ੍ਰੀਤਮ ਨੇਰਾ, ਮੀਤ ਸਾਜਨ ਪ੍ਰਭਾਸਾ ਤੇਰਾ, ਕਰ ਗਿਆ ਲੀਨੇ ਆਪਣੇ ਦਾਸ, ਜਪ ਜੀਵੈ ਨਾਨਕ ਗੁਣਦਾਸ, ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਰਨ ਜੀਵਨ ਕੀ ਸੰਕਾ ਨਾਸੀ, ਆਪਣਾ ਰੰਗ ਸਹਿਜ ਪ੍ਰਗਾਸੀ, ਭਗਤੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਰ ਰਹਾਉ, ਜਹਾਂ ਆਨੰਦ ਦੁੱਖ ਦੂਰ ਪਿਆਨਾ, ਮਨ ਮਨ ਕਿਲਿਵ ਤਤ ਲੁਖਾਨਾ, ਜੋ ਕਿਛੁ ਹਸ ਤੇਰਾ ਪਾਨਾ, ਜੋ ਕਿ ਬੂਜੈ ਸੋ ਸਹਿਜ ਸਮਾਨਾ, ਕਹਿਤ ਕਬੀਰ ਕਿਲਬਿ ਗੈ ਖੀਨਾ, ਮਨ ਭਇਆ ਜਗ ਜੀਵਨ ਲੀਨਾ, ਪ੍ਰਭਤੀ ਅਲੋ ਏਕ ਮਸੀਹ ਸਭ ਮਸੀਤ ਵਸਤ ਹੈ, ਅਵਰ ਮੁਲਖ ਕੇ ਸੁਖੇਰਾ, ਹਿੰਦੂ ਮੂਰਖ ਨਾ ਮੂਰਤ ਨਾਮ ਨਿਵਾਸੀ, ਦੋਹਾਂ ਤਤ ਨਾ ਹੇਰਾ, ਅਲਹ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮਿਹਰ ਰਾਮ ਸਾਈ, ਰਹਾ ਦੱਖਣ ਦੇ ਸਰੀ ਕਾ ਵਾਸਾ, ਪੱਛਮ ਅਲਹ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਬ੍ਰਹਮਣ ਗਿਆਸ ਕਰੇ ਚੌਬੀਸਾ, ਕਾਜੀ ਮਹਿਰ ਮਦਾਨਾ, ਗਿਆਰਾਂ ਮਾਸ ਪਾਸ ਕੈ ਰਾਖੈ, ਏਕਾ ਮਾਹੇ ਨਿਧਾਨਾ, ਕਹਾ ਉਡੀਸੇ ਮੱਜਨ ਕੀਆ, ਕਿਆ ਮਸੀਹ ਸਿਰ ਨਾਏ, ਕਹਾ ਦਿਲ ਮੈਂ ਕਪਟਨ ਵਾਜ ਗੁਜਾਰਾ, ਕਿਆ ਹਜ ਕਬੈ ਜਾਏ, ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੁੰਗਰਾ ਰਾਮ ਅਲੇ ਕਾ, ਹਾ ਸਭ ਗੁਰ ਪੀਰ ਹਮਾਰੇ, ਕਹਿਤ ਕਬੀਰ ਸੁਨੋ ਨਰ ਨਰਵੇ, ਪਰੋ ਏਕ ਕੀ ਸਰਨਾ, ਕੇਵਲ ਨਾਮ ਜਪੁਰੇ ਪ੍ਰਾਣੀ, ਤਬ ਹੀ ਨੇਹ ਚ ਤਰਨਾ, ਪ੍ਰਭਾਤੀ ਅਵਲ ਅਲੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਕਾ ਪਰਮ ਨਾ ਭੁੱਲੋ ਪਹਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ ਰਹਾਓ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਜ ਹਾਰਾਏ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰ, ਸਭ ਮੈਂ ਸੱਚਾ ਇੱਕੋ ਸੋਈ, ਤਿਸਕਾ ਕੀਆ ਸਭ ਤ੍ਰਿਪਾਵਨ ਹੋਈ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਅਲੋ ਅਲਖ ਨ ਜਾਈ ਲਖਿਆ, ਗੁਰ ਗੁਰ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਸੀ, ਸਰਵਨ ਰੰਜਨ ਡੀਠਾ ਪ੍ਰਭਤੀ। ਵੇਦ ਕਤੇਵ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ। ਸਜਾਉ ਸਭ ਮੈਂ ਏਕ ਖੁਦਾਏ ਕਹਿ ਤਹੋ, ਤਹੋ ਕਿਉ ਮੁਰਗੀ ਮਾਰ। ਮੁੱਲਾ ਨਿਉ ਕਹੋ ਨਿਉ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ ਰਹਾਉ। ਫਕਰ ਜੀਉ ਆਨਿਆ ਦੇਹ ਬਿਨਾਸੀ, ਮਾਟੀ ਕੋ ਬਿਸਮਿਲ ਕੀਆ। ਜੋ ਸਰੂਪ ਅਨਾਹਤ ਲਾਗੀ ਹੀ, ਕਹੋ ਹਲਾਲ ਕਿਆ ਕੀਆ। ਕਿਆ ਉਜੂ ਪਾ ਕੀ ਅਮ ਕੀਆ ਕਿਆ ਕਿਆ ਉਜੂ ਪਾ ਕੀ ਅਮ ਧੋਇਆ ਕਿਆ ਮਸੀਸ ਲਾਇਆ। ਜੋ ਦਿਲ ਮੈਂ ਕਪਟਨ ਬਾਜ ਗੁਜਹਰੋ, ਕਿਆ ਹਜ ਕਾ ਬਚਾਇਆ। ਤੂੰ ਨਾ ਪਾਕ ਪਾਕ ਨਹੀਂ ਸੂਝੇ ਆਹ, ਤਿਸ ਕਾ ਮਰਮ ਨਾ ਜਾਣੇ ਆਹ। ਕਹਿ ਕਬੀਰ ਪਿਸਤੇ ਚੂਕਾ ਦੇਗ ਦੋਜਗ ਸੋ ਮਨ ਮਾਨੇ ਆ। ਪ੍ਰਭਤੀ ਸੁਣ ਸੰਧਿਆ ਤੇਰੇ ਦੇਵ ਦੇ ਵਾਕਰ, ਅਦਪਦ ਆਦਿ ਸਮਾਈ। ਸਿ ਸਮਾਧ ਅੰਤਨੀ ਪਾਇਆ ਲਾਗ ਰਹੇ ਸੁਰਨਾਈ। ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਠਾਡਾ ਬ੍ਰਹਮਾ ਨਿਗਮ ਵਿਚਾਰਾ, ਨਲਖ ਨ ਲਖਿਆ ਜਾਈ। ਕਹਾਉ ਤਾਤ ਤੇਲ ਨਾਮ ਕੀ ਆਬਾਤੀ ਹੀ, ਦੀਪਕ ਦੇਵ ਜਾਰਾ। ਜੋ ਤਲਾਏ ਜਗਦੀਸ਼ ਜਗਾਇਆ, ਬੂਝੈ ਬੂਝਣ ਹਾਰਾ। ਪੰਚੇ ਸ਼ਬਦ ਅਨਾਹਦ ਵਾਜੇ, ਸੰਗੇ ਸਾਰੰਗ ਪਾਣੀ। ਕਬੀਰ ਦਾਸ ਤੇਰੀ ਆਰਤੀ ਕਿੰਨੇ ਨਿਰੰਕਾਰ ਨਿਰਬਾਣੀ। ਪ੍ਰਭਤੀ ਬਾਣੀ ਭਗਤ ਨਾਮ ਦੇਵ ਜੀ ਕੀ, ਏਕ ਓਂਕਾਰ ਸਤਿਗੁਰ ਪ੍ਰਸਾਦ। ਮਨ ਕੀ ਬਿਰਥਾ ਮਨ ਹੀ ਜਾਣੈ, ਕਹਿ ਬੂਝਲ ਆਗੈ ਕਹੀਏ। ਅੰਤਰ ਜਾਮੀ ਰਾਮ ਰਵਾਈ, ਮੈਂ ਡਰ ਕੈਸੇ ਚਹੀਐ। ਮਨ ਹਾਟ ਮਨ ਪਾਠ, ਮਨ ਹੈ ਬਾਜ਼ਾਰੀ ਹੀ। ਮਨ ਹੇ ਆਟ ਮਨ ਬਸ ਨਾਨਾ ਭੇਦੀ, ਪਰਮਤ ਸੰਸਾਰੀ ਹੀ। ਗੁਰ ਕੈ ਸ਼ਬਦ ਇਹ ਮਨ ਰਾਤਾ ਹੂੰ, ਗੁਰ ਕੈ ਸ਼ਬਦ ਇਹ ਮਨ ਰਾਤਾ, ਦੁਬਦਾ ਸਿਸ ਮਾਣੀ ਹੀ। ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ। ਜੋ ਜਨ ਜਾਨ ਭਜੇ ਪ੍ਰਖੋ, ਤਮ ਸਾਚੀ ਅਵਗਤ ਬਾਣੀ। ਨਾਮੈ ਕਹੈ ਜਗ ਜੀਵਨ ਪਾਇਆ, ਹਿਰਦੈ ਲਖ ਵਡਾਣੀ। ਪ੍ਰਭਤੀ ਆਜੁਗਾ ਜੁਗਾ ਜੁਗੋ ਜੁਗ ਤਾਕਾ, ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਵ। ਐਸਾ ਰੂਪ ਬਖਾਨਿਆ, ਗੋਬਿੰਦ ਗਾਜੈ ਸ਼ਬਦ ਵਾਜੈ। ਆਨੰਦ ਰੂਪੇ ਮੇਰੋ ਰਾਮਈਆ ਰਹਾਉ। ਬਾਵਨ ਬੀਖੂ ਬਾਨਾ ਬੀਖੇ ਵਾਸਤੇ ਸੁਖ, ਬਾਵਨ ਬੀਖੂ ਬਾਨਾ ਬੀਖੇ ਵਾਸਤੇ ਸੁਖ ਲਾ ਗੱਲਾ। ਸਰਵੇ ਆਦਿ ਪਰਮ ਲਾਦ, ਕਸ ਚੰਦਨ ਭਏ ਅਲਾ। ਤੁਮ ਚੇ ਪਾਰਸ ਹਮ ਚੇ ਲੋਹਾਰ, ਸੰਗੇ ਕੰਚਨ ਭਏ ਅਲਾ। ਤੂੰ ਦਇਆਲ ਰਤਨ ਲਾਲ, ਨਾਮਾ ਸਚ ਸਮਾਇਲਾ। ਪ੍ਰਭਤੀ ਅਕੁਲ ਪੁਰਖਿਕ ਚਲ ਤਿਉ ਪਾਇਆ, ਘਾਟ ਘਟ ਅੰਤਰ ਬ੍ਰਹਮ ਲੁਖਾਇਆ। ਜੀ ਕੀ ਜੋਤ ਨਾ ਜਾਣੈ ਕੋਈ, ਅਕਲ ਪੁਰਖ ਆਦਿ ਕੀ ਜੋਤ ਨਾ ਜਾਣੈ ਕੋਈ। ਤਾਂ ਮੈਂ ਕੀ ਅਸੋ ਮਾਲੂਮ ਹੋਈ ਹੀ, ਰਹਾਉ ਜੋ ਪ੍ਰਗਾਸਾ ਮਾਟੀ ਕੁੰਭਿਓ। ਆਪੇ ਹੀ ਕਰਤਾ ਬੀਠਲ ਦੇਓ, ਜੀ ਕਾ ਬੰਧਨ ਕਰਮ ਵਿਆਪੈ। ਜੋ ਕਿਛੁ ਕੀਆ ਸੋ ਆਪੇ ਆਪੈ, ਪ੍ਰਣਵਤ ਨਾਮ ਦਿਓ ਇਹੋ ਜੀਓ। ਚਿਤਵਾ ਸੁਲਹ ਅਮਰ ਹੋਏ ਸਦ ਅਕਲ ਰਹਾ। ਪ੍ਰਭਾਤੀ ਭਗਤ ਬੇਨੀ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ। ਤਨ ਚੰਦਨ ਮਸਤਕ ਪਾਤੀ, ਰਿਧ ਅੰਤਰ ਕਰ ਤਲਕਾਤੀ। ਠੱਗ ਦ੍ਰਿਸ਼ਟ ਬੱਗਾ ਲੈ ਵਿਲਾਗਾ, ਦੇਖ ਬੈਸਰੋ ਪ੍ਰਾਣ ਮੁਖ ਭਾਗਾ। ਕਾਲ ਭਗਵਤ ਬੰਦ ਜਰਾਮ, ਹਿਰਦੇ ਸ਼੍ਰੀ ਸੰਦੇਹਾ ਕਰੂ ਦੁਸ਼ਰਤਾ ਨਿਸਬਾਦੰ ਰਹਾ। ਨਿਤ ਪ੍ਰਤ ਸਨਾਨ ਸਰੀਰੰ, ਦੁਏ ਧੋਤੀ ਕਰਮ ਮੁਖ ਖੀਰੰ। ਹਿਰਦੇ ਸ਼੍ਰੀ ਸੰਧਿਆਨੀ ਪਰ ਦਰਭ ਹਿਰਨ ਕੀ ਬਾਣੀ ਹੀ। ਸਿਲ ਪੂਜਸ ਚੱਕਰ ਗਣੇਸੰ, ਨਿਸ ਜਾਗਸ ਭਗਤ ਪਰਵੇਸੰ। ਪਗ ਨਾਚਸ ਚਿਤ ਅਕਰਮੰ, ਇਹ ਲੰਪਟ ਨਾਚ ਅਥਰਮੰ। ਮ੍ਰਿਗ ਆਸਨ ਤੁਲਸੀ ਮਾਲਾ, ਕਰ ਉਜਲ ਤਿਲਕ ਕਪਾਲਾ। ਹਿਰਦੇ ਕੂੜ ਕੰਠ ਦਰਾਖੰ, ਹਿਰਦੇ ਰੇ ਲੰਪਟ ਕਿਸਨਾ ਪਾਖੰ। ਜਿਨ ਆਤਮ ਤਤਨਾ ਚੀਨਿਆ, ਸਭ ਫੋਕਟ ਧਰਮ ਅਭੀਨਿਆ। ਕਿਉਂ ਬੇਨੀ ਗੁਰਮੁਖ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਏਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ। ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦਿ ਰਾਗ ਜੈ ਜਵੰਤੀ ਮਹੱਲਾ ਨੌਵਾਂ। ਰਾਮ ਸਿਮਰ ਰਾਮ ਸਿਮਰ ਏਹਾ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ। ਸੁਪਨੇ ਜੋ ਤਨ ਪਛਾਣ ਕਾਹੇ ਪਰ ਕਰਤ ਮਾਨ, ਬਾਹਰੋਂ ਕੀ ਭੀਤ ਜੈਸੇ ਬਸੁਧਾ ਕੋ ਰਾਜ ਹੈ। ਨਾਨਕ ਜਾਨ ਕਹਿਤ ਬਾਤ ਬਿਨਸ ਜਹ ਤੇਰੋ ਗਾਤ, ਛਿਨ ਛਿਨ ਕਰ ਗਏ ਕਾਲ ਤਿਸੇ ਜਾਤ ਆਜ ਹੈ। ਜੈ ਜਵੰਤੀ ਮਹੱਲਾ ਨੌਵਾਂ। ਰਾਮ ਭਜ ਜਨਮ ਸਰਤ ਹੈ, ਕਹੁ ਕਹ ਬਾਰ ਬਾਰ ਸਮਝਤ ਨਹਿ ਕਿਉ ਗਵਾਰ, ਬਿਨਸਤ ਨਹਿ ਲੱਗੇ ਬਾਰ ਉਰੇ ਸਮ ਗਾਤ ਹੈ। ਰਹਾਉ ਸਗਰ ਭਰਮ ਡਾਰ ਦੇਹ, ਗੋਬਿੰਦ ਕੋ ਨਾਮ ਲੇਹੇ, ਅੰਤ ਬਾਰ ਸੰਗ ਤੇਰਾ ਹੈ ਇਹ ਇਕ ਜਾਤ ਹੈ। ਭਿਖਿਆ ਭਿਖ ਜੋ ਪਸਾਰ, ਪ੍ਰਭ ਕੋ ਜਸ ਹੀ ਹੈ ਤਾਰ, ਨਾਨਕ ਜਾਨ ਕਹਿ ਪੁਕਾਰ ਅਵਸਰ ਬਿਹਤ ਹੈ। ਜੈ ਜਵੰਤੀ ਮਹੱਲਾ ਨੌਵਾਂ। ਰੇ ਮਨ ਕੌਣ ਗਾਤ ਹੋਏ ਹੈ ਤੇਰੀ ਹੀ ਜਗ ਮੈਂ, ਰਾਮ ਨਾਮ ਸੋ ਤੁਰ ਨਹੀਂ ਸੁਣਿਓ ਕਾਨ, ਵਿਖਣ ਸਵਤ ਲੁਭਾਣ ਮਤ ਨਾਹਿਨ ਫੇਰੀ ਹੀ, ਰਹੋ ਮਾਨਸ ਕੋ ਜਨਮ ਲੀਨ, ਸਿਮਰਨ ਨਿਮਖ ਕੀਨ, ਦਾਰਾ ਸੁਖ ਭਯੋ ਦੀਨ, ਪੱਗੋ ਭਰੀ ਬੇਰੀ ਹੀ। ਨਾਨਕ ਜਨ ਕਹੇ ਪੁਕਾਰ ਸੁਪਨੇ ਜੋ ਜਗ ਪਸਾਰ, ਸਿਮਤ ਨੈ ਕਿਉ ਮੁਰਾਰ, ਮਾਇਆ ਜਾ ਕੀ ਚੇਰੀ। ਜੈ ਜਵੰਤੀ ਮਹੱਲ ਨੌਵਾਂ। ਜੀਵਿਤ ਜਹ ਬੀਤ ਜਹ ਜਨਮ ਅਕਾਜਰੇ, ਨਿਸ ਦਿਨ ਸੁਣ ਕੈ ਪੁਰਾਣ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਣ, ਕਹਾਂ ਜੈ ਹੈ ਭਾਜ ਰੇ ਰਹਾਉ। ਅਸਰ ਜੋ ਮਾਨੁ ਦੇ, ਸੋ ਤਉ ਤੇਰੋ ਹੋਏ ਹੈ ਖੇ, ਕਿਉ ਨਾ ਹਰ ਕੋ ਨਾਮ ਲੇਹ, ਮੂਰਖ ਨਲਾਜਰੇ, ਰਾਮ ਭਗਤ ਹੀਏ ਆਣ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜਰੇ, ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦਿ। ਸਲੋਕ ਸਹਿਤ ਕ੍ਰਿਤੀ ਮਹੱਲਾ ਪਹਿਲਾ। ਪਾਠ ਪੁਸਤਕ ਸੰਧਿਆ ਪਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਾਲ ਮਾਲਾ ਤਿਲਕ ਲਾਟੰ, ਤੁਇ ਧੋਤੀ ਬਾਸਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ, ਸਾ ਫੋਕਟ ਨਿਸ਼ਚੈ ਕਰਮੰ, ਕਹੋ ਨਾਨਕ ਨਿਸ਼ਚਉ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ, ਨਿਫਲੰਗ ਤਸ ਜਨਮ ਸਜਾਵਦ, ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰ, ਸਗੁਰ ਪ੍ਰਸਾਦੀ ਤਰਹ ਕੇ, ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਤਾਰ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਹਮ ਨਾ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤਾ, ਸਰਬ ਸ਼ਬਦੰ ਤਾਂ ਇੱਕ ਸ਼ਬਦੰ, ਜੇ ਕੋ ਜਾਨਸ ਪਿਓ, ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦਿਓ, ਏ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮੰ ਸ੍ਰੀ ਵਾਸਵ ਦੇਵਸ, ਜੇ ਕੋਈ ਜਾਨਸ ਭੇਵ, ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦੇਵ, ਆਤਮੰ ਸ੍ਰੀ ਵਾਸਵ ਦੇਵਸ, ਜੇ ਕੋਈ ਜਾਨਸ ਭੇਵ, ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੁਖਦਰਦ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਇਹਨਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ

ਸਭ ਕੋਇ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ।